ਆਖਿਆ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਪੂ ਆਪਣਾ ਜਾ ਕੀਤਾ ਪੂ ਆਪਣਾ ਆਪ ਹੀ ਲਿਖਾ ਸੰਡੀਐ ਜਾ ਰਹਿਣਾ ਨਾਹੀ ਐਤ ਜਾਗਤਾ ਕਾਇਤ ਗਰਭ ਹੁੰਦੀ ਹੈ ਬੰਦਾ ਕਿਸੇ ਨਾ ਕੀਆ ਪੜ ਅੱਖਰੇ ਹੋ ਬੁੱਝੀ।

ਕਿਉਂ ਕਾਲਾ ਪਹਿਤੈ ਧਾਰੀਐ ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੋਇਆ ਕਿਉਂ ਸਾਹਿਬ ਮਨ ਹੋ ਸਾਰੀਐ ਆਪਣਾ ਹੱਥੀ ਆਪਣਾ।

ਸੇਵਿਆ ਸੁਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾ ਘਾਲ ਗੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੈ ਤੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਹਾਰੀਐ ਤੇ ਵਿਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

ਜਿਹੜੀ ਚਾਕਰ ਲੱਗਾ ਚਾਕਰੀ ਜੇ ਚੱਲਾ ਖਸਮੈ ਭਾਏ ਹੁਰਮਤ ਸੁਨੋਗਲੀ ਉਹ ਵਜਹੋ ਭੇ ਤੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ।

ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6 ਵਜ ਰਹੇ ਨੇ, ਆਓ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ ਦੇ ਵਿੱਚ ਸਮਾਚਾਰ।

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਕਹਿੰਦੇ ਜ਼ਿੰਦਗੀ ਦੀ ਭੱਜ ਦੌੜ, ਚਿੰਤਾਵਾਂ ਅਤੇ ਸ਼ੋਰ ਸ਼ਰਾਬੇ ਵਿੱਚ ਕੁਝ ਪਲ ਕੱਢ ਕੇ ਜਦੋਂ ਅਸੀਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੈਠਦੇ ਹਾਂ ਨਾ, ਤਾਂ ਰੂਹ ਨੂੰ ਇੱਕ ਅਜੀਬ ਜਿਹਾ ਸਕੂਨ ਮਿਲਦਾ। ਇਸੇ ਸਕੂਨ ਦੀ ਤਲਾਸ਼ ਵਿੱਚ ਹਾਜ਼ਰ ਹੈ ਜੀ ਲੈ ਕੇ ਪ੍ਰੋਗਰਾਮ ਆਰਾਧਨਾ। ਜਿਸ ਮਨ ਦੇ ਵਿੱਚ ਸਿਮਰਨ ਦਾ ਦੀਵਾ ਬਲਦਾ, ਉੱਥੇ ਪਰਮ ਅਤੇ ਨੇਰੇ ਦਾ ਕੋਈ ਵਾਸਾ ਨਹੀਂ ਹੁੰਦਾ। ਰੱਬ ਨੂੰ ਲੱਭਣ ਲਈ ਜੰਗਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ, ਉਹ ਤਾਂ ਸਾਡੇ ਸਾਫ ਹਿਰਦੇ ਦੇ ਅੰਦਰ ਹੀ ਵੱਸਦਾ ਹੈ। ਲਓ ਜੀ ਸਰਵਣ ਕਰਦੇ ਹਾਂ ਸੀਮਾ ਸ਼ਰਮਾ ਦੀ ਆਵਾਜ਼ ਦੇ ਵਿੱਚ, ਹੇ ਗੋਬਿੰਦ ਹੇ ਗੋਪਾਲ।

ਤੁਸੀਂ ਸਰਵਨ ਕਰ ਰਹੇ ਸੀਗੇ? ਹੇ ਗੋਬਿੰਦ, ਹੇ ਗੋਪਾਲ, ਕਹਿੰਦੇ ਮੰਗਣਾ ਹੀ ਹੈ ਨਾ ਤੁਸੀਂ, ਤਾਂ ਉਸ ਮਾਲਕ ਕੋਲੋਂ ਮੰਗੋ, ਸ਼ੁਕਰ ਮੰਗੋ, ਕਿਉਂਕਿ ਜਿੱਥੇ ਸ਼ੁਕਰਾਨਾ ਹੈ ਉੱਥੇ ਹੀ ਪਰਮਾਤਮਾ ਦਾ ਵਾਸ ਹੈ। ਹਰ ਹਾਲ ਵਿੱਚ ਆਖੋ ਤੇਰਾ ਪਾਣਾ ਮਿੱਠਾ ਲਾਗੇ।

ਤੁਸੀਂ ਸਰਵਣ ਕਰ ਰਹੇ ਸੀ ਸੁਣ ਸੁਣ ਸਾਧੋ ਜੀ। ਅਸੀਂ ਅਕਸਰ ਰੱਬ ਕੋਲੋਂ ਮੰਗਦੇ ਬਹੁਤ ਕੁਝ ਹਾਂ, ਕਦੇ ਸੁੱਖ, ਕਦੇ ਦੌਲਤ, ਕਦੇ ਕਾਮਯਾਬੀ, ਪਰ ਸੱਚੀ ਆਰਾਧਨਾ ਕੀ ਹੈ? ਸੱਚੀ ਆਰਾਧਨਾ ਮੰਗਣਾ ਨਹੀਂ, ਸਗੋਂ ਉਸਨੇ ਜੋ ਦਿੱਤਾ ਉਸ ਲਈ ਸ਼ੁਕਰਗੁਜ਼ਾਰ ਹੋਣਾ ਹੈ। ਜਦੋਂ ਅਸੀਂ ਸ਼ੁਕਰ ਕਰਨਾ ਸਿੱਖ ਜਾਂਦੇ ਹਾਂ ਤਾਂ ਜ਼ਿੰਦਗੀ ਦਾ ਹਰ ਦੁੱਖ ਛੋਟਾ ਲੱਗਣ ਲੱਗ ਪੈਂਦਾ। ਲਓ ਜੀ ਸਰਵਣ ਕਰਦੇ ਹਾਂ। ਸਤਿਗੁਰ ਸਭਨਾ ਦਾ ਭਲਾ ਮਨੇਂਦਾ।

ਜਿਹੜੀ ਹੈ ਉਹ ਤੁਸੀਂ ਕਰਦੇ ਰਹੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸਰਵਣ ਕਰ ਰਹੇ ਸੀ।

ਤੁਸੀਂ ਸਰਵਣ ਕਰ ਰਹੇ ਸੀ ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ। ਕਹਿੰਦੇ ਆਪਣੇ ਮਨ ਨੂੰ ਸ਼ਾਂਤੀ ਅਤੇ ਇੱਕ ਨਵੀਂ ਊਰਜਾ ਨਾਲ ਹਮੇਸ਼ਾ ਭਰੀ ਰੱਖੋ। ਦਿਲ ਨੂੰ ਹਮੇਸ਼ਾ ਸਾਫ਼ ਰੱਖੋ, ਕਿਉਂਕਿ ਮੰਦਰ ਮਸਜਿਦ ਗੁਰਦੁਆਰੇ ਇਨਸਾਨ ਨੇ ਬਣਾਏ ਨੇ, ਲੇਕਿਨ ਜਿਹੜਾ ਦਿਲ ਹੈ ਨਾ ਉਹ ਰੱਬ ਨੇ ਖੁਦ ਬਣਾਇਆ ਆਪਣੇ ਰਹਿਣ ਦੇ ਲਈ। ਬਸ ਆਪਣੇ ਦਿਲਾਂ ਦੇ ਵਿੱਚ ਪਿਆਰ ਅਤੇ ਨਿਮਰਤਾ ਜਿਹੜੀ ਹੈ ਉਹ ਬਣਾਈ ਰੱਖੋ, ਤਾਂ ਦੇਖੋ ਸਾਰਾ ਕੁਝ ਕਿੰਨਾ ਸੁਖਾਲਾ ਹੋ ਜਾਂਦਾ ਹੈ। ਸ਼ੁਕਰ ਕਰਦੇ ਰਹਿਣਾ ਪਰਮਾਤਮਾ ਦੀ ਬਣਾਈ ਦੁਨੀਆ ਦੇ, ਅਤੇ ਕੋਸ਼ਿਸ਼ ਕਰਨੀ ਹੈ ਕਿ ਹਰ ਇੱਕ ਦੀ ਮਦਦ

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ੇ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ, ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੰਭੀਰ ਚੀਜ਼ ਸੋਚਣ ਵਾਲੀ ਆ, ਉਹ ਹੈ ਖੇਤੀ ਖਰਚਾ। ਖੇਤੀ ਖਰਚਾ ਸਾਡਾ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਉੱਪਰ ਦੀ ਜਾ ਰਿਹਾ ਹੈ। ਸੋ ਇਸ ਕਰਕੇ ਇਹਦੇ 'ਚ ਤਵੱਜੋ ਦੇਣ ਦੀ ਲੋੜ ਹੈ। ਜੇ ਸਾਨੂੰ ਸਰਕਾਰ ਕਰਜ਼ ਦੀਆਂ ਸਹੂਲਤਾਂ ਦਿੰਦੀ ਹੈ, ਸਬਸਿਡੀਆਂ ਦਿੰਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਕਰਜ਼ਾ ਜ਼ਰੂਰ ਹੀ ਲੈਣਾ ਹੈ। ਜੇ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਉਹਦੇ ਲਈ ਤਾਂ ਕਰਜ਼ਾ ਲੈਣਾ ਕੋਈ ਮਤਲਬ ਮਾੜੀ ਗੱਲ ਨਹੀਂ ਹੈ। ਪਰ ਅੱਜ ਸੰਧੂ ਸਾਹਿਬ ਫਿਕਰ ਇਸ ਗੱਲ ਦੀ ਹੈ ਕਿ ਜਿਹੜੇ ਕੰਮ ਲਈ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ, ਅਸੀਂ ਉਸ ਕੰਮ ਲਈ ਪੈਸਾ ਨਹੀਂ ਲੈਂਦੇ, ਉਹਦੀ ਦੁਰਵਰਤੋਂ ਕਰਦੇ ਹਾਂ।
1: ਜਾਂ ਕਿਸੇ ਹੋਰ ਪਾਸੇ ਵਰਤ ਲੈਂਦੇ
0: ਹਾਂ, ਉਸ ਹੋਰ ਪਾਸੇ ਵਰਤ ਲੈਂਦੇ ਹਾਂ। ਸੋ ਇਹ ਜਿਹੜੀ ਚੀਜ਼ ਹੈ, ਕਿਤੇ ਨਾ ਕਿਤੇ ਕਿਸਾਨੀ ਦੇ ਹਿੱਸੇ ਜਿਹੜੀ ਮਾੜੀ ਚੀਜ਼ ਹੈ, ਕਿਉਂਕਿ ਫਿਰ ਕਿਸ਼ਤਾਂ ਨਹੀਂ ਲਹਿੰਦੀਆਂ, ਕਰਜ਼ਾ ਵਾਪਸੀ ਨਹੀਂ ਹੁੰਦੀ, ਅਤੇ ਫਿਰ ਜ਼ਿਮੀਂਦਾਰ ਜਿਹੜਾ ਹੈ ਕਰਸਾ ਦੇ ਵਿੱਚ ਔਖੀ ਘੜੀ ਚੱਲਿਆ ਜਾਂਦਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ਾ ਇੱਕ ਜਿੱਦਾਂ ਆਪਾਂ ਸਿਆਣੇ ਕਹਿੰਦੇ ਮਿੱਠਾ ਜ਼ਹਿਰ ਹੈ। ਲਓ ਜਿੰਨੀ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਨਹੀਂ ਤਾਂ ਗੁਰੇਜ਼ ਪਰਹੇਜ਼ ਕਰਨਾ ਬਿਹਤਰ ਰਹਿੰਦਾ ਹੈ।
1: ਖਾਸ ਕਰਕੇ ਦੇਖੋ ਨਾਲ ਕਰਜ਼ੇ ਨਾਲ ਰਾਮ ਜੀ, ਕਿ ਵਾਧੂ ਦੀ ਖੇਤੀ ਮਸ਼ੀਨਰੀ ਖਰੀਦਣਾ ਵੀ ਇੱਕ ਤਰ੍ਹਾਂ ਦਾ ਬੋਝ ਹੀ ਹੈ।
0: ਇਹ ਕਰਜ਼ਾ ਚੜਾਉਣ ਦਾ ਇਹੀ ਕਾਰਨ, ਵੱਡਾ ਕਾਰਨ ਤਾਂ
1: ਆਪਾਂ ਜੇ ਕਹੀਏ ਕਿ ਹਰ ਪਾਸ ਹਰ ਮਸ਼ੀਨਰੀ ਮੇਰੇ ਕੋਲ ਹੋਵੇ, ਇਹ ਨਾ ਤਾਂ ਸੰਭਵ ਹੈ ਅਤੇ ਨਾ ਹੀ ਫਾਇਦੇਮੰਦ ਹੈ।
0: ਫਾਇਦੇਮੰਦ
1: ਕੁਛ ਮਸ਼ੀਨਰੀ ਜਿਹੜੀ ਦੇਖੋ ਆਪਾਂ ਲੈ ਸਕਦੇ ਹਾਂ, ਜਿਹੜੀ ਕਿ ਸਾਨੂੰ ਪਤਾ ਵੀ 12 ਮਹੀਨੇ 30 ਦਿਨ ਕੰਮ ਆਉਣੀ ਹੈ, ਅਤੇ ਜਿਹੜੀ ਸਾਲ ਛਮਾਈ ਕੰਮ ਆਉਣੀ ਹੈ, ਕੋਈ 1-2 ਮਹੀਨੇ ਚੱਲਣੀ ਹੈ, ਜੇ ਉਹ ਕਿਰਾਏ 'ਤੇ ਮਿਲ ਜਾਏ ਤਾਂ ਉਹ ਚੰਗੀ ਗੱਲ ਆ, ਬਜਾਏ ਕਿ ਉਹਨੂੰ ਆਪਣੇ ਖਰੀਦਣ ਦੇ।
0: ਦੇਖੋ ਜੋਤ ਦੇ ਲਿਹਾਜ਼ ਨਾਲ ਪਹਿਲਾਂ ਤਾਂ ਇਹ ਦੇਖੋ ਕਿ ਮੇਰੇ ਕੋਲ ਜੋਤ ਕਿੰਨੀ ਹੈ, ਮੇਰੇ ਕੋਲ ਕੰਮ ਕਿੰਨਾ ਹੈ, ਇੱਕ ਸਾਲ ਦੇ ਵਿੱਚ ਮਸ਼ੀਨਰੀ ਤੋਂ ਮੈਂ ਕੰਮ ਕਿੰਨਾ ਲੈਣਾ ਹੈ। ਜੇ ਤਾਂ ਤੁਹਾਡੇ ਕੋਲ ਉਸ ਲਿਹਾਜ਼ ਨਾਲ ਹਿਸਾਬ ਕਿਤਾਬ ਨਾਲ ਕੰਮ ਹੈ, ਤਾਂ ਫਿਰ ਤਾਂ ਮਸ਼ੀਨਰੀ ਖਰੀਦੋ। ਨਹੀਂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਕਿਉਂਕਿ ਡਰਿੱਲਾਂ ਤੋਂ ਲੈ ਕੇ ਆਪਾਂ ਦੇਖਦੇ ਹਾਂ ਕਿ ਮਸ਼ੀਨੀਕਰਨ ਤਾਂ ਹਰ ਪਾਸੇ ਹੈ, ਮਸ਼ੀਨਾਂ ਦੀ ਖੇਤੀ ਹੈ, ਅਤੇ ਸਾਰੀਆਂ ਮਸ਼ੀਨਾਂ ਜੇ ਤੁਸੀਂ ਘਰੇ ਇਕੱਠੀਆਂ ਕਰਕੇ ਰੱਖ ਲਓ, ਉਹ ਕੋਈ ਸਿਆਣਪ ਨਹੀਂ ਹੈ। ਕਿਉਂਕਿ ਅੱਜ ਸਾਡੇ ਕੋਲ ਖੇਤੀ ਸੰਦ ਬੈਂਕ ਵੀ ਹੈ, ਬਹੁਤ ਸਾਰੀਆਂ ਐਸੀਆਂ ਸੁਵਿਧਾਵਾਂ ਆ ਗਈਆਂ, ਜਿਹੜਾ ਕੰਮ ਅਸੀਂ ਕਿਰਾਏ 'ਤੇ ਕਰਾ ਕੇ ਸਾਡਾ ਸਰ ਸਕਦਾ ਹੈ, ਉਹਦੇ ਲਈ ਮਸ਼ੀਨਰੀ ਸਾਨੂੰ ਲੈਣੀ ਕੋਈ ਬਹੁਤ ਹੀ ਵਧੀਆ ਚੀਜ਼ ਨਹੀਂ ਹੈ।
1: ਨਾ ਖਾਸ ਕਰਕੇ ਮਹਿੰਗੀ,
0: ਹਾਂ
1: ਕਈ ਮਸ਼ੀਨਰੀ ਤਾਂ ਬਹੁਤ ਮਹਿੰਗੀਆਂ ਹੋਣੀਆਂ ਰਾਮ ਜੀ।
0: ਆਹੋ ਜੀ,
1: ਇਸ ਕਰਕੇ ਜੇ ਅਸੀਂ ਇਕੱਠੇ ਹੋ ਕੇ ਲੈ ਲਓ, ਜਿੱਦਾਂ ਹੁਣ ਆਪਣੇ ਸੁਸਾਇਟੀ ਬਣਾਈ ਹੈ ਪਿੰਡ 'ਚ, ਜੇ ਉਹ ਲੈ ਲਵੇ
0: ਬਿਲਕੁਲ,
1: ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਜਿਹੜਾ ਹੈ ਸਮੇਂ ਸਮੇਂ 'ਤੇ ਇਸਤੇਮਾਲ ਕਰ ਸਕਦੇ ਹਾਂ, ਅਤੇ ਸਾਨੂੰ ਫਾਇਦੇਮੰਦ ਵੀ ਰਹੇਗੀ ਉਹ ਜੀ।
0: ਰਹੇਗੀ ਜੀ, ਰਹੇਗੀ। ਦੂਸਰਾ ਜਿਹੜਾ ਸੰਧੂ ਸਾਹਿਬ ਜ਼ਿਕਰ ਇਹ ਵੀ ਕਰਨਾ ਹੈ ਕਿ ਦੇਖੋ ਖੇਤੀ ਮਸ਼ੀਨਰੀ

0: ਲੈਣੀ ਜਾਂ ਖੇਤੀ ਮਸ਼ੀਨਰੀ ਨੂੰ ਅੱਗੋਂ ਬਣਾ ਤਾਂ ਲੈਂਦੇ ਹਾਂ, ਉਹਦੀ ਸਾਂਭ ਸੰਭਾਲ ਦੇ ਵਿੱਚ ਬੜੀ ਉਹ ਹੈ ਕਿ ਅੱਜ ਸੰਦ ਘਰਾਂ ਦੇ ਵਿੱਚ ਲਿਆ ਕੇ ਖੜੇ ਕੀਤੇ ਆ, ਮੁੜ ਕੇ ਕੋਈ ਇਹ ਨਹੀਂ ਦੇਖਦਾ ਵੀ ਮੀਂਹ ਕਣੀ ਪੈ ਰਹੀ ਹੈ ਇਹਦੇ ਉੱਤੇ, ਇਹਦੇ ਸਾਫ਼ ਸਫਾਈ ਦਾ ਧਿਆਨ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਹੈ, ਕਿਉਂਕਿ ਖੇਤੀ ਦੇ ਵਿੱਚ ਮਸ਼ੀਨ ਕੋਈ ਵੀ ਸਸਤੀ ਨਹੀਂ, ਡਰਿੱਲ ਮਸ਼ੀਨਾਂ ਵੀ ਬਹੁਤ ਮਹਿੰਗੀਆਂ ਨੇ, ਟਰੈਕਟਰ ਤਾਂ ਦੇਖੋ ਤੁਸੀਂ ਦੇਖੋ ਸਭ ਤੋਂ ਮਸ਼ੀਨਰੀ ਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਮੋਹਰੀ ਬੰਦਾ ਹੈ,
1: ਜਿਹਨੇ ਸਾਰੀ ਚਲਾਉਣੀ ਹੈ,
0: ਸਾਰੀ ਚਲਾਉਣੀ ਹੈ। ਸੋ ਇਸ ਕਰਕੇ ਸਾਰੀ ਮਸ਼ੀਨਰੀ ਦੀ ਸਾਂਭ ਸੰਭਾਲ ਜਿਹੜੀ ਹੈ ਵਰਤੋਂ ਤੋਂ ਪਹਿਲੋਂ ਅਤੇ ਵਰਤੋਂ ਤੋਂ ਬਾਅਦ
1: ਬਹੁਤ ਜ਼ਰੂਰੀ,
0: ਬਹੁਤ ਜ਼ਰੂਰੀ ਹੈ। ਇੱਕ ਤਾਂ ਇਹੀ ਹੈ ਕਿ ਜਿੱਦਾਂ ਆਪਾਂ ਖੇਤੀ ਮਸ਼ੀਨਰੀ ਦੇ ਵਿੱਚ ਪਹਿਲਾ ਮੰਤਰ ਤਾਂ ਇਹੀ ਆ ਜਾਂਦਾ ਵੀ ਜੇ ਤੁਸੀਂ ਅਣਜਾਣ ਬੰਦੇ ਦੇ ਕੋਲ ਮਸ਼ੀਨਰੀ ਦੇਤੀ, ਚਾਹੇ ਉਹ ਡਰਿੱਲ ਮਸ਼ੀਨ ਹੈ ਚਾਹੇ ਉਹ ਆਪਣਾ ਕੋਈ ਵੀ ਖੇਤੀ ਦਾ ਯੰਤਰ ਹੈ, ਅਤੇ ਉਹਦਾ ਨਾਸ ਤਾਂ ਵੱਜਣਾ ਹੀ ਵੱਜਣਾ ਹੈ। ਸੋ ਇਸ ਕਰਕੇ ਜਿਹੜਾ ਨਿਪੁੰਨ ਬੰਦਾ ਹੈ ਕੰਮ ਹੈ, ਜਿੱਦਾਂ ਹੁਣ ਟਰੈਕਟਰ ਚਲਾਉਣ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਬੰਦੇ ਨੂੰ ਟਰੈਕਟਰ ਦੀ ਜਾਣਕਾਰੀ ਹੈ, ਚਲਾਉਣਾ ਆਉਂਦਾ ਹੈ, ਉਸ ਬੰਦੇ ਨੂੰ ਹੀ ਟਰੈਕਟਰ ਦੇ ਉੱਤੇ ਬਿਠਾਉਣਾ ਚਾਹੀਦਾ ਹੈ। ਐਵੇਂ ਜੇ ਹਰ ਇੱਕ ਨੂੰ ਕਹੋ ਵੀ ਦੇ ਆਓ ਚਾਰ ਗੇੜੇ, ਤੂੰ ਵੀ ਦੇ ਆ ਚਾਰ ਗੇੜੇ, ਇਹਦੇ ਨਾਲ ਟਰੈਕਟਰ ਦੀ ਜਾ ਜਾਂਦੀ ਹੋ ਜਾਂਦੀ ਹੈ,
1: ਹੋ ਜਾਂਦੀ ਹੈ ਜੀ। ਹੁਣ ਦੇਖੋ ਹਰ ਚੀਜ਼ ਦਾ ਹਿਸਾਬ ਤਾਂ ਹੁੰਦਾ ਵੀ ਕਲੱਚ ਆ, ਬ੍ਰੇਕ ਆ, ਰੇਸ ਆ। ਹੁਣ ਅਣਜਾਣ ਜਿਹੜਾ ਬੰਦਾ ਜਾਣਕਾਰ ਆ, ਉਹਨੂੰ ਪਤਾ ਹੈ ਵੀ ਮੈਂ ਕਿਸ ਹਿਸਾਬ ਨਾਲ ਇਹਦੀ ਵਰਤੋਂ ਕਰਨੀ ਹੈ।
0: ਜਾਣਕਾਰ ਬੰਦੇ ਨੂੰ ਸਾਨੂੰ ਸਭ ਇਹ ਪਤਾ ਲੱਗ ਜਾਂਦਾ ਨਾ ਕਿ ਦੇਖੋ ਮਸ਼ੀਨਰੀ ਮੂੰਹੋਂ ਬੋਲਦੀ ਹੈ। ਜੇ ਕਿਤੇ ਕੋਈ ਸਮੱਸਿਆ ਲੱਗਦੀ ਹੈ ਕਿ ਯਾਰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ, ਤਾਂ ਜਾਣਕਾਰ ਬੰਦਾ ਤਾਂ ਫੜ ਲੂਗਾ, ਉਸੇ ਟਾਈਮ ਮਿਸਤਰੀ ਕੋਲ ਲੈ ਜਾਊਗਾ, ਦਿਖਾ ਲੂਗਾ, ਨੁਕਸ ਫੜਿਆ ਜਾਊਗਾ। ਨਹੀਂ ਤਾਂ ਤੁਸੀਂ ਇਹ ਦੇਖ ਲਓ ਵੀ ਮਸ਼ੀਨਰੀ ਇੱਕ ਵਾਰੀ ਜੋ ਟਰੈਕਟ ਹੁਣ ਵੱਡੀਆਂ ਮਸ਼ੀਨਰੀਆਂ ਖੁੱਲਦੀਆਂ ਨੇ ਤਾਂ ਪੈਸਾ ਥੋੜ੍ਹਾ ਖਾਂਦੀਆਂ ਕਿਤੇ।
1: ਬਹੁਤ ਲੱਗਦਾ ਹੈ ਜੀ। ਹੁਣ ਦੇਖੋ ਇੱਕ ਗੱਲ ਹੋਰ ਵੀ ਰੁੜੀ ਆ ਰਾਮ ਜੀ, ਕਿ ਛੋਟੀ ਛੋਟੀ ਗੱਲ ਨੇ ਕਿ ਜੇ ਹੁਣ ਟਰੈਕਟਰ ਦੀ ਬੈਟਰੀ ਲੈ ਲਓ, ਤੁਹਾਡੀ ਪੂਰੇ ਤਰੀਕੇ ਨਾਲ ਵਧੀਆ ਹੋਣੀ ਚਾਹੀਦੀ ਵੀ ਸੈਲਫ ਮਾਰੋ ਸਟਾਰਟ ਹੋ ਜਾਏ, ਉਹਦੇ ਵਿੱਚੋਂ ਕੋਈ ਚੀਜ਼ ਰਿਸਦੀ ਨਾ ਹੋਵੇ, ਨਹੀਂ ਤਾਂ ਉਹ ਜਿਹੜੀ ਕਿਤੇ ਪੈਂਦੀ ਰਹਿੰਦੀ ਹੈ ਉਹਦੇ ਫਿਰ ਧੂਲ ਮਿੱਟੀ ਪੈ ਕੇ ਦੂਸਰੇ ਪੁਰਜੇ ਨੂੰ ਵੀ ਖਰਾਬ ਕਰਦੀ।
0: ਆਹੋ ਜੀ ਦੇਖੋ ਹੁਣ ਏਅਰ ਕਲੀਨਰ ਦੀ ਗੱਲ ਆਪਾਂ ਕਰਦੇ ਹਾਂ, ਉਹਦੀ ਸਾਫ਼ ਸਫਾਈ ਹੈ, ਰੇਡੀਏਟਰ ਦੀ ਗੱਲ ਕਰਦੇ ਹਾਂ ਜਿੱਥੋਂ ਸਾਹ ਆਉਣਾ ਸਾਡੀ ਮਸ਼ੀਨਰੀ ਨੂੰ, ਫਿਰ ਥੱਲੇ ਤੇਲ ਦਾ ਸਾਨੂੰ ਲੈਵਲ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਿੰਨੇ ਕੁ ਟੱਕ ਤੇਲ ਹੈ ਕਿ ਨਹੀਂ ਹੈ। ਇੱਦਾਂ ਹੀ ਸੈਲਫ ਮਾਰ ਕੇ ਜਿੱਦਾਂ ਹੈ ਸਿੱਧੇ ਚਲਾਈ ਚੱਲੀਏ ਅਤੇ ਉਹਦੇ ਨਾਲ ਫਿਰ ਜਿਹੜਾ ਹੈ ਸਾਡਾ ਮਸ਼ੀਨਰੀ ਦਾ ਖਰਾਬ ਤਾਂ ਹੋਣਾ ਤੈਅ ਹੈ।
1: ਬਿਲਕੁਲ,
0: ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ, ਕਿਉਂਕਿ ਹੁਣ ਲੇਜ਼ਰ ਲੈਵਲਰ ਵੀ ਹੈ ਸਾਡੇ ਕੋਲ, ਡਰਿੱਲਾਂ ਵੀ ਹੈ, ਹੁਣ ਆਪਣਾ ਕੰਬਾਈਨ ਦੇ ਨਾਲ ਕਣਕਾਂ ਦਾ ਕੰਬਾਈਨਾਂ ਵੀ ਹੈ। ਦੇਖੋ ਕੰਬਾਈਨ ਕਿੱਡੀ ਵੱਡੀ ਮਸ਼ੀਨਰੀ ਹੈ ਕਿ ਨਹੀਂ। ਸੋ ਇਸ ਕਰਕੇ ਇੱਕ ਤਾਂ ਸੰਧੂ ਸਾਹਿਬ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਕਿ ਜੇ ਖੇਤੀ ਮਸ਼ੀਨਰੀ ਲਈ ਹੈ ਭਾਈ, ਉਹਨੂੰ ਮਸ਼ੀਨਰੀ ਨੂੰ ਸਾਂਭਣ ਦਾ ਤੁਹਾਡੇ ਕੋਲ ਸਾਧਨ ਜ਼ਰੂਰ ਹੋਣਾ ਚਾਹੀਦਾ, ਸ਼ੈੱਡ ਤੁਹਾਨੂੰ ਉਸ ਲਿਹਾਜ਼ ਨਾਲ ਬਣਾਉਣੇ ਚਾਹੀਦੇ ਹੈ। ਇਹ ਨਹੀਂ ਵੀ ਤੁਸੀਂ ਲੱਖਾਂ ਦੀ ਮਸ਼ੀਨਰੀ ਲਿਆ ਕੇ ਅਤੇ ਬਾਹਰ ਹੀ ਖੜੀ ਹੈ ਅਤੇ ਉਹ ਮਸ਼ੀਨਰੀ ਦਾ ਫਿਰ ਦੇਖੋ ਮੀਂਹ ਕਣੀ ਅਤੇ ਹਾਂਜੀ ਮੌਸਮ ਦਾ, ਗਰਮੀ ਹੈ, ਸਰਦੀ ਹੈ, ਹਰ ਮੌਸਮ ਨੇ ਮਸ਼ੀਨਰੀ 'ਤੇ ਵੀ ਅਸਰ ਪਾਉਣਾ
1: ਜੀ। ਜੰਗਾਲ ਲੱਗ ਗਿਆ ਅਤੇ ਕੋਈ ਪੁਰਜਾ ਖਰਾਬ ਹੋ ਜੂ ਅਤੇ ਫਿਰ ਜਦੋਂ ਲੋੜ ਪੈਣੀ ਉਹਨੇ ਕੰਮ ਨਹੀਂ ਦੇਣਾ, ਫਿਰ ਉਹਦੀ ਰਿਪੇਅਰ ਕਰਾਓ। ਇਸ ਕਰਕੇ ਸੰਭਾਲ ਕਰੀਏ ਕਿ ਜੇ ਚੀਜ਼ ਵਰਤੋਂ 'ਚ ਆ ਗਈ ਆਪਾਂ ਇਹ ਨਹੀਂ ਮੈਨੂੰ ਇਸ ਤਰੀਕੇ ਨਾਲ ਰੱਖੋ ਵੀ ਅਗਲੇ ਸੀਜ਼ਨ 'ਚ ਵਧੀਆ ਕੰਮ ਆ ਜਾਏ।
0: ਨਾ ਜੀ, ਜਿਹੜੇ ਸਿਆਣੇ ਬੰਦੇ ਤਾਂ ਤੁਸੀਂ ਦੇਖੋ ਨਾ ਵੀ
1: ਸਾਫ਼ ਕਰਕੇ ਰੱਖੋ।
0: ਹਾਂ,
1: ਕਈ ਵਾਰ ਨਾ ਆਪਾਂ ਵਿੱਚ ਖਾਦ ਛੱਡ ਦਿੰਦੇ ਹਾਂ ਉੱਦਾਂ ਹੀ,
0: ਹਾਂ ਡਰਿੱਲਾਂ 'ਚ ਮੰਜਣ ਪਈ ਹੁੰਦੀ ਹੈ
1: ਅਤੇ ਉਹ ਫਿਰ ਨਾ ਸਲਾਬੇ ਨਾਲ ਜਿਹੜੀ ਆਪਣੇ ਅਸਰ ਕਰਦੀ ਹੈਗੀ ਲੋਹੇ ਦੇ ਉੱਪਰ ਨਾ, ਜੰਗਾਲ ਦਾ ਕਾਰਨ ਬਣ ਜਾਂਦੀ ਹੈ।
0: ਦੇਖੋ ਜੀ, ਸਿਆਣੇ ਬੰਦੇ ਤਾਂ ਜਿਹਨਾਂ ਨੂੰ ਪਤਾ ਹੈ ਕਿ ਮਸ਼ੀਨ ਨੇ ਹੁਣ ਖੜਨਾ, ਜਿੱਦਾਂ ਆਪਾਂ ਟਰੈਕਟਰ ਦੀ ਗੱਲ ਕਰਦੇ ਹਾਂ, ਟਾਇਰਾਂ ਦੇ ਥੱਲੇ ਇੱਟਾਂ ਦੇਂਦੇ ਹੈ ਨਾ, ਅਤੇ ਮਸ਼ੀਨਾਂ ਦੇ ਥੱਲੇ ਇਸ ਤਰ੍ਹਾਂ ਦੀਆਂ ਇੱਟਾਂ ਉੱਟਾਂ ਲਾਉਂਦੇ ਆ ਤਾਂ ਕਿ ਮਸ਼ੀਨ ਨੂੰ ਕਿਸੇ ਤਰ੍ਹਾਂ ਵੀ ਮਿੱਟੀ ਦੇ ਸੰਪਰਕ ਦੇ ਵਿੱਚ ਆ ਕੇ
1: ਨਾ ਆਵੇ,
0: ਨਾ ਆਵੇ ਅਤੇ
1: ਕਿਉਂਕਿ ਦੇਖੋ ਹੁਣ ਜਿਹੜੀਆਂ ਡਰਿੱਲਾਂ ਨੇ ਕਿ ਚੀਜ਼ਾਂ ਹੁੰਦੀਆਂ ਨਾ ਕਿ ਤਵੀਆਂ ਨੇ ਕੋਈ ਸਾਲ 6 ਮਹੀਨੇ ਬਾਅਦ ਹੀ ਕੰਮ ਆਉਣੀਆਂ ਨੇ ਅਤੇ ਉਹਨੂੰ ਕਹਿੰਦਾ ਚਲੋ ਟਾਇਰਾਂ ਉੱਪਰ ਕਰ ਦਿਓ ਤਾਂ ਉਸ ਤਰ੍ਹਾਂ ਵਧੀਆ ਪਈ ਰਹਿੰਦੀ ਹੈਗੀ, ਬਜਾਏ ਕਿ ਜ਼ਮੀਨ ਦੇ ਨਾਲ ਲੱਗੀ ਰਹੂਗੀ।
0: ਆ ਜੀ ਹੁਣ ਸੁਹਾਗਾ ਹੈ, ਤੁਸੀਂ ਦੇਖ ਲਓ ਵੀ ਜੀ ਸੁਹਾਗਾ ਵੀ ਟਾਈਮ ਸਿਰ ਜੇ ਸੁਹਾਗਾ ਵੀ ਮੰਗਿਆ ਨਹੀਂ ਮਿਲਦਾ, ਆਮ ਤੌਰ 'ਤੇ ਅਸੀਂ ਕੀ ਕਰਦੇ ਹਾਂ ਵੀ ਜਿੱਥੇ ਦੇਖਿਆ ਸੁਹਾਗਾ ਸਿੜਤਾ,
1: ਖੇਤਾਂ ਕਈ ਵਾਰ ਪਿਆ ਰਹਿੰਦਾ,
0: ਖੇਤਾਂ 'ਚ ਪਿਆ ਰਹਿੰਦਾ 3-3 ਮਹੀਨੇ 4-4 ਮਹੀਨੇ ਪਿਆ ਰਹਿੰਦਾ ਅਤੇ ਮੁੜ ਕੇ ਜਗਾ ਉਹਨੂੰ
1: ਸਿਉਂਕ ਲੱਗ ਜਾਂਦੀ ਆ
0: ਕਿ ਨਹੀਂ। ਸੋ ਇਹ ਸਾਂਭ ਸੰਭਾਲ ਖੇਤੀ ਮਸ਼ੀਨਰੀ ਦੀ ਸਾਡੇ ਲਈ ਬਹੁਤ ਜ਼ਰੂਰੀ ਹੈ, ਔਰ ਟਾਈਮ ਸਿਰ ਖੇਤੀ ਮਸ਼ੀਨਰੀ ਨੂੰ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਬਾਅਦ ਦੋਨਾਂ ਪੱਖਾਂ ਦੇ ਉੱਤੇ ਹੀ ਉਹਦੀ ਜਾਂਚ ਪੜਤਾਲ ਸਾਨੂੰ ਕਰਾਉਣੀ। ਜਿੱਥੇ ਕੋਈ ਗਰੀਸ ਦੇਣਾ ਹੈ ਗਰੀਸ ਦਿਓ, ਜਿੱਥੇ ਕੋਈ ਤੇਲ ਦੀ ਜ਼ਰੂਰਤ ਹੈ ਤੇਲ ਦਿਓ। ਬਾਕੀ ਵੱਡੀ ਗੱਲ ਇਹੀ ਹੈ ਸੰਧੂ ਸਾਹਿਬ ਕਿ ਖੇਤੀ ਮਸ਼ੀਨਰੀ ਨੂੰ ਖਰੀਦਣ ਵੇਲੇ ਹੀ ਸਾਨੂੰ ਇਸ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹੀ ਮਸ਼ੀਨ ਮੈਂ ਖਰੀਦਾਂ, ਉਹੀ ਮਸ਼ੀਨਰੀ ਘਰ ਦੇ ਵਿੱਚ ਲੈ ਕੇ ਆਵਾਂ ਜਿਹਦੇ ਬਿਨਾਂ ਮੇਰਾ ਸਰਦਾ ਨਹੀਂ।
1: ਅੱਛਾ, ਟਾਇਰਾਂ 'ਚ ਹਵਾ ਦਾ ਵੀ ਬੜਾ ਮਹੱਤਵ,
0: ਬੜਾ ਮਹੱਤਵ ਹੈ ਜੀ, ਬੜਾ ਮਹੱਤਵ ਹੈ।
1: ਪੂਰੀ ਆਪਾਂ ਧਿਆਨ ਰੱਖੀਏ, ਥੋੜ੍ਹਾ ਬਹੁਤਾ ਘੱਟ ਜਾਏ ਤਾਂ ਇਹਦਾ ਵੀ ਅਸਰ ਪੈਂਦਾ ਉਹਦੀ ਜਿਹੜੀ ਨਾ ਆਪਾਂ ਕੰਮ ਕਰਦੀ ਜਿਹੜੀ ਕਾਰਜ ਕੁਸ਼ਲਤਾ ਹੁੰਦੀ ਹੈ।

0: ਉਹ 'ਤੇ ਅਸਰ ਪੈਂਦਾ
1: ਪੈਂਦਾ ਜੀ, ਪੈਂਦਾ ਹਰ ਚੀਜ਼ ਦਾ ਅਸਰ ਪੈਂਦਾ ਹੈ। ਗੱਲ ਫਿਰ ਉੱਥੇ ਸੰਧੂ ਸਾਹਿਬ ਆ ਜਾਂਦੀ ਹੈ ਕਿ ਜਾਣਕਾਰ ਖੇਤੀ ਦੇ ਵਿੱਚ। ਅੱਜ ਆਪਾਂ ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਖੇਤੀ ਵਿਗਿਆਨ ਦੀ ਖੇਤੀ ਹੁਣ ਹੈ ਕਿ ਨਹੀਂ, ਸਾਇੰਸ ਦੀ ਖੇਤੀ ਰਹਿ ਗਈ। ਅਤੇ ਇਹਦੇ 'ਚ ਇਹੀ ਨਹੀਂ ਹੈ ਕਿ ਹਰ ਬੰਦਾ ਟਰੈਂਡ ਵਾਹੀ ਕਰ ਲੂਗਾ, ਹਰ ਬੰਦੇ ਨੂੰ ਗਿਆਨ, ਜਿਹਨੂੰ ਗਿਆਨ ਹੋਊਗਾ ਉਹੀ ਬੰਦਾ ਕੰਮ ਸਹੀ ਕਰੂਗਾ। ਸੋ ਇਸ ਕਰਕੇ ਹੁਣ ਖੇਤੀ ਗਿਆਨ, ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਸਾਡੇ ਕੋਲ, ਮਹਿਕਮਾ ਜ਼ਰਾਇਤ, ਹੋਰ ਵੀ ਮਹਿਕਮੇ ਹੈ, ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਹੈ ਤੁਹਾਨੂੰ, ਟਰੈਕਟਰ ਦੇ ਬਾਰੇ ਵੀ ਦੱਸ ਦਿੰਦੇ ਸਾਰਾ ਕੁਛ, ਮਸ਼ੀਨਰੀ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਛ ਪਤਾ,
0: ਮੈਨੂਅਲ ਨਾਲ ਮਿਲਦਾ ਟਰੈਕਟਰ ਦੇ
1: ਨਹੀਂ,
0: ਉਹ ਪੜ੍ਹਿਆ ਜਾ ਸਕਦਾ।
1: ਹਾਂ,
0: ਉਹ 'ਚ ਲਿਖਿਆ ਹੁੰਦਾ ਕਦੋਂ ਕਿਹੜਾ ਕੰਮ ਕਰਨਾ,
1: ਕਰਨਾ
0: ਕਦੋਂ ਸਰਵਿਸ ਕਰਾਉਣੀ ਹੈ ਦੀ।
1: ਬਿਲਕੁਲ, ਚਲੀਏ ਫਿਰ ਆਪਾਂ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

0: ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਗਾਂਧੀ 132ਵੀਂ ਲੜੀ।
1: ਐਪੀਸੋਡ 132।

ਪਰਿਚੇ ਤਹਿਤ ਸਾਡੇ ਅੱਜ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 7:02 'ਤੇ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਜੂਲੀਅਸ ਗੋਲ ਅਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਸਰਵਣ ਕਰੋਗੇ ਮਸੀਹੀ ਭਜਨ ਸਵੇਰੇ 8:40 'ਤੇ। ਸਵੇਰੇ 9:02 'ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਵਿੱਚ ਤੁਸੀਂ ਸੁਣੋਗੇ ਵਿਦੂਸ਼ੀ ਕਿਸ਼ੋਰੀ ਅਮੋਨਕਰ ਦਾ ਰਾਗ ਅਲਈਆ ਬਿਲਾਵਲ 'ਚ ਗਾਇਨ। ਸਾਢੇ 9:00 ਪ੍ਰੋਗਰਾਮ ਗਿਆਨ ਵਿਗਿਆਨ ਸਾਡੇ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਏਗਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਡਾਕਟਰ ਅਮਰਜੀਤ ਛਾਬੜਾ ਦੀ ਵਾਰਤਾ, ਵਿਸ਼ਾ ਹੋਏਗਾ ਜੈਨੇਟਿਕ ਕਾਉਂਸਲਿੰਗ। ਵਿਗਿਆਨ ਤੱਥ ਅਤੇ ਖਬਰਾਂ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਰੋਤਿਆਂ ਦੀ ਫਰਮਾਇਸ਼ ਨੂੰ ਪੂਰਾ ਕੀਤਾ ਜਾਏਗਾ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ ਸਵੇਰੇ 10:02 'ਤੇ। 11:05 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਦਿਨੇ 12:05 'ਤੇ ਬੱਚੇ ਆਪਣਾ ਪ੍ਰੋਗਰਾਮ ਬਾਲ ਜਗਤ ਸੁਣਨਗੇ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੇ ਦੌਰਾਨ ਸਮਾਚਾਰ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੇ ਜਾਣਗੇ। ਦੁਪਹਿਰ 2:30 ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਕਲਾਕਾਰ ਹੋਣਗੇ ਗੁਰਬਖਸ਼ ਸਿੰਘ ਮਹੇਸ਼ਪੁਰੀ ਕਵੀਸ਼ਰ ਅਤੇ ਸਾਥੀ। ਸ਼ਾਮ 4:02 'ਤੇ ਸਮਾਂ ਰਹੇਗਾ ਪ੍ਰੋਗਰਾਮ ਪਰਿਮਲ ਦਾ, ਜਿਸ 'ਚ ਤੁਸੀਂ ਸੁਣੋਗੇ ਚਰਚਾ ਸਾਹਿਤ ਸੇ ਜੁੜਨਾ ਕਿਉਂ ਜ਼ਰੂਰੀ। ਭਾਗ ਲੈਣਗੇ ਡਾਕਟਰ ਸੁਰੇਸ਼ ਨਾਇਕ, ਡਾਕਟਰ ਤਸੀਮ ਗੁਜਰਾਲ ਅਤੇ ਡਾਕਟਰ ਰਾਜਿੰਦਰ ਟੌਂਕ। 4:30 ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ

ਮੰਜ਼ਲ ਨੂੰ ਹਾਸਲ ਕਰਨਾ ਹੈ। ਇਸ ਕਰਕੇ ਉੱਠੋ, ਮਿਹਨਤ ਕਰੋ ਅਤੇ ਆਪਣੇ ਸੁਪਨਿਆਂ ਵੱਲ ਇੱਕ ਕਦਮ ਹੋਰ ਵਧਾਓ। ਲਓ ਜੀ, ਪ੍ਰੋਗਰਾਮ ਦਾ ਅਸੀਂ ਆਗਾਜ਼ ਕਰਦੇ ਹਾਂ ਸੁਖਵਿੰਦਰ ਸਿੰਘ ਅਤੇ ਸ਼੍ਰੇਆ ਘੋਸ਼ਾਲ ਹੋਣਾ ਦੀ ਆਵਾਜ਼ ਦੇ ਵਿੱਚ ਇਸ ਗੀਤ ਦੇ ਨਾਲ।

ਤੁਸੀਂ ਇੰਜੋਏ ਕਰ ਰਹੇ ਸੀ ਜੀ ਪਲਕ ਮਲਕ ਅਤੇ ਪਲਕ ਮੁਚਲ ਅਤੇ ਅਰੁਣ ਦੇਵ ਯਾਦਵ ਦੀ ਆਵਾਜ਼ ਦੇ ਵਿੱਚ ਇਲਾਹੀ। ਲਓ ਜੀ ਚਾਤ ਮਾਰਦੇ ਹਾਂ ਹੁਣ ਅੱਜ ਯਾਨੀ 12 ਜੁਲਾਈ ਦੇ ਇਤਿਹਾਸ 'ਤੇ ਕਿ ਇਸ ਦਿਨ ਭਾਰਤ ਅਤੇ ਦੁਨੀਆ ਵਿੱਚ ਕੀ ਖਾਸ ਹੋਇਆ ਸੀ। ਅੱਜ ਪੂਰੀ ਦੁਨੀਆ ਮਲਾਲਾ ਦਿਵਸ ਵਜੋਂ ਇਸ ਦਿਨ ਨੂੰ ਮਨਾਉਂਦੀ ਹੈ, ਹੈ ਨਾ, ਕਿਉਂਕਿ ਮਲਾਲਾ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ। ਅੱਜ ਉਹਨਾਂ ਦਾ ਜਨਮ ਦਿਨ ਹੈ। ਭਾਰਤੀ ਇਤਿਹਾਸ ਵਿੱਚ ਅੱਜ ਦਾ ਦਿਨ ਵੀ ਬਹੁਤ ਹੀ ਮਹੱਤਵਪੂਰਨ ਹੈ ਅਤੇ ਮਲਾਲਾ ਦੇ ਜਨਮ ਦਿਨ ਦੇ ਵਜੋਂ ਇਸ ਦਿਨ ਨੂੰ ਘੋਸ਼ਿਤ ਕਰ ਦਿੱਤਾ ਗਿਆ ਮਲਾਲਾ ਡੇ, ਯਾਨੀ ਕਿ ਮਲਾਲਾ ਦਿਵਸ। ਭਾਰਤੀ ਇਤਿਹਾਸ ਵਿੱਚ ਅੱਜ ਦਾ ਦਿਨ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੀਫ ਜਸਟਿਸ ਵਾਈ ਵੀ ਚੰਦਰਚੂੜ ਜੀ ਦੇ ਜਨਮ ਦਿਨ ਲਈ ਯਾਦ ਕੀਤਾ ਜਾਂਦਾ ਹੈ। ਅਤੇ ਗੱਲ ਕਰੀਏ ਵੀ ਜੇ ਅੱਜ ਅਸੀਂ ਅੱਜ ਡੈਥ ਐਨਵਰਸਰੀ ਵੀ ਹੈ ਦਾਰਾ ਸਿੰਘ ਹੋਣਾ ਦੀ, ਫਿਲਮੀ ਜਗਤ ਦੀ ਅਸੀਂ ਗੱਲ ਕਰ ਰਹੇ ਹਾਂ ਜੀ। ਅੱਜ ਅਸੀਂ ਯਾਦ ਕਰ ਰਹੇ ਹਾਂ ਭਾਰਤ ਦੇ ਮਹਾਨ ਪਹਿਲਵਾਨ ਅਤੇ ਰਮਾਇਣ ਵਿੱਚ ਹਨੂੰਮਾਨ ਦਾ ਅਮਰ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾਰਾ ਸਿੰਘ ਹੋਣਾ ਨੂੰ, ਹੈ ਨਾ। ਦਾਰਾ ਸਿੰਘ ਅਸੀਂ ਸਿਰਫ ਇੰਨਾ ਕੀ ਜਾਣਦੇ ਹਾਂ ਬਈ ਦਾਰਾ ਸਿੰਘ ਹੁਣੇ ਕੁਸ਼ਤੀ ਕਰਦੇ ਸੀ, ਐਕਟਿੰਗ ਕਰਦੇ ਸੀ, ਕਿ ਅਸੀਂ ਜਾਣਦੇ ਹਾਂ ਵੀ ਉਹ ਕਵਿਤਾਵਾਂ ਵੀ ਲਿਖਦੇ ਸੀਗੇ, ਕਵਿਤਾਵਾਂ ਲਿਖਣ ਦਾ ਵੀ ਸ਼ੌਂਕ ਰੱਖਦੇ ਸੀ। ਯੂਨੀਵਰਸਿਟੀ ਬੋਕਸਿੰਗ ਚੈਂਪੀਅਨ ਸੀਗੇ ਦਾਰਾ ਸਿੰਘ। ਪੰਜਾਬੀ ਫਿਲਮ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹਦੇ ਵਿੱਚ ਉਹਨਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਔਰ ਇਹ ਫਿਲਮ ਜਿਹੜੀ ਹੈ ਉਹ ਲਗਭਗ 1 ਕਰੋੜ ਰੁਪਏ ਦਾ ਬਜਟ ਰੱਖਣ ਵਾਲੀ ਪਹਿਲੀ ਪੰਜਾਬੀ ਫਿਲਮ ਸੀ। ਉਹ ਦਾਰਾ ਸਿੰਘ ਪਹਿਲੇ ਇੱਦਾਂ ਦੇ ਖਿਲਾੜੀ ਸੀ ਜਿਨ੍ਹਾਂ ਨੂੰ ਰਾਸ਼ਟਰਪਤੀ ਨੇ ਰਾਜ ਸਭਾ ਦੇ ਲਈ ਨਾਮਿਤ ਕੀਤਾ ਸੀਗਾ। ਉਹਨਾਂ ਦਾ ਨਾਮ ਜਿਹੜਾ ਹੈ ਉਹ ਰਾਸ਼ਟਰਪਤੀ ਉਹਨਾਂ ਵੱਲੋਂ ਸੁਝਾਇਆ ਗਿਆ ਸੀ। ਅਤੇ ਕਦੇ ਵੀ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਰਕਾਰੀ ਸੁਵਿਧਾਵਾਂ ਦਾ ਜਿਹੜਾ ਫਾਇਦਾ ਹੈ ਨਾ ਉਹ ਆਪਣੇ ਪਰਸਨਲ ਕੰਮਾਂ ਲਈ ਨਹੀਂ ਲਿੱਤਾ। ਇਹੀ ਖਾਸੀਅਤ ਹੈ ਦਾਰਾ ਸਿੰਘ ਉਹਨਾਂ ਦੀ। ਔਰ ਕਵਿਤਾਵਾਂ ਲਿਖਦੇ ਸੀਗੇ, ਉਹਨਾਂ ਨੇ ਆਪਣੀ ਇੱਕ ਕਿਤਾਬ ਵੀ ਲਿਖੀ, ਲੇਕਿਨ ਉਹਨਾਂ ਨੂੰ ਆਪਣੀ ਕਿਤਾਬ ਨੂੰ ਪਬਲਿਸ਼ ਨਹੀਂ ਕਰਵਾਇਆ, ਹੈ ਨਾ। ਐਵੇਂ ਥੋੜ੍ਹੀ ਕਹਿੰਦੇ ਆ ਵੀ ਕੁਝ ਸ਼ੌਕ ਸੀ ਯਾਰ ਫਕੀਰੀ ਦਾ, ਕੁਝ ਇਸ਼ਕ ਨੇ ਦਰ ਦਰ ਰੋਲ ਦਿੱਤਾ, ਕੁਝ ਸੱਜਣ ਕਸਰ ਨਾ ਛੱਡੀ ਸੀ, ਕੁਝ ਜ਼ਹਿਰ ਰਕੀਬਾ ਕੋਲ ਦਿੱਤਾ, ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਕੁਝ ਗੱਲ ਵਿੱਚ ਗਮਾਂ ਦਾ ਤੌਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨੇ ਦਾ ਸ਼ੌਕ ਵੀ ਸੀ। ਬਿਲਕੁਲ ਜੀ, ਯਾਦ ਕਰ ਰਹੇ ਹਾਂ ਅਸੀਂ ਦਾਰਾ ਸਿੰਘ ਹੋਣਾ ਨੂੰ ਦਲੇਰ ਮਹਿੰਦੀ ਦੇ ਗਾਏ ਇਸ ਗੀਤ ਦੇ ਨਾਲ।

ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਸੋਹਣੀ ਸਵੇਰ। ਲਓ ਜੀ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ। ਅੱਜ ਹੈ ਇੰਟਰਨੈਸ਼ਨਲ ਡੇ ਆਫ ਹੋਪ। ਬਿਲਕੁਲ ਜੀ, ਉਮੀਦ ਦਾ ਦਿਨ ਹੈ ਨਾ। ਕਹਿੰਦੇ ਇੱਜ਼ਤ ਅਣਖ 'ਤੇ

ਕਦੇ ਡੋਬੀਏ ਨਾ ਜੇ ਨਾ ਹੋਵੇ ਤਾਰਨਾ। ਬਿਲਕੁਲ ਜੀ, ਕਦੇ ਡੋਬੀਏ ਨਾ ਜੇ ਨਾ ਹੋਵੇ ਤਾਰਨਾ, ਫਿਰ ਸਾੜਨਾ ਵੀ ਕਿਉਂ ਜੇ ਨਹੀਂ ਉਠਾਰਨਾ। ਜੇ ਚੜਾਉਣਾ ਨਹੀਂ ਤਾਂ ਕਾਸ ਤੋਂ ਉਤਾਰਨਾ, ਜੇ ਸਲਾਉਣਾ ਨਹੀਂ ਤਾਂ ਕਾਸ ਤੋਂ ਫਿਟਕਾਰਨਾ। ਉਮੀਦਾਂ ਆਸਾਂ ਜਿਹੜੀਆਂ ਨੇ ਨਾ, ਉਹ ਬਣੀਆਂ ਰਹਿਣੀਆਂ ਚਾਹੀਦੀਆਂ ਨੇ, ਕਿਉਂਕਿ ਜਦ ਤੀਕਰ ਉਮੀਦ ਹੈ ਉਦੋਂ ਤੀਕਰ ਸਾਹ ਜਿਹੜੇ ਨੇ ਉਹ ਬਰਕਰਾਰ ਨੇ। ਜਦੋਂ ਇਨਸਾਨ ਦੀ ਕਹਿੰਦੇ ਉਮੀਦ ਟੁੱਟਦੀ ਹੈ ਨਾ, ਉਦੋਂ ਇਨਸਾਨ ਟੁੱਟ ਜਾਂਦਾ ਹੈ। ਇਸ ਕਰਕੇ ਤੁਸੀਂ ਕੋਸ਼ਿਸ਼ ਕਰਨੀ ਹੈ, ਬਲਕਿ ਅੱਜ ਤੋਂ ਹੁਣੇ ਤੋਂ ਹੀ ਕੋਸ਼ਿਸ਼ ਕਰਨੀ ਸ਼ੁਰੂ ਕਰੋ ਬਈ, ਜੇਕਰ ਤੁਹਾਡੇ ਆਸ ਪਾਸ ਕੋਈ ਅਜਿਹਾ ਇਨਸਾਨ ਹੈ ਜਿਹਨੇ ਉਮੀਦ ਦਾ ਦਾਮਨ ਛੱਡ ਦਿੱਤਾ ਹੈ, ਤਾਂ ਫਿਰ ਤੁਹਾਡਾ ਕੰਮ ਕੀ ਹੈ ਜੀ? ਤੁਹਾਡਾ ਕੰਮ ਹੈ ਉਹਦੇ ਹੌਸਲੇ ਨੂੰ ਵਧਾਉਣਾ, ਉਹਦੀ ਹੌਸਲਾ ਅਫਜ਼ਾਈ ਕਰਨਾ, ਔਰ ਉਹਨੂੰ ਅੱਗੇ ਲੈ ਕੇ ਆਉਣਾ, ਹੈ ਨਾ। ਦੇਖਿਓ ਜਦੋਂ ਤੁਸੀਂ ਜਦੋਂ ਇੱਦਾਂ ਕਰਦੇ ਹੋ ਨਾ, ਤਾਂ ਉਹਦੀਆਂ ਦੁਆਵਾਂ ਕਿੰਨੀਆਂ ਤੁਹਾਨੂੰ ਲੱਗਦੀਆਂ ਨੇ। ਹਾਂ, ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਮੌਸਮ ਬਾਰੇ ਜਿਹੜਾ ਹੈ ਨਾ, ਉਹ ਵੀ ਸੋਚ ਰਹੇ ਹੋ, ਕਿਉਂਕਿ ਉਮੀਦ ਕਰ ਰਹੇ ਹੋ ਕਿ ਬਾਰਿਸ਼ ਪੈ ਜਾਵੇ, ਗਰਮੀ ਜਿਹੜੀ ਉਹ ਤੋਂ ਰਾਹਤ ਮਿਲ ਜਾਵੇ, ਹੈ ਨਾ। ਬਾਰਿਸ਼ ਦਾ ਮੌਸਮ ਬਹੁਤ ਸੁਹਾਵਣਾ ਮੌਸਮ ਹੁੰਦਾ ਹੈ, ਹੈ ਨਾ। ਦੌਰ ਚੱਲ ਰਿਹਾ ਜੀ ਬਰਸਾਤਾਂ ਦਾ, ਲੇਕਿਨ ਭੁੱਲਣਾ ਨਹੀਂ ਵੀ ਮੌਸਮ ਵਿਭਾਗ ਨੇ ਵੀ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਹਿੱਸਿਆਂ 'ਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ, ਹੈ ਨਾ। ਅਤੇ ਫਿਰ ਬਾਰਿਸ਼ ਦੇ ਵਿੱਚ ਪਕੌੜੇ ਖਾਣ ਨੂੰ ਵੀ ਜੀਅ ਕਰਦਾ ਹੈ, ਹੈ ਨਾ, ਖੁਸ਼ ਰਹਿਣ ਨੂੰ ਵੀ ਜੀਅ ਕਰਦਾ ਹੈ, ਲੇਕਿਨ ਸਿਰਫ ਪਕੌੜੇ ਖਾ ਲੈਣੇ ਹੀ ਸਫੀਸ਼ੀਐਂਟ ਨਹੀਂ ਹੈ। ਉਸ ਤੋਂ ਬਾਅਦ ਧਿਆਨ ਆਪਣੀ ਸਿਹਤ ਦਾ ਵੀ ਰੱਖਣਾ ਹੈ, ਹੈ ਨਾ। ਇਸ ਮੌਸਮ ਦੇ ਵਿੱਚ ਡੇਂਗੂ, ਮਲੇਰੀਆ ਤੋਂ ਬਚਣ ਲਈ ਆਪਣੇ ਘਰ ਦੇ ਆਲੇ ਦੁਆਲੇ ਪਾਣੀ ਨੂੰ ਇਕੱਠਾ ਨਹੀਂ ਹੋਣ ਦੇਣਾ, ਅਤੇ ਜੇਕਰ ਤੁਹਾਨੂੰ ਲੱਗਦਾ ਵੀ ਕਿਤੇ ਪਾਣੀ ਖੜ੍ਹਾ ਹੈ, ਉਹਦੀ ਸਫਾਈ ਜਿਹੜੀ ਹੈ ਉਹ ਕਰਦੇ ਰਹਿਣੀ ਹੈ। ਆਪਣੀ ਛੱਤਾਂ ਨੂੰ ਸਾਫ਼ ਰੱਖਣਾ ਹੈ, ਕਿਉਂਕਿ ਬਾਰਿਸ਼ਾਂ ਦੌਰਾਨ ਉੱਥੇ ਪਾਣੀ ਇਕੱਠਾ ਹੋ ਕੇ ਮੱਛਰ ਜਿਹੜਾ ਨਾ ਉਹ ਵੀ ਪੈਦਾ ਹੋ ਜਾਂਦਾ ਹੈ, ਉਹੀ ਕਾਰਨ ਹੈ ਡੇਂਗੂ ਅਤੇ ਮਲੇਰੀਏ ਦਾ। ਅਤੇ ਦੂਜੀ ਗੱਲ, ਜਦੋਂ ਬਾਰਿਸ਼ ਹੋ ਰਹੀ ਹੈ ਨਾ, ਉਦੋਂ ਸੜਕਾਂ 'ਤੇ ਫਿਸਲਣ ਜਿਹੜੀ ਹੈ ਉਹ ਵੱਧ ਜਾਂਦੀ ਹੈ, ਅਤੇ ਇਸ ਲਈ ਗੱਡੀ ਜਿਹੜੀ ਹੈ ਉਹਦੀ ਸਪੀਡ ਘੱਟ ਰੱਖੋ ਅਤੇ ਸੁਰੱਖਿਅਤ ਦੂਰੀ ਬਣਾ ਕੇ ਰੱਖੋ। ਐਵੇਂ ਥੋੜ੍ਹੀ ਕਿਸੇ ਨੇ ਕਿਹਾ ਵੀ ਸਾਵਧਾਨੀ ਹਟੀ ਅਤੇ ਦੁਰਘਟਨਾ ਘਟੀ। ਅਤੇ ਇਸ ਕਰਕੇ ਅਸੀਂ ਇਸ ਸਾਰੀ ਮਤਲਬ ਗੱਲਾਂ ਨੂੰ ਧਿਆਨ 'ਚ ਰੱਖਣਾ, ਔਰ ਇੱਕ ਚੀਜ਼ ਹੋਰ ਧਿਆਨ 'ਚ ਰੱਖਣੀ ਹੈ। ਕਈ ਵਾਰੀ ਇੱਦਾਂ ਹੁੰਦਾ ਵੀ ਅਸੀਂ ਜਾ ਰਹੇ ਹੁੰਦੇ ਹਾਂ ਔਰ ਪਾਣੀ ਇਕੱਠਾ ਹੋਇਆ ਹੁੰਦਾ ਉੱਥੇ, ਅਤੇ ਪਾਣੀ ਇਕੱਠੇ ਹੋਏ 'ਚੋਂ ਅਸੀਂ ਆਪਣੀ ਗੱਡੀ ਕੱਢ ਲੈਂਦੇ ਹਾਂ। ਗੱਡੀ ਕੱਢਣ ਤੋਂ ਬਾਅਦ ਅਸੀਂ ਧਿਆਨ ਦਿੰਦੇ ਹਾਂ ਵੀ ਉੱਥੇ ਪਾਣੀ ਸੀਗਾ, ਔਰ ਨਾਲ 2-wheeler 'ਤੇ ਵੀ ਕੋਈ ਜਾ ਰਿਹਾ ਸੀ, ਔਰ ਪਾਣੀ ਦੇ ਛਿੱਟੇ ਸਾਰੇ ਉਹਦੇ 'ਤੇ ਪੈ ਗਏ। ਇਸ ਕਰਕੇ ਜੇਕਰ ਤੁਹਾਨੂੰ ਦਿਖੇ ਕਿਤੇ ਪਾਣੀ ਖੜ੍ਹਾ ਹੋਇਆ ਪਿਆ, ਪਾਣੀ ਦਾ ਭਰਾਵ ਨਜ਼ਰ ਆਵੇ, ਤਾਂ ਫਿਰ ਆਪਣੀ ਗੱਡੀ ਦੀ ਸਪੀਡ ਨੂੰ ਘਟਾ ਲਓ, ਹੈ ਨਾ। ਜਿਹੜਾ ਨਾਲ ਦਾ ਬੰਦਾ ਹੈ ਉਹਦੀ ਸੁਰੱਖਿਆ ਦਾ ਵੀ ਧਿਆਨ ਰੱਖਣਾ ਹੈ। ਅਤੇ ਇੰਜੋਏ ਕਰਦੇ ਹਾਂ ਜੀ, ਜੇ ਗੱਲ ਬਰਸਾਤ ਦੀ ਹੋ ਰਹੀ ਹੈ ਤਾਂ ਫਿਰ ਸਾਵਣ ਦੇ ਗੀਤ ਨੂੰ ਇੰਜੋਏ ਕਰਦੇ ਹਾਂ।

0: ਬਿਲਕੁਲ ਜੀ, ਸਾਵਨ ਆਇਆ ਹੈ ਅਤੇ ਪਿਆਰ ਆਇਆ ਹੈ, ਹੈ ਨਾ। ਕਹਿੰਦੇ ਤੁਹਾਡੇ ਨਾਲ ਪਿਆਰ ਜਿਹਾ ਏ, ਤੁਹਾਡੇ ਨਾਲ ਪਿਆਰ ਜਿਹਾ ਏ, ਹੈ ਵੀ ਹੱਦ ਤੋਂ ਪਾਰ ਜਿਹਾ ਏ, ਮੈਨੂੰ ਇੰਨਾ ਪਤਾ ਕੋਈ ਨਹੀਂ, ਮੇਰਾ ਤਾਂ ਜੀ ਪਹਿਲੀ ਵਾਰ ਜਿਹਾ ਏ, ਅਤੇ ਦਿਲ ਨੂੰ ਦੱਸ ਕਿੰਝ ਸਮਝਾਵਾਂ, ਮੇਰੇ ਵੱਸੋਂ ਬਾਹਰ ਜਿਹਾ ਏ। ਇਹ ਤਾਂ ਗੱਲ ਹੋਈ ਵੀ ਸਾਵਨ ਦੇ ਵਿੱਚ ਜਦੋਂ ਇਹ ਪਿਆਰ ਮੁਹੱਬਤ ਦਾ ਗੀਤ ਅਸੀਂ ਸੁਣਿਆ, ਲੇਕਿਨ ਗੱਲ ਕਰ ਰਹੇ ਸੀ ਆਪਾਂ ਵੀ ਬਰਸਾਤਾਂ ਦੇ ਵਿੱਚ ਜੀਅ ਕਰ ਜਾਂਦਾ ਕਦੀ ਕਦੀ ਪਕੌੜੇ ਸ਼ਕੌੜੇ ਖਾਣ ਦਾ ਵੀ, ਹੈ ਨਾ। ਅਤੇ ਪਕੌੜਿਆਂ ਦੇ ਬਾਅਦ ਜਿਹੜਾ ਥੋੜ੍ਹਾ ਜਿਹਾ ਪੇਟ ਦੇ ਵਿੱਚ ਗੜਬੜ ਜਿਹੜੀ ਹੈ ਨਾ, ਉਹਦਾ ਰਾਮਬਾਣ ਇਲਾਜ ਸਾਡੀ ਰਸੋਈ ਦੀ ਉਸ ਨਿੱਕੀ ਜਿਹੀ ਚੀਜ਼ ਦੇ ਨਾਲ ਹੁੰਦਾ ਹੈ, ਜਿਹੜੀ ਹਰ ਘਰ ਦੀ ਸ਼ਾਨ ਹੈ। ਹਰ ਵਿਆਹ ਸ਼ਾਦੀ ਵਿੱਚ ਰੋਟੀ ਖਾਣ ਤੋਂ ਬਾਅਦ ਸਭ ਦੀ ਪਹਿਲੀ ਪਸੰਦ ਹੁੰਦੀ ਹੈ। ਜੀ ਹਾਂ, ਗੱਲ ਕਰ ਰਹੀ ਹਾਂ ਜੀ ਸੌਂਫ ਦੀ। ਅਸੀਂ ਸਾਰੇ ਸਵਾਦ ਲਈ ਤਾਂ ਸੌਂਫ ਚੱਬਦੇ ਹੀ ਹਾਂ, ਪਰ ਕੀ ਤੁਸੀਂ ਜਾਣਦੇ ਹੋ ਵੀ ਇਹ ਨਿੱਕੇ ਨਿੱਕੇ ਹਰੇ ਦਾਣੇ ਸਾਡੀ ਸਿਹਤ ਲਈ ਕਿੰਨੇ ਵਰਦਾਨ ਜਿਹੇ ਸਾਬਤ ਹੁੰਦੇ ਨੇ? ਲਓ ਜੀ, ਜਾਣਦੇ ਹਾਂ ਅੱਜ ਅਸੀਂ।
1: ਸਾਈਕਲ ਚਲਾਉਣ ਨਾਲ ਸਾਡੇ ਮਸਲ ਤੇ ਜੋੜਾਂ ਦੀ ਐਕਸਰਸਾਈਜ਼ ਹੁੰਦੀ ਹੈ, ਮਸਲ ਵਿੱਚ ਇੱਕ ਵਰਕਆਊਟ ਹੁੰਦਾ ਹੈ, ਮਸਲ ਸਟਰੋਂਗ ਹੁੰਦੇ ਹੈ, ਖਾਸ ਕਰ ਬੈਕ ਦੇ ਮਸਲ, ਉਹਨਾਂ ਦਾ ਸਟੈਮਿਨਾ ਤੇ ਸਟਰੈਂਥ ਵੱਧਦੀ ਹੈ, ਜੋੜਾਂ ਦੀ ਸਰਕੂਲੇਸ਼ਨ ਇੰਪਰੂਵ ਹੁੰਦੀ ਹੈ, ਇਹਦੇ ਕਰਕੇ ਸਾਡੇ ਬੈਕ ਦੇ ਮਸਲ ਸਟਰੋਂਗ ਹੋਣ ਕਰਕੇ ਸਾਡੀ ਬੈਕ ਨੂੰ ਕਾਫੀ ਹੈਲਪ ਮਿਲਦੀ ਹੈ। ਹਰ ਜੋੜ ਵਿੱਚ, ਹਰ ਜੋੜ ਦੀ ਸਿਹਤ ਵਿੱਚ, ਖਾਸ ਕਰ ਪੈਰਾਂ ਦੇ ਜੋੜਾਂ ਦੀ, ਜੋੜਾਂ ਦੀ ਜਿਹੜੀ ਸਿਹਤ ਦੀ ਗੱਲ ਕੀਤੀ ਜਾਏ ਤਾਂ ਸਾਈਕਲ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਸਾਈਕਲ ਤੇ ਤੁਸੀਂ ਜਦ ਪੈਡਲ ਮਾਰਨੇ ਹੈ।
2: ਸੌਂਫ ਸਾਡੀ ਰਸੋਈ ਦਾ ਬਹੁਤ ਹੀ ਮਹੱਤਵਪੂਰਨ ਮਸਾਲਾ ਹੈ। ਇਹ ਸਿਰਫ ਸਬਜ਼ੀ 'ਚ ਸਵਾਦ ਹੀ ਨਹੀਂ, ਖੁਸ਼ਬੂ ਹੀ ਨਹੀਂ ਵਧਾਉਂਦਾ, ਪਰ ਇਹਦੇ ਗੁਣ ਬਹੁਤ

0: ਜ਼ਿਆਦਾ ਨੇ। ਆਪਾਂ ਕਦੇ ਵੀ ਕਿਸੇ ਵੀ ਅੱਛੇ ਰੈਸਟੋਰੈਂਟ 'ਚ ਖਾਣਾ ਖਾਣ ਜਾਂਦੇ ਹਾਂ ਅਤੇ ਸਾਨੂੰ ਖਾਣੇ ਤੋਂ ਬਾਅਦ ਸੌਂਫ ਸਰਵ ਕੀਤੀ ਜਾਂਦੀ। ਇਹ ਸੌਂਫ ਸਿਰਫ ਸਵਾਦ ਵਾਸਤੇ ਨਹੀਂ ਸਰਵ ਕੀਤੀ ਜਾਂਦੀ, ਜਦੋਂ ਖਾਣੇ ਤੋਂ ਬਾਅਦ ਅਸੀਂ ਮੂੰਹ ਵਿੱਚ ਸੌਂਫ ਪਾਉਂਦੇ ਹਾਂ, ਇਹ ਉਸੇ ਟਾਈਮ ਹੀ ਸਾਡੇ ਗੈਸਟ੍ਰਿਕ ਜੂਸ ਅਤੇ ਡਾਇਜੈਸਟਿਵ ਜੂਸ ਜਿਹੜੇ ਨੇ ਉਹਨਾਂ ਨੂੰ ਸਟਿਮੂਲੇਟ ਕਰਦੀ। ਇਸ ਨਾਲ ਖਾਣਾ ਵਧੀਆ ਢੰਗ ਨਾਲ ਹਜ਼ਮ ਹੋ ਜਾਂਦਾ ਅਤੇ ਮੈਟਾਬੋਲਿਕ ਰੇਟ ਵਿੱਚ ਵਾਧਾ ਹੁੰਦਾ। ਅਤੇ ਸੌਂਫ ਨੂੰ ਆਯੁਰਵੇਦ 'ਚ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਵਰਤਿਆ ਜਾਂਦਾ। ਇਸ ਦਾ ਮੈਡਮ ਸਾਇੰਟੀਫਿਕ ਨਾਮ ਹੈ ਜਿਹੜਾ ਫੋਨੇਟਿਕ ਵੈਲਗੈਰੇ ਹੈ। ਸੌਂਫ ਵਿੱਚ ਆਇਰਨ, ਪੋਟਾਸ਼ੀਅਮ, ਕਾਪਰ, ਮੈਗਨੀਜ਼, ਮੈਗਨੀਸ਼ੀਅਮ, ਜ਼ਿੰਕ, ਸਲੀਨੀਅਮ ਵਰਗੇ ਮਿਨਰਲਸ ਪਾਏ ਜਾਂਦੇ ਆ ਮੋਟਾਪਾ ਅਤੇ ਵਜ਼ਨ ਘਟਾਉਣ ਬਾਰੇ, ਅਤੇ ਇਹਦੇ ਵਿੱਚ ਸੌਂਫ ਦਾ ਬਹੁਤ ਵੱਡਾ ਰੋਲ ਹੈ। ਸੌਂਫ ਦੀ ਚਾਹ ਮੋਟਾਪਾ ਅਤੇ ਵਜ਼ਨ ਨੂੰ ਘਟਾਉਂਦੀ ਹੈ, ਸਕਿਨ 'ਚ ਗਲੋ ਪੈਦਾ ਕਰਦੀ ਹੈ। ਅੱਧਾ ਕੱਪ, ਡੇਢ ਕੱਪ ਪਾਣੀ ਨੂੰ ਮੀਡੀਅਮ ਅੱਗ 'ਤੇ ਇੱਕ ਚਮਚ ਸੌਂਫ ਪਾ ਕੇ ਉਬਾਲੋ ਔਰ 2-3 ਮਿੰਟ ਉਬਲਣ ਤੋਂ ਬਾਅਦ ਇਸ ਨੂੰ ਅੱਗ ਬੰਦ ਕਰਕੇ ਛਾਣ ਲਓ। ਉਸ ਤੋਂ ਬਾਅਦ 1 ਚਮਚ ਸ਼ਹਿਦ ਦਾ ਮਿਕਸ ਕਰਕੇ ਇਸ ਨੂੰ ਗਰਮ ਗਰਮ ਚਾਹ ਦੀ ਤਰ੍ਹਾਂ ਸਵੇਰੇ ਖਾਲੀ ਪੇਟ ਪੀਓ, ਬਹੁਤ ਹੀ ਛੇਤੀ ਇਸ ਨਾਲ ਮੋਟਾਪੇ 'ਚ ਕਮੀ ਆਏਗੀ। ਉਸ ਤੋਂ ਬਾਅਦ ਆਇਆ ਅੱਖਾਂ ਦੀ ਰੋਸ਼ਨੀ। ਅੱਖਾਂ ਦੀ ਰੋਸ਼ਨੀ ਵਿੱਚ ਵੀ ਸੌਂਫ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਜੇ ਅਸੀਂ 1 ਚਮਚ ਸੌਂਫ ਚਬਾ ਕੇ ਖਾਂਦੇ ਹਾਂ ਜਾਂ ਫਿਰ ਅੱਧਾ ਚਮਚ ਸੌਂਫ ਔਰ 1 ਚਮਚ ਮਿਸ਼ਰੀ ਰਾਤ ਨੂੰ ਸੌਣ ਲੱਗੇ ਗਰਮ ਦੁੱਧ ਨਾਲ ਲੈਂਦੇ ਹਾਂ ਤਾਂ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਅਤੇ ਇਸ ਦੇ ਨਾਲ ਨਾ ਹੀ ਸਿਰਫ ਰੋਸ਼ਨੀ ਵੱਧਦੀ ਹੈ ਬਲਕਿ ਸਾਨੂੰ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ। ਉਸ ਤੋਂ ਬਾਅਦ ਆ ਗਿਆ ਖਾਂਸੀ ਲਈ। 1 ਚਮਚ ਸੌਂਫ, 2 ਚਮਚ ਅਜਵਾਇਣ ਨੂੰ ਅੱਧਾ ਲੀਟਰ ਪਾਣੀ 'ਚ ਉਬਾਲ ਲਓ, ਛਾਣ ਕੇ ਉਹਦੇ 'ਚ 2 ਚਮਚ ਸ਼ਹਿਦ ਮਿਲਾ ਕੇ ਰੱਖ ਲਓ। 3-3 ਚਮਚ ਇਸ ਪਾਣੀ ਦੇ 1-1 ਘੰਟੇ ਬਾਅਦ ਲੈਣ ਨਾਲ ਸਾਡੀ ਖਾਂਸੀ 'ਚ ਬਹੁਤ ਜ਼ਿਆਦਾ ਫਰਕ ਪੈਂਦਾ। ਤੁਸੀਂ 2 ਕੱਪ ਪਾਣੀ 'ਚ 2 ਚਮਚ ਸੌਂਫ ਉਬਾਲੋ, ਅੱਧਾ ਕੱਪ ਰਹਿ ਜਾਣ ਤੋਂ ਬਾਅਦ ਪਾਣੀ ਨੂੰ ਛਾਣ ਕੇ ਰੱਖ ਲਓ। ਜਿਹੜੇ ਬੱਚੇ ਆ ਜਦੋਂ ਵੀ ਰੋਂਦੇ ਆ ਜਾਂ ਦੁੱਧ ਸਿੱਟਦੇ ਆ, ਪੇਟ ਦਰਦ ਹੁੰਦਾ, ਇਹਨਾਂ ਨੂੰ 1-1 ਚਮਚ 2 ਜਾਂ 3 ਵਾਰੀ ਦਿਓ। ਇਹਨਾਂ ਬੱਚੇ ਦੁੱਧ ਸਿੱਟਣਾ ਬੰਦ ਕਰ ਦਿੰਦੇ ਆ, ਪੇਟ ਦਰਦ ਮਰੋੜ ਬਹੁਤ ਜਲਦੀ ਠੀਕ ਹੋ ਜਾਂਦਾ। ਉਸ ਤੋਂ ਬਾਅਦ ਯਾਦ ਸ਼ਕਤੀ ਵਧਾਉਂਦੀ ਹੈ। ਸੌਂਫ ਅਤੇ ਮਿਸ਼ਰੀ ਬਰਾਬਰ ਮਾਤਰਾ 'ਚ ਚੂਰਨ ਬਣਾ ਕੇ ਰੱਖ ਲਓ। ਖਾਣਾ ਖਾਣ ਤੋਂ ਬਾਅਦ 2-2 ਚਮਚ ਸਵੇਰੇ ਸ਼ਾਮ ਲੈਣ ਨਾਲ ਯਾਦ ਸ਼ਕਤੀ 'ਚ ਵਾਧਾ ਹੁੰਦਾ। ਔਰ ਸਭ ਤੋਂ ਜਿਹੜੀ ਮਾੜੀ ਬਿਮਾਰੀ ਜਿਹਨੂੰ ਕਹਿੰਦੇ ਕਬਜ਼, ਔਰ ਇਹਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ, ਇਹ ਕਬਜ਼ ਨੂੰ ਦੂਰ ਕਰਦੀ ਹੈ। ਸੌਂਫ ਅਤੇ ਮਿਸ਼ਰੀ ਬਰਾਬਰ ਮਾਤਰਾ 'ਚ ਪੀਸ ਕੇ ਰੱਖ ਲਓ। ਰਾਤੀ ਸੌਣ ਲੱਗੇ 1 ਚਮਚ ਗਰਮ ਪਾਣੀ ਨਾਲ ਲਓ, ਸਵੇਰੇ ਵਧੀਆ ਪੇਟ ਸਾਫ਼ ਹੋਏਗਾ ਅਤੇ ਸਾਰਾ ਦਿਨ ਵਧੀਆ ਲੰਘੇਗਾ।
1: ਸੋ ਤੁਸੀਂ ਸੁਣ ਰਹੇ ਸੀ ਸੌਂਫ ਦੇ ਫਾਇਦੇ ਡਾਕਟਰ ਰਾਕੇਸ਼ ਗਰੋਵਰ ਹੋਣਾ ਤੋਂ, ਹੈ ਨਾ ਜੀ। ਸੋ ਅਗਲੀ ਵਾਰ ਜਦੋਂ ਸੌਂਫ ਸਾਹਮਣੇ ਆਵੇ ਨਾ ਤਾਂ ਫਿਰ ਸਿਰਫ ਸਵਾਦ ਲਈ ਨਹੀਂ ਸੌਂਫ ਖਾਣੀ, ਸਗੋਂ ਆਪਣੀ ਸਿਹਤ ਲਈ ਵੀ ਸੌਂਫ ਦਾ 1 ਚਮਚ ਜਿਹੜਾ ਹੈ ਨਾ ਉਹ ਜ਼ਰੂਰ ਖਾਣਾ ਹੈ। ਲਓ ਜੀ, ਸੁਣਦੇ ਹਾਂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਸਿਹਤ ਜ਼ਰੂਰੀ, ਕਿਉਂਕਿ ਗੱਲ ਸਿਹਤ ਦੀ ਹੋਈ ਹੈ।

0: ਬਿਲਕੁਲ ਜੀ, ਬਾਕੀ ਦੇ ਕੰਮ ਬਾਅਦ 'ਚੋਂ ਪਹਿਲਾਂ ਸਿਹਤ ਜ਼ਰੂਰੀ ਹੈ, ਹੈ ਨਾ। ਸਾਡਾ ਸਰੀਰ ਵੀ ਇੱਕ ਮੰਦਰ ਹੈ, ਜੇਕਰ ਅਸੀਂ ਇਹਦਾ ਧਿਆਨ ਨਹੀਂ ਨਾ ਰੱਖਦੇ। ਕਹਿੰਦੇ ਮੰਦਰ ਦੀ ਪੂਜਾ, ਮੰਦਰ 'ਚ ਪੂਜਾ ਕਰਦੇ ਹਾਂ ਅਸੀਂ, ਹੈ ਨਾ, ਅਤੇ ਸਰੀਰ ਦੀ ਵੀ ਪੂਜਾ ਕਰਨ ਲਈ ਇਹਦੀ ਸਿਹਤ ਦਾ ਧਿਆਨ ਰੱਖਣਾ ਪਏਗਾ। ਜੇ ਗੱਲ ਸਿਹਤ ਦੀ ਹੋ ਹੀ ਰਹੀ ਹੈ ਤਾਂ ਫਿਰ ਅਸੀਂ ਸਾਈਕਲ ਨੂੰ ਕਿਵੇਂ ਪਿੱਛੇ ਛੱਡ ਸਕਦੇ ਹਾਂ ਜੀ। ਜਦੋਂ ਅਸੀਂ ਬਚਪਨ 'ਚ ਸੀ ਤਾਂ ਸਾਈਕਲ ਸਾਡੀ ਸਭ ਤੋਂ ਪਹਿਲੀ ਗੱਡੀ ਹੁੰਦੀ ਸੀ, ਪਰ ਅੱਜ ਦੇ ਦੌਰ ਵਿੱਚ ਸਾਈਕਲ ਸਿਰਫ ਇੱਕ ਸਵਾਰੀ ਨਹੀਂ, ਸਗੋਂ ਸਿਹਤਮੰਦ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਹਥਿਆਰ ਬਣ ਚੁੱਕੀ ਹੈ। ਨਾ ਕੋਈ ਧੂੰਆਂ, ਨਾ ਕੋਈ ਪ੍ਰਦੂਸ਼ਣ, ਅਤੇ ਨਾ ਹੀ ਮਹਿੰਗੇ ਪੈਟਰੋਲ ਡੀਜ਼ਲ ਦਾ ਖਰਚਾ। ਸਾਈਕਲ ਚਲਾ ਕੇ ਅਸੀਂ ਨਾ ਸਿਰਫ ਆਪਣੀ ਸਿਹਤ ਬਣਾਉਂਦੇ ਹਾਂ, ਬਲਕਿ ਆਪਣੀ ਧਰਤੀ ਮਾਂ ਨੂੰ ਵੀ ਪ੍ਰਦੂਸ਼ਣ ਮੁਕਤ ਰੱਖਣ ਵਿੱਚ ਯੋਗਦਾਨ ਪਾਉਂਦੇ ਹਾਂ। ਲਓ ਜੀ, ਗੱਲ ਕਰ ਰਹੇ ਨੇ ਸਾਈਕਲਿੰਗ ਬਾਰੇ ਸਾਡੇ ਡਾਕਟਰ ਮਨੀਸ਼ ਬਾਂਸਲ, ਜਾਣਦੇ ਹਾਂ।
1: ਸਰ, ਸਾਈਕਲ ਚਲਾਉਣ ਨਾਲ ਸਾਡੇ ਮਸਲ ਅਤੇ ਜੋੜਾਂ ਦੀ ਐਕਸਰਸਾਈਜ਼ ਹੁੰਦੀ ਹੈ। ਮਸਲ ਵਿੱਚ ਇੱਕ ਵਰਕਆਊਟ ਹੁੰਦਾ ਹੈ, ਮਸਲ ਸਟਰੋਂਗ ਹੁੰਦੇ ਹੈ, ਖਾਸ ਕਰ ਬੈਕ ਦੇ ਮਸਲ, ਉਹਨਾਂ ਦਾ ਸਟੈਮਿਨਾ ਅਤੇ ਸਟਰੈਂਥ ਵੱਧਦੀ ਹੈ, ਜੋੜਾਂ ਦੀ ਸਰਕੂਲੇਸ਼ਨ ਇੰਪਰੂਵ ਹੁੰਦੀ ਹੈ। ਇਹਦੇ ਕਰਕੇ ਸਾਡੇ ਬੈਕ ਦੇ ਮਸਲ ਸਟਰੋਂਗ ਹੋਣ ਕਰਕੇ ਸਾਡੀ ਬੈਕ ਨੂੰ ਕਾਫੀ ਹੈਲਪ ਮਿਲਦੀ ਹੈ। ਹਰ ਜੋੜ ਵਿੱਚ, ਹਰ ਜੋੜ ਦੀ ਸਿਹਤ ਵਿੱਚ, ਖਾਸ ਕਰ ਪੈਰਾਂ ਦੇ ਜੋੜਾਂ ਦੀ ਜਿਹੜੀ ਸਿਹਤ ਦੀ ਗੱਲ ਕੀਤੀ ਜਾਏ ਤਾਂ ਸਾਈਕਲ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਸਾਈਕਲ 'ਤੇ ਤੁਸੀਂ ਜਦ ਪੈਡਲ ਮਾਰਨੇ ਹੈ ਤਾਂ ਤੁਹਾਡੇ ਹਿੱਪ ਦੇ, ਗੋਡੇ ਦੇ ਅਤੇ ਐਂਕਲ ਦੇ ਮਸਲ ਦੀ ਜੁਆਇੰਟ ਦੀ ਮੂਵਮੈਂਟ ਹੋਣੀ ਹੈ, ਜਿਹਦੇ ਕਰਕੇ ਉਹਦੇ ਅੰਦਰ ਜਿਹੜਾ ਫਲੂਇਡ ਹੁੰਦਾ ਹੈ ਉਹਦੀ ਸਰਕੂਲੇਸ਼ਨ ਇੰਪਰੂਵ ਹੁੰਦੀ ਹੈ, ਬਲੱਡ ਸਰਕੂਲੇਸ਼ਨ ਇੰਪਰੂਵ ਹੁੰਦੀ ਹੈ ਲੱਤਾਂ ਦੀ, ਮਸਲਸ ਦੀ ਐਕਸਰਸਾਈਜ਼ ਹੁੰਦੀ ਹੈ, ਮਸਲਸ ਦੀ ਕੋਆਰਡੀਨੇਸ਼ਨ ਆਪਸ 'ਚ ਇੰਪਰੂਵ ਹੁੰਦੀ ਹੈ, ਪੋਸਚਰ ਇੰਪਰੂਵ ਹੁੰਦਾ ਹੈ। ਜਦ ਵੀ ਸਾਡੇ ਦਿਲ ਦੀ ਧੜਕਣ 100-125 ਟੱਚ ਕਰਦੀ ਹੈ, ਚਾਹੇ ਉਹ ਸਾਈਕਲਿੰਗ ਹੋਵੇ ਚਾਹੇ ਕੋਈ ਹੋਰ ਐਕਸਰਸਾਈਜ਼ ਹੋਵੇ,

0: ਉਹਦੇ ਵਿੱਚ ਸਾਡੇ ਹਾਰਟ ਦੀ ਐਕਸਰਸਾਈਜ਼ ਹੁੰਦੀ ਹੈ, ਸਾਡੇ ਫੇਫੜਿਆਂ 'ਚ ਜ਼ਿਆਦਾ ਹਵਾ ਆਉਂਦੀ ਹੈ, ਆਕਸੀਜਨ ਦੀ ਮਾਤਰਾ ਵੱਧਦੀ ਹੈ, ਅਤੇ ਦਿਲ ਉਹੀ ਆਕਸੀਜਨੇਟਡ ਬਲੱਡ ਨੂੰ ਪੂਰੇ ਸਰੀਰ ਵਿੱਚ ਸਰਕੂਲੇਟ ਕਰ ਪਾਉਂਦਾ ਹੈ। ਉਹਦੇ ਕਰਕੇ ਜਿਹੜੀ ਐਕਸਰਸਾਈਜ਼ ਸਾਡੇ ਹਾਰਟ ਨੂੰ ਮਿਲਦੀ ਹੈ ਬਹੁਤ ਹੀ ਬੇਸ਼ਕੀਮਤੀ ਹੈ ਅਤੇ ਬਹੁਤ ਹੀ ਫਾਇਦੇਮੰਦ ਹੈ। ਜਦ ਆਪਾਂ ਐਕਸਰਸਾਈਜ਼ ਕਰਦੇ ਹਾਂ ਤਾਂ ਸਾਡੇ ਸਰੀਰ ਵਿੱਚ ਨਾ ਕੁਛ ਕੈਮੀਕਲ, ਸਾਡੇ ਬ੍ਰੇਨ ਵਿੱਚ ਕੁਛ ਕੈਮੀਕਲਸ ਰਿਲੀਜ਼ ਹੁੰਦੇ ਨੇ ਜਿਹਨਾਂ ਨੂੰ ਆਪਾਂ ਐਂਡੋਰਫਿਨਸ ਕਹਿੰਦੇ ਨੇ। ਇਹ ਰੱਬ ਦੇ ਖੁਸ਼ੀ ਵਾਲੇ ਹਾਰਮੋਨਸ ਨੇ ਜਿਹੜੇ ਰੱਬ ਨੇ ਸਾਨੂੰ ਦਿੱਤੇ ਨੇ, ਅਤੇ ਜਦ ਐਕਸਰਸਾਈਜ਼ ਕਰਦੇ ਹਾਂ ਤਾਂ ਇਹ ਹਾਰਮੋਨ ਰਿਲੀਜ਼ ਹੋਣ ਕਰਕੇ ਸਾਡਾ ਡਿਪਰੈਸ਼ਨ ਘੱਟਦਾ, ਸਾਡੀ ਐਂਗਜ਼ਾਇਟੀ ਘੱਟਦੀ ਹੈ, ਸਾਡੇ ਖੁਸ਼ੀ ਵਾਲੇ ਹਾਰਮੋਨਸ ਵੱਧਦੇ ਨੇ। ਇਸ ਕਰਕੇ ਡਿਪਰੈਸ਼ਨ ਲਈ ਦੂਰ ਕਰਨ ਲਈ ਐਕਸਰਸਾਈਜ਼, ਖਾਸ ਕਰ ਸਾਈਕਲ, ਬਹੁਤ ਹੀ ਵਧੀਆ ਇੱਕ ਜ਼ਰੀਆ ਹੈ। ਮਤਲਬ ਜਿੰਨੀ ਸਾਡੀ ਪੋਪੂਲੇਸ਼ਨ ਆ, ਮੇਰੇ ਖਿਆਲ ਨਾਲ 5-10% ਤੋਂ ਜ਼ਿਆਦਾ ਲੋਕ ਐਕਸਰਸਾਈਜ਼ ਨਹੀਂ ਕਰ ਰਹੇ ਆ, ਸਾਈਕਲਿੰਗ ਨਹੀਂ ਕਰ ਰਹੇ ਆ। ਇਹ ਅਵੇਅਰਨੈਸ ਮੇਰੇ ਹਿਸਾਬ ਨਾਲ 80% 90% ਤੱਕ ਹੋਣੀ ਚਾਹੀਦੀ ਹੈ, ਅਤੇ ਹਜੇ ਵੀ ਇੰਪਰੂਵਮੈਂਟ ਦਾ ਬਹੁਤ ਸਕੋਪ ਹੈ। ਲੋਕ ਐਕਸਰਸਾਈਜ਼ ਕਰਨ, ਸਾਈਕਲਿੰਗ ਕਰਨ, ਚਾਹੇ ਉਹ ਆਊਟਡੋਰ ਸਾਈਕਲਿੰਗ ਹੈ ਚਾਹੇ ਇਨਡੋਰ ਸਾਈਕਲਿੰਗ ਹੈ, ਕਿਸੇ ਵੀ ਤਰੀਕੇ ਦੀ ਸਾਈਕਲਿੰਗ ਕਰਨ ਰੈਗੂਲਰਲੀ। ਬਾਈਸਾਈਕਲ ਨਾ ਸਿਰਫ ਇੱਕ ਸਿਹਤ ਦਾ ਬਹੁਤ ਵਧੀਆ ਜ਼ਰੀਆ ਹੈ, ਇੱਕ ਤਰੀਕਾ ਹੈ, ਬਟ ਇਹ ਪੋਲਿਊਸ਼ਨ ਨਹੀਂ ਕਰਦਾ, ਸਾਡੇ ਇਨਵਾਇਰਮੈਂਟ ਲਈ ਬਹੁਤ ਹੈਲਦੀ ਹੈ, ਅਤੇ ਨਾ ਸਿਰਫ ਸਾਡੀ ਸਿਹਤ ਇੰਪਰੂਵ ਹੁੰਦੀ ਹੈ, ਸਾਡੇ ਧਰਤੀ ਦੀ, ਅਰਥ ਦੀ ਸਿਹਤ ਵੀ ਇੰਪਰੂਵ ਹੁੰਦੀ ਹੈ, ਅਤੇ ਡਬਲ ਫਾਇਦਾ ਹੈ। ਇਸ ਲਈ ਮੈਂ ਤਾਂ ਬਹੁਤ ਸਟਰੋਂਗਲੀ ਸਟਰੋਂਗ ਵਰਡਸ ਕਹੂੰਗਾ ਕਿ ਗੋ ਸਾਈਕਲਿੰਗ, ਅਤੇ ਮੈਂ ਆਪ ਰੈਗੂਲਰ ਸਾਈਕਲਿੰਗ ਕਰਦਾ ਹਾਂ, ਰੋਜ਼ 1 ਘੰਟਾ ਐਟਲੀਸਟ ਸਾਈਕਲਿੰਗ ਲਈ ਮੈਂ ਕੱਢਦਾ ਹਾਂ।
1: ਕਹਿੰਦੇ ਨੇ ਜ਼ਿੰਦਗੀ ਵੀ ਸਾਈਕਲ ਚਲਾਉਣ ਵਰਗੀ ਹੈ, ਬੈਲੈਂਸ ਬਣਾਈ ਰੱਖਣ ਲਈ ਤੁਹਾਨੂੰ ਲਗਾਤਾਰ ਅੱਗੇ ਵਧਣਾ ਪੈਂਦਾ, ਵਧਦੇ ਰਹਿਣਾ ਪੈਂਦਾ, ਔਰ ਫਿਰ ਦੇਰ ਕਿਸ ਗੱਲ ਦੀ ਹੈ। ਚੱਕ ਲਓ ਜੀ ਆਪਣੇ ਸਾਈਕਲ ਅਤੇ ਹੋ ਜਾਓ ਸਵਾਰ ਉਹਦੇ 'ਤੇ, ਅਤੇ ਹੋ ਜਾਓ ਫਿੱਟ। ਹੋ ਸਕਦਾ ਤੁਸੀਂ ਸਾਈਕਲ ਚਲਾਉਂਦੇ ਚਲਾਉਂਦੇ ਇਹੋ ਜਿਹਾ ਗਾਣਾ ਵੀ ਤੁਹਾਡੇ ਮਨ ਦੇ ਵਿੱਚ ਆ ਰਿਹਾ ਹੋਵੇ,

ਉਸ ਨੂੰ ਕੋਈ ਕਮੀ ਨਜ਼ਰ ਆਵੇ ਉਹ ਨਿਸ਼ਾਨ ਲਗਾ ਦੇਵੇ। ਸ਼ਾਮ ਨੂੰ ਜਦੋਂ ਉਹਨੇ ਦੇਖਿਆ ਤਾਂ ਪੂਰੀ ਤਸਵੀਰ ਜਿਹੜੀ ਹੈ ਨਾ ਉਹ ਨਿਸ਼ਾਨਾਂ ਦੇ ਨਾਲ ਭਰੀ ਹੋਈ ਸੀ। ਬਹੁਤ ਹੀ ਉਦਾਸ ਹੋ ਗਿਆ ਜਿਹੜਾ ਚਿੱਤਰਕਾਰ ਸੀ, ਹੈ ਨਾ। ਅਤੇ ਫਿਰ ਉਹਦੇ ਦੋਸਤ ਨੇ ਉਹਨੂੰ ਕਿਹਾ ਕਿ ਤੂੰ ਉਦਾਸ ਨਾ ਹੋ, ਇੱਕ ਹੋਰ ਤਸਵੀਰ ਬਣਾ, ਆਪਣੇ ਦਿਲ ਨੂੰ ਛੋਟਾ ਨਾ ਕਰ, ਉਸ ਤਸਵੀਰ ਨੂੰ ਬਣਾ ਕੇ ਫਿਰ ਦੁਬਾਰਾ ਚੌਂਕ 'ਤੇ ਟੰਗ ਦੇ ਅਤੇ ਉਹਦੇ 'ਤੇ ਹੁਣ ਇਹ ਲਿਖੀ ਵੀ ਜਿਸ ਨੂੰ ਕੋਈ ਕਮੀ ਨਜ਼ਰ ਆਵੇ ਤਾਂ ਉਹ ਨਿਸ਼ਾਨ ਲਗਾ ਦੇਵੇ। ਜਦੋਂ ਉਹਨੇ ਸ਼ਾਮ ਨੂੰ ਦੁਬਾਰਾ ਦੇਖਿਆ ਉਸੇ ਤਸਵੀਰ ਨੂੰ ਤਾਂ ਇੱਕ ਵੀ ਨਿਸ਼ਾਨ ਨਹੀਂ ਸੀ। ਇਹੋ ਜਿਹੀ ਹੈ ਜੀ ਦੁਨੀਆ। ਦੁਨੀਆ 'ਚ ਕਮੀਆਂ ਕੱਢਣ ਵਾਲੇ ਬਹੁਤ ਮਿਲਣਗੇ, ਪਰ ਕਮੀਆਂ ਨੂੰ ਸੁਧਾਰਨ ਵਾਲੇ ਬਹੁਤ ਘੱਟ ਹੁੰਦੇ ਨੇ। ਇਸ ਲਈ ਆਲੋਚਨਾ ਤੋਂ ਕਦੇ ਵੀ ਨਹੀਂ ਘਬਰਾਉਣਾ। ਕਹਿੰਦੇ ਬੁਲਿਆ ਤੂੰ ਉੱਭੇ ਬਹਿ ਕੇ, ਬੁਲਿਆ

ਦੀ ਗੱਲ ਹੈ, ਜਿਹੜਾ ਇਨਸਾਨ ਹੈ ਉਹ ਤਰੱਕੀ ਕਰ ਰਿਹਾ ਹੈ, ਔਰ ਤਰੱਕੀ ਇਸ ਤਰ੍ਹਾਂ ਵੀ ਹੁਣ ਤੁਹਾਨੂੰ ਆਪਣੇ ਇਲੈਕਟ੍ਰਿਕ ਜਿਹੜੇ ਵਹੀਕਲ ਨੇ ਉਹ ਵੀ ਚਾਰਜ ਕਰਨ ਦੀ ਲੋੜ ਨਹੀਂ ਪੈਣੀ, ਸੜਕਾਂ ਹੀ ਇਹੋ ਜਿਹੀਆਂ ਬਣ ਜਾਣੀਆਂ, ਹਾਈਵੇ ਇਹੋ ਜਿਹੇ ਬਣ ਜਾਣੇ ਨੇ ਜਿਹੜੇ ਸੌਰ ਊਰਜਾ ਨਾਲ ਖੁਦ ਚਾਰਜ ਹੋਣਗੇ ਔਰ ਤੁਹਾਡੀਆਂ ਗੱਡੀਆਂ ਨੂੰ ਚਾਰਜ ਕਰਦੇ ਰਹਿਣਗੇ। ਲਓ ਜੀ ਸੁਣੋ ਇਸ ਗੀਤ ਨੂੰ।

ਇਸੇ ਗੀਤ ਦੇ ਨਾਲ ਮੈਨੂੰ ਆਪਣੀ ਹੋਸਟ ਅਤੇ ਦੋਸਤ ਗਿਨੀਸ਼ਾ ਨੂੰ ਦਿਓ ਜੀ ਪ੍ਰੋਗਰਾਮ ਸੋਹਣੀ ਸਵੇਰ ਖਤਮ ਕਰਨ ਦੀ ਇਜਾਜ਼ਤ ਜੀ। ਵਾਅਦਾ ਕਰਦੇ ਹਾਂ ਕੱਲ੍ਹ ਫਿਰ ਮਿਲਾਂਗੇ ਤੁਹਾਨੂੰ ਇਸੇ ਸਮੇਂ ਅਤੇ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਤੁਸੀਂ ਬਸ ਹੱਸਦੇ ਰਹਿਣਾ, ਮੁਸਕਰਾਉਂਦੇ ਰਹਿਣਾ, ਆਪਣਾ ਖਿਆਲ ਰੱਖਣਾ, ਕਿਉਂਕਿ ਸਿਹਤ ਜਿਹੜੀ ਹੈ ਨਾ ਉਹਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਨੀ ਸਵੇਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8 ਵੱਜ ਰਹੇ ਨੇ, ਵੇਲਾ ਹੈ ਜੀ ਸਾਡੇ ਦਿੱਲੀ ਕੇਂਦਰ ਤੋਂ ਸਮਾਚਾਰ ਪ੍ਰਭਾਤ ਦਾ। ਠੀਕ ਉਸ ਤੋਂ ਬਾਅਦ ਤੁਸੀਂ ਸੁਣੋਗੇ ਮਾਰਨਿੰਗ ਨਿਊਜ਼।

ਸ਼ਾਸਨ ਨੂੰ ਮਜ਼ਬੂਤ ਕਰਨਗੀਆਂ, ਖਰਚੇ ਘਟਾਉਣਗੀਆਂ ਅਤੇ ਵਾਰ ਵਾਰ ਚੋਣਾਂ ਕਾਰਨ ਹੋਣ ਵਾਲੀਆਂ ਰੁਕਾਵਟਾਂ ਨੂੰ ਘੱਟ ਕਰਨਗੀਆਂ। ਪ੍ਰਸਿੱਧ ਗਾਇਕਾ ਐਸ ਜਾਨਕੀ ਦਾ ਕੱਲ੍ਹ ਕਰਨਾਟਕਾ ਦੇ ਮੈਸੂਰ ਵਿੱਚ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ। ਉਹ ਉਮਰ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। 6 ਦਹਾਕਿਆਂ ਤੋਂ ਵੱਧ ਦੇ ਆਪਣੇ ਕੈਰੀਅਰ ਵਿੱਚ ਉਹਨਾਂ ਨੇ ਕੰਨੜ, ਤਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਵਿੱਚ ਲਗਭਗ 48,000 ਗੀਤ ਗਾਏ। ਉਹ ਕਈ ਪੀੜ੍ਹੀਆਂ ਦੇ ਫਿਲਮੀ ਸਿਤਾਰਿਆਂ ਦੀ ਆਵਾਜ਼ ਸਨ। ਉਹਨਾਂ ਨੂੰ 4 ਰਾਸ਼ਟਰੀ ਫਿਲਮ ਪੁਰਸਕਾਰ, 33 ਰਾਜ ਪੁਰਸਕਾਰ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਗਾਇਕਾ ਐਸ ਜਾਨਕੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦੀ ਆਵਾਜ਼ ਨੇ ਭਾਰਤੀ ਸੰਗੀਤ ਨੂੰ ਅਮੀਰ ਬਣਾਇਆ ਅਤੇ ਪੀੜ੍ਹੀਆਂ ਤੋਂ ਅਣਗਿਣਤ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ। ਸ਼੍ਰੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਐਸ ਜਾਨਕੀ ਦਾ ਦੇਹਾਂਤ ਸੰਗੀਤ ਦੀ ਦੁਨੀਆ ਅਤੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਲਈ ਇੱਕ ਨਾਂ ਪੂਰਾ ਹੋਣ ਵਾਲਾ ਘੱਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਐਸ ਜਾਨਕੀ ਅੰਮਾ ਦਾ ਦੇਹਾਂਤ ਸੰਗੀਤ ਅਤੇ ਸੱਭਿਆਚਾਰ ਦੀ ਦੁਨੀਆ ਲਈ ਇੱਕ ਪੂਰਾ ਨਾ ਪੂਰਾ ਹੋਣ ਵਾਲਾ ਘੱਟ ਹੈ। ਉਹਨਾਂ ਕਿਹਾ ਕਿ ਜਾਨਕੀ ਅੰਮਾ ਦੀਆਂ ਸੁਰੀਲੀਆਂ ਧੁਨਾਂ ਆਉਣ ਵਾਲੇ ਸਾਲਾਂ ਤੱਕ ਸਰੋਤਿਆਂ ਨੂੰ ਮੋਹਿਤ ਕਰਦੀਆਂ ਰਹਿਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਦੇ ਵਿਕਾਸ ਦਾ ਅਗਲਾ ਪੜਾਅ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀ ਕੰਡਕਟਰ, ਇਲੈਕਟ੍ਰੋਨਿਕਸ ਨਿਰਮਾਣ ਅਤੇ ਉੱਨਤ ਬੁਨਿਆਦੀ ਢਾਂਚੇ 'ਤੇ ਆਧਾਰਿਤ ਹੋਏਗਾ, ਜੋ ਕਿ ਵਿਕਸਿਤ ਭਾਰਤ 2047 ਦੇ ਟੀਚੇ ਅਨੁਸਾਰ ਹੈ। ਉਹਨਾਂ ਦੱਸਿਆ ਕਿ ਉਦਯੋਗ ਅਤੇ ਵਿੱਦਿਅਕ ਸੰਸਥਾਵਾਂ ਵਿਚਕਾਰ ਸਹਿਯੋਗ ਰਾਹੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਉਤਸ਼ਾਹਿਤ ਕੀਤਾ ਜਾਏਗਾ। ਭਵਿੱਖ ਲਈ ਹੁਨਰਮੰਦ ਮਨੁੱਖੀ ਸਰੋਤ ਤਿਆਰ ਕਰਨ ਲਈ ਨੈਸਕੋਮ ਦੇ ਸਹਿਯੋਗ ਨਾਲ ਇੱਕ ਵਿਆਪਕ ਆਰਟੀਫਿਸ਼ੀਅਲ ਇੰਟੈਲੀਜੈਂਸ ਪਾਠਕ੍ਰਮ ਵਿਕਸਿਤ ਕੀਤਾ ਗਿਆ ਹੈ। ਹੈਦਰਾਬਾਦ ਵਿੱਚ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਸ਼੍ਰੀ ਵੈਸ਼ਨਵ ਨੇ ਭਾਰਤੀ IT ਉਦਯੋਗ ਨੂੰ ਰਵਾਇਤੀ ਸੌਫਟਵੇਅਰ ਸੇਵਾਵਾਂ ਵਾਲੇ ਮਾਡਲ ਤੋਂ ਅੱਗੇ ਵਧਣ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਮਾਡਲ ਅਪਣਾਉਣ ਦਾ ਸੱਦਾ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਤਹਿਤ ਹੈਦਰਾਬਾਦ ਭਾਰਤ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀ ਕੰਡਕਟਰ ਅਤੇ ਇਲੈਕਟ੍ਰੋਨਿਕਸ ਖੇਤਰਾਂ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅਹਿਮਦਾਬਾਦ ਵਿੱਚ ਨਗਰ ਨਿਗਮ ਦੀਆਂ 405 ਕਰੋੜ ਰੁਪਏ ਦੇ ਵੱਖ ਵੱਖ ਲੋਕ ਕੇਂਦਰਿਤ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਸਮਾਗਮ ਦੌਰਾਨ ਗ੍ਰਹਿ ਮੰਤਰੀ ਆਪਣੇ ਲੋਕ ਸਭਾ ਹਲਕੇ ਗਾਂਧੀ ਨਗਰ ਵਿੱਚ ਰੁੱਖ ਲਾਉਣ ਦੀ ਵੱਡੀ ਮੁਹਿੰਮ ਦੀ ਵੀ ਸ਼ੁਰੂਆਤ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਇੱਕ ਵਿਸ਼ਾਲ ਮੁਹਿੰਮ ਤਹਿਤ ਅੱਜ 35 ਕਰੋੜ ਪੌਦੇ ਲਾਏਗੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਸਵੇਰੇ ਗੋਰਖਪੁਰ ਤੋਂ ਪੌਦੇ ਲਗਾਉਣ ਦੇ ਰਾਜ ਵਿਆਪੀ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਇਰਾਨੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਵੱਲੋਂ ਹੌਰਮੁਜ਼ ਜਲ ਮਾਰਗ ਵਿੱਚ ਸਾਈਪ੍ਰਸ ਦੇ ਝੰਡੇ ਵਾਲੇ ਜਹਾਜ਼ 'ਤੇ ਹਮਲਾ ਕਰਨ ਤੋਂ ਬਾਅਦ ਅਮਰੀਕਾ ਨੇ ਇਰਾਨ 'ਤੇ ਨਵੇਂ ਹਮਲੇ ਸ਼ੁਰੂ ਕਰ ਦਿੱਤੇ ਨੇ। ਅਮਰੀਕੀ ਫੌਜ ਨੇ ਕਿਹਾ ਕਿ ਇਹ ਹਮਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ 'ਤੇ ਕੀਤੇ ਗਏ ਨੇ। ਇਸ ਦੌਰਾਨ ਇਰਾਨ ਨੇ ਹੌਰਮੁਜ਼ ਸਟੇਟ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਹੈ। ਇਰਾਨੀ ਸਮੁੰਦਰੀ ਫੌਜ ਨੇ ਕਿਹਾ ਹੈ ਕਿ ਇੱਕ ਜਹਾਜ਼ ਵੱਲੋਂ ਅਣਅਧਿਕ੍ਰਿਤ ਰਸਤੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਇਹਨਾਂ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ, ਦਿੱਲੀ,

0: ਇੰਗਲੈਂਡ ਨਾਰਵੇ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਇੰਗਲੈਂਡ ਦੇ ਜੂਡ ਬੈਲਿੰਗਮ ਨੇ ਵਾਧੂ ਸਮੇਂ ਵਿੱਚ 2 ਗੋਲ ਕਰਕੇ ਇੰਗਲੈਂਡ ਨੂੰ ਜਿੱਤ ਦਵਾਈ। ਇੰਗਲੈਂਡ 3 ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਹੈ। ਸਪੇਨ ਅਤੇ ਫਰਾਂਸ ਪਹਿਲਾਂ ਹੀ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਚੁੱਕੇ ਨੇ। ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਬੀਤੀ ਰਾਤ ਲੰਡਨ ਵਿੱਚ ਚੈੱਕ ਗਣਰਾਜ ਦੀ 21 ਸਾਲਾ ਲਿੰਡਾ ਨੋਸਕੋਵਾ ਨੇ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਲਿੰਡਾ ਨੇ ਆਪਣੇ ਹੀ ਦੇਸ਼ ਦੀ ਕੈਰੋਲੀਨਾ ਮੁਕੋਵਾ ਨੂੰ 6-2, 5-7, 6-3 ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਂ ਕੀਤਾ। ਇਸ ਦੌਰਾਨ ਪੁਰਸ਼ ਸਿੰਗਲ ਦੇ ਫਾਈਨਲ ਵਿੱਚ ਅੱਜ ਦੁਨੀਆ ਦੇ ਨੰਬਰ 1 ਖਿਡਾਰੀ ਯਾਨਿਕ ਸਿਨਰ ਦਾ ਮੁਕਾਬਲਾ ਜਰਮਨੀ ਦੇ ਅਲੈਕਸੈਂਡਰ ਜ਼ਵਰੇਵ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 8:30 ਸ਼ੁਰੂ ਹੋਏਗਾ। ਇੰਗਲੈਂਡ ਨੇ ਬੀਤੀ ਰਾਤ ਸਾਊਥਹੈਂਪਟਨ ਵਿੱਚ 5ਵੇਂ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 56 ਦੌੜਾਂ ਨਾਲ ਹਰਾ ਕੇ ਲੜੀ 4-0 ਨਾਲ ਜਿੱਤ ਲਈ ਹੈ। ਇੰਗਲੈਂਡ ਨੇ ਭਾਰਤ ਨੂੰ ਜਿੱਤ ਲਈ 258 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਭਾਰਤੀ ਟੀਮ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਅਤੇ 201 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਅਤੇ 257 ਦੌੜਾਂ ਬਣਾਈਆਂ। ਜੌਸ ਬਟਲਰ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ 'ਚ ਖੇਡੇ ਜਾ ਰਹੇ 1-1 ਮਹਿਲਾ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 1 ਵਿਕਟ ਦੇ ਨੁਕਸਾਨ 'ਤੇ 154 ਦੌੜਾਂ ਬਣਾ ਲਈਆਂ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਸਫਲ ਦੌਰਾ ਮੁਕੰਮਲ ਹੋ ਗਿਆ। ਸ਼੍ਰੀ ਮੋਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਵੀਅਤਨਾਮ ਸਰਕਾਰ ਨੇ ਕਿਸ਼ਤੀ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਨੇ, ਜਿਸ ਵਿੱਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ ਸੀ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ 'ਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਅਤੇ ਇੰਗਲੈਂਡ ਨਾਰਵੇ ਨੂੰ 2-1 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
2: ਹੈਲੋ
3: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
2: ਫਿਰ ਤੋਂ
3: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ। ਇਕੱਲੇ ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
2: 10 ਲੱਖ ਦਿਓ, ਬਚ ਜਾਓਗੇ। ਸਰ ਇਹਨਾਂ ਕਿੱਥੋਂ ਲਿਆਵਾ? ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ
3: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
2: ਸਰ 2 ਲੱਖ
4: ਕੀ ਹੋਇਆ ਪਾਪਾ?
2: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ।
3: ਓਏ
2: ਕੱਟ ਦਿੱਤਾ।
4: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
2: ਫਰਾਡ?
4: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
2: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
5: ਜਾਣਕਾਰ ਬਣੋ, ਸੁਚੇਤ ਰਹੋ।
6: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰੋ ਜੂਲੀਅਸ ਗੋਲਡ ਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ ਮਸੀਹੀ ਭਜਨ। ਸ਼ੁਰੂਆਤ ਕਰਦੇ ਹਾਂ ਨੱਚ ਨੱਚ ਗਡਰੀਆਂ ਨੇ।

ਤੁਸੀਂ ਸਰਵਣ ਕਰ ਰਹੇ ਹੋ ਜੀ ਮਸੀਹੀ ਭਜਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਆਓ ਸਰਵਣ ਕਰਦੇ ਹਾਂ ਗਾਉਂਦੇ ਗਡਰੀਏ ਖੁਸ਼ੀ ਦੇ ਨਾਲ।

ਮਸੀਹੀ ਭਜਨ ਤੁਸੀਂ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਜਲੰਧਰ ਦੇ ਪ੍ਰਾਇਮਰੀ ਚੈਨਲ ਤੋਂ। ਲਓ ਜੀ, ਸਰਵਣ ਕਰਦੇ ਹਾਂ ਤੇਰੀ ਸਿਫਤਾਂ ਦੇ ਗਾਣੇ ਗੀਤ ਕਰਨਾ ਸ਼ੁਕਰ ਸਦਾ।

ਮਸੀਹੀ ਭਜਨ ਤੁਸੀਂ ਸਰਵਣ ਕਰ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 9 ਵਜ ਗਏ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

0: ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ ਇਸ ਵਿੱਚ ਡਾਕਟਰ ਅਮਰਜੋਤ ਛਾਬੜਾ ਹੋਰਾਂ ਦੀ ਵਾਰਤਾ ਹੋਏਗੀ ਜੈਨੇਟਿਕ ਕਾਉਂਸਲਿੰਗ, ਅਤੇ ਇਸ ਤੋਂ ਇਲਾਵਾ ਵਿਗਿਆਨ ਨਾਲ ਜੁੜੀਆਂ ਖਬਰਾਂ ਵੀ ਹੋਣਗੀਆਂ। ਅਤੇ ਸ਼ੁਰੂਆਤ ਕਰਦੇ ਹਾਂ ਵਿਗਿਆਨ ਦੀ ਖਬਰ ਨਾਲ। ਬੱਦਲ ਕਿਉਂ ਫਟਦੇ ਨੇ, ਇਹ ਵੀ ਇੱਕ ਵਿਗਿਆਨ ਹੈ, ਫਿਰ ਲੈਂਦੇ ਹਾਂ ਇਸ 'ਤੇ ਜਾਣਕਾਰੀ।
1: ਬੱਦਲ ਫਟਣਾ ਇੱਕ ਕੁਦਰਤੀ ਵਰਤਾਰਾ ਹੈ ਜਿਸ ਦੀ ਵਿਸ਼ੇਸ਼ਤਾ ਗ੍ਰਾਫ 'ਤੇ 100 ਮਿਲੀਮੀਟਰ ਤੋਂ ਵੱਧ ਹੁੰਦੀ ਹੈ, ਜੋ ਇੱਕ ਭੂਗੋਲਿਕ ਖੇਤਰ ਆਮ ਤੌਰ 'ਤੇ 20 ਤੋਂ 30 ਵਰਗ ਕਿਲੋਮੀਟਰ ਵਿੱਚ ਬਹੁਤ ਘੱਟ ਸਮੇਂ, ਆਮ ਤੌਰ 'ਤੇ 1 ਘੰਟੇ ਤੋਂ ਘੱਟ ਵਿੱਚ ਹੁੰਦੀ ਹੈ। ਇਹ ਘਟਨਾਵਾਂ ਆਮ ਤੌਰ 'ਤੇ ਪਹਾੜੀ ਖੇਤਰਾਂ ਵਿੱਚ ਵਾਪਰਦੀਆਂ ਹਨ ਜਦੋਂ ਨਮੀ ਨਾਲ ਭਰੇ ਮੌਨਸੂਨ ਬੱਦਲ ਪਹਾੜੀ ਸ਼੍ਰੇਣੀਆਂ ਨਾਲ ਟਕਰਾਉਂਦੇ ਹਨ ਅਤੇ ਰੁਕ ਜਾਂਦੇ ਹਨ। ਗਰਮ ਅਤੇ ਠੰਡੀ ਹਵਾ ਦੇ ਕਰੰਟਾਂ ਵਿਚਕਾਰ ਬਾਅਦ ਵਿੱਚ ਪਰਸਪਰ ਪ੍ਰਭਾਵ ਦੀਆਂ ਪਾਣੀ ਦੀਆਂ ਬੂੰਦਾਂ ਨੂੰ ਇਕੱਠੇ ਕਰਨ ਅਤੇ ਇੱਕੋ ਸਮੇਂ ਵਰਖਾ ਕਰਨ ਦਾ ਕਾਰਨ ਬਣਦੇ ਹਨ। ਜਦੋਂ ਕਿ ਮੌਸਮ ਵਿਭਾਗ ਭੂਚਾਲ ਸੰਵੇਦਕਾਂ ਦੀ ਵਰਤੋਂ ਕਰਕੇ, ਸੁਨਾਮੀ ਸਮੁੰਦਰੀ ਸੰਵੇਦਕਾਂ ਦੀ ਵਰਤੋਂ ਕਰਕੇ ਅਤੇ ਚੱਕਰਵਾਤਾਂ ਸੈਟੇਲਾਈਟ ਅਤੇ ਰਾਡਾਰ ਦੀ ਵਰਤੋਂ ਕਰਕੇ ਭਵਿੱਖਬਾਣੀ ਕਰਨ ਦੇ ਸਮਰੱਥ ਹਨ। ਬੱਦਲ ਫਟਣ ਦੀ ਸਹੀ ਭਵਿੱਖਬਾਣੀ ਕਰਨਾ ਕਈ ਕਾਰਨਾਂ ਕਰਕੇ ਇੱਕ ਚੁਣੌਤੀ ਬਣਿਆ ਹੋਇਆ ਹੈ। ਬੱਦਲ ਫਟਣਾ ਬਹੁਤ ਜ਼ਿਆਦਾ ਸਥਾਨਕ ਘਟਨਾਵਾਂ ਹਨ ਜੋ ਥੋੜ੍ਹੇ ਸਮੇਂ ਵਿੱਚ ਵਾਪਰਦੀਆਂ ਹਨ, ਜਿਸ ਲਈ ਅਤਿ ਉੱਚ ਰੈਜ਼ੋਲਿਊਸ਼ਨ ਰਾਡਾਰ ਅਤੇ ਸੈਟੇਲਾਈਟ ਡਾਟਾ ਦੀ ਲੋੜ ਹੁੰਦੀ ਹੈ। ਸਰੋਤ ਜੋ ਵਰਤਮਾਨ ਵਿੱਚ ਭਾਰਤ ਵਿੱਚ ਸੀਮਿਤ ਹਨ। ਇਸ ਤੋਂ ਇਲਾਵਾ ਹਿਮਾਲਿਆ ਵਰਗੇ ਖੇਤਰਾਂ ਦੀ ਵਿਸ਼ੇਸ਼ਤਾ, ਗੁੰਝਲਦਾਰ ਭੂਗੋਲ ਅਤੇ ਸਥਾਨਕ ਜਲਵਾਯੂ ਵਿਭਿੰਨਤਾ ਭਵਿੱਖਬਾਣੀ ਪ੍ਰਕਿਰਿਆ ਨੂੰ ਹੋਰ ਵੀ ਗੁੰਝਲਦਾਰ ਬਣਾਉਂਦੀਆਂ ਹਨ। ਜਦੋਂ ਕਿ ਮੌਜੂਦਾ ਰਾਡਾਰ ਸਿਸਟਮ ਰਾਹੀਂ ਭਾਰੀ ਬਾਰਿਸ਼ ਸੰਬੰਧੀ ਚੇਤਾਵਨੀਆਂ ਜਾਰੀ ਕਰ ਸਕਦੇ ਹਨ, ਉੱਥੇ ਸੰਘਣੇ ਰਾਡਾਰ ਨੈੱਟਵਰਕ ਦੀ ਘਾਟ ਹੈ, ਖਾਸ ਕਰਕੇ ਡੋਪਲਰ ਰਾਡਾਰ, ਜਿਨ੍ਹਾਂ ਦੀ ਲੋੜ ਅਜਿਹੀਆਂ ਘਟਨਾਵਾਂ ਦੇ ਸਹੀ ਸਥਾਨ ਅਤੇ ਸਮੇਂ ਦੀ ਸਹੀ ਭਵਿੱਖਬਾਣੀ ਕਰਨ ਲਈ ਹੁੰਦੀ ਹੈ। ਇਸ ਤੋਂ ਇਲਾਵਾ ਇਹ ਉੱਨਤ ਸਿਸਟਮ ਮਹਿੰਗੇ ਹਨ। ਮਾਹਰਾਂ ਦੇ ਅਨੁਸਾਰ ਜਲਵਾਯੂ ਪਰਿਵਰਤਨ ਨੇ ਬੱਦਲ ਫਟਣ ਦੀਆਂ ਘਟਨਾਵਾਂ ਦੀ ਬਾਰੰਬਾਰਤਾ ਵਿੱਚ 1.5 ਗੁਣਾ ਵਾਧਾ ਕੀਤਾ ਹੈ। ਗਰਮ ਹਵਾ ਦੇ ਕਰੰਟ ਅਤੇ ਨਮੀ ਨਾਲ ਭਰੇ ਬੱਦਲ ਹਿਮਾਲਿਆ 'ਤੇ ਜ਼ਿਆਦਾ ਵਾਰ ਰੁਕ ਰਹੇ ਹਨ, ਜਿਸ ਦੇ ਨਤੀਜੇ ਵਜੋਂ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਤੀਬਰ ਸਥਾਨਕ ਬਾਰਿਸ਼ ਦੀ ਸਹੀ ਭਵਿੱਖਬਾਣੀ ਕਰਨ ਲਈ ਉੱਨਤ ਤਕਨਾਲੋਜੀ ਅਤੇ ਮਹੱਤਵਪੂਰਨ ਨਿਵੇਸ਼ ਦੀ ਲੋੜ ਹੁੰਦੀ ਹੈ। ਨੀਤੀ ਨਿਰਮਾਤਾਵਾਂ ਨੂੰ ਭਵਿੱਖ ਵਿੱਚ ਅਜਿਹੀਆਂ ਆਫਤਾਂ ਕਾਰਨ ਹੋਣ ਵਾਲੀ ਤਬਾਹੀ ਨੂੰ ਘਟਾਉਣ ਲਈ ਹਿਮਾਲੀਅਨ ਖੇਤਰਾਂ ਵਿੱਚ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਹੱਲ ਕਰਨ ਦੀ ਤਰਜੀਹ ਦੇਣੀ ਚਾਹੀਦੀ ਹੈ।
0: ਬਹੁਤ ਤਰ੍ਹਾਂ ਦੀਆਂ ਜਾਣਕਾਰੀਆਂ ਅਸੀਂ ਤੁਹਾਨੂੰ ਸਮੇਂ ਸਮੇਂ 'ਤੇ ਦਿੰਦੇ ਰਹਿੰਦੇ ਹਾਂ, ਅਤੇ ਅੱਜ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਜੈਨੇਟਿਕ ਕਾਉਂਸਲਿੰਗ ਬਾਰੇ। ਕਾਉਂਸਲਿੰਗ ਹਰ ਰੂਪ ਵਿੱਚ ਹਰ ਤਰ੍ਹਾਂ ਨਾਲ ਹੋਣੀ ਚਾਹੀਦੀ ਹੈ, ਖਾਸ ਤੌਰ 'ਤੇ ਬੱਚੇ ਦੀ ਸ਼ਖਸੀਅਤ ਨੂੰ ਅੱਗੇ ਬਣਾਉਣ ਵਿੱਚ, ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਨੇ, ਅਤੇ ਭਵਿੱਖ ਦੇ ਬੱਚੇ ਵਿੱਚ ਜੈਨੇਟਿਕ ਬਿਮਾਰੀਆਂ ਦੇ ਜੋਖਮ ਦੇ ਕੀ ਕਾਰਨ ਨੇ, ਕਿਸ ਤਰ੍ਹਾਂ ਇਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਇਸ ਵਿਸ਼ੇ 'ਤੇ ਸੁਣ ਰਹੇ ਹਾਂ ਡਾਕਟਰ ਅਮਰਜੋਤ ਛਾਬੜਾ ਹੋਰਾਂ ਦੀ ਵਾਰਤਾ।
2: ਸਤਿ ਸ੍ਰੀ ਅਕਾਲ। ਗਿਆਨ ਵਿਗਿਆਨ ਸੁਣਨ ਵਾਲੇ ਸਰੋਤਿਆਂ ਨੂੰ ਅਮਰਜੋਤ ਛਾਬੜਾ ਵੱਲੋਂ ਜੀ ਆਇਆਂ ਨੂੰ। ਅੱਜ ਅਸੀਂ ਗੱਲ ਕਰਾਂਗੇ ਉਸ ਵਿਗਿਆਨ ਦੀ ਜੋ ਤੁਹਾਡੇ ਖੂਨ ਦੀ ਕਹਾਣੀ ਪੜ੍ਹਦਾ ਹੈ, ਅਤੇ ਇਸ ਅਣਸੁਲਝੀ ਕਹਾਣੀ ਨੂੰ ਅਸੀਂ ਜੈਨੇਟਿਕ ਕਾਉਂਸਲਿੰਗ ਦੁਆਰਾ ਪੜ੍ਹ ਸਕਦੇ ਹਾਂ। ਜੈਨੇਟਿਕ ਸਲਾਹਕਾਰ ਪਰਿਵਾਰਾਂ ਨੂੰ ਇੱਕ ਸਲਾਹ ਪ੍ਰਦਾਨ ਕਰਦੇ ਹਨ, ਅਤੇ ਵਿਅਕਤੀ ਅਤੇ ਪਰਿਵਾਰਾਂ ਨੂੰ ਕਮਿਊਨਿਟੀ ਜਾਂ ਰਾਜ ਸਾਹਿਤ ਸੇਵਾਵਾਂ ਲਈ ਭੇਜਦੇ ਹਨ। ਜੈਨੇਟਿਕ ਕਾਉਂਸਲਿੰਗ ਇੱਕ ਮਾਹਿਰ ਹੁੰਦਾ ਹੈ ਜਿਸ ਕੋਲ ਜੈਨੇਟਿਕ ਕਾਉਂਸਲਿੰਗ ਵਿੱਚ ਮਾਸਟਰ ਆਫ ਸਾਇੰਸ ਦੀ ਡਿਗਰੀ ਹੁੰਦੀ ਹੈ। ਜੈਨੇਟਿਕ ਕਾਉਂਸਲਰ ਦੇ ਟੀਚੇ ਜੈਨੇਟਿਕ ਬਿਮਾਰੀਆਂ ਦੀ ਸਮਝ ਵਧਾਉਣਾ, ਬਿਮਾਰੀ ਪ੍ਰਬੰਧਨ 'ਤੇ ਚਰਚਾ ਕਰਨਾ, ਅਤੇ ਟੈਸਟਿੰਗ ਦੁਆਰਾ ਜੋਖਮਾਂ ਅਤੇ ਲਾਭ ਨੂੰ ਸਮਝਾਉਣਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਕੋਈ ਖਾਨਦਾਨ ਪੀੜ੍ਹੀ ਦਰ ਪੀੜ੍ਹੀ ਭਿਆਨਕ ਖਤਰਨਾਕ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ, ਅਤੇ ਉਹਨਾਂ ਨੂੰ ਇਸ ਦਾ ਮੂਲ ਕਾਰਨ ਸਮਝ ਨਹੀਂ ਆ ਰਿਹਾ, ਅਤੇ ਉਹ ਸੋਚਦੇ ਹਨ ਅਸੀਂ ਕੀ ਪਾਪ ਕੀਤਾ ਹੈ ਕਿ ਸਾਡੇ ਘਰ ਸਿਰਫ ਰੋਗ ਬੱਚੇ ਹੀ ਜਨਮ ਲੈਂਦੇ ਹਨ, ਕਿਉਂਕਿ ਕੁਝ ਬੱਚਿਆਂ ਨੂੰ ਜੰਮਦਿਆਂ ਹੀ ਥੈਲਾਸੀਮੀਆ, ਡਾਇਬਟੀਜ਼, ਦਿਲ ਦਾ ਦੌਰਾ ਪੈਣਾ ਅਤੇ ਮਸਕੂਲਰ ਡਿਸਟ੍ਰੋਫੀ ਵਰਗੀ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹੁੰਦੇ ਹਨ, ਅਤੇ ਕੁਝ ਬੱਚੇ ਔਟਿਜ਼ਮ, ਦੇਰ ਨਾਲ ਤੁਰਨਾ, ਪੜ੍ਹਨਾ, ਦਿਮਾਗ ਕਮਜ਼ੋਰ, ਛੇਤੀ ਗੱਲ ਸਮਝ ਨਾ ਆਉਣਾ ਵਰਗੀ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹੁੰਦੇ ਹਨ। ਉਹ ਅਣਸੁਲਝੀ ਗੁੱਥੀ ਨੂੰ ਸੁਲਝਾਉਣ ਲਈ ਵਿੱਚ ਅਸਮਰੱਥ ਹੁੰਦੇ ਹਨ, ਪਰ ਅੱਜ ਦੇ ਯੁੱਗ ਵਿੱਚ ਇਹਨਾਂ ਅਣਸੁਲਝੀ ਗੁੱਥੀਆਂ ਨੂੰ ਸੁਲਝਾਇਆ ਜਾ ਸਕਦਾ ਹੈ, ਅਤੇ ਸਭ ਪ੍ਰੇਸ਼ਨਾਂ ਦੇ ਉੱਤਰ ਪਾਏ ਜਾ ਸਕਦੇ ਹਨ। ਜੈਨੇਟਿਕ ਕਾਉਂਸਲਿੰਗ ਵਿਕਾਰਾਂ ਤੋਂ ਪ੍ਰਭਾਵਿਤ ਜਾਂ ਜੋਖਮ ਵਿੱਚ ਪਾਏ ਵਿਅਕਤੀਆਂ

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਾਧਨਾ, ਆਕਾਸ਼ਵਾਣੀ ਦਾ ਏ ਜਲੰਧਰ ਕੇਂਦਰ ਏ। ਪੇਸ਼ ਏ ਪ੍ਰੋਗਰਾਮ ਗਿਆਨ ਵਿਗਿਆਨ।
1: ਗਿਆਨ ਵਿਗਿਆਨ।

ਅਤੇ ਪਰਿਵਾਰਾਂ ਨੂੰ ਜਾਂਚ ਕਰਨ ਦੀ ਪ੍ਰਕਿਰਿਆ ਹੈ ਤਾਂ ਜੋ ਉਹਨਾਂ ਨੂੰ ਬਿਮਾਰੀ ਵਿੱਚ ਜੈਨੇਟਿਕ ਯੋਗਦਾਨ ਦੇ ਡਾਕਟਰੀ ਮਨੋਵਿਗਿਆਨਿਕ ਅਤੇ ਪਰਿਵਾਰਿਕ ਪ੍ਰਭਾਵਾਂ ਨੂੰ ਸਮਝਣ ਅਤੇ ਅਨੁਕੂਲ ਬਣਾਉਣ ਵਿੱਚ ਮਦਦ ਕੀਤੀ ਜਾ ਸਕੇ। ਲੋਕਾਂ ਨੂੰ ਵਿਰਾਸਤੀ ਗੁਣਾਂ ਬਾਰੇ ਸਲਾਹ ਦੇਣ ਦਾ ਅਭਿਆਸ 20ਵੀਂ ਸਦੀ ਦੇ ਅੰਤ ਵਿੱਚ ਸ਼ੁਰੂ ਹੋਇਆ ਸੀ ਜਦੋਂ ਵਿਲਸਨ ਬੈਟਸਨ ਨੇ ਸੁਝਾਅ ਦਿੱਤਾ ਕਿ ਵਿਰਾਸਤ ਦੇ ਨਵੇਂ ਡਾਕਟਰੀ ਅਤੇ ਜੈਵਿਕ ਅਧਿਐਨ ਨੂੰ ਜੈਨੇਟਿਕ ਕਿਹਾ ਜਾਵੇ। ਸ਼ੈਲਡਨ ਬਲੌਕ ਨੇ 1947 ਵਿੱਚ ਜੈਨੇਟਿਕਸ ਕੌਂਸਲਿੰਗ ਸ਼ਬਦਾਂ ਦੀ ਵਰਤੋਂ ਕੀਤੀ। 1955 ਵਿੱਚ ਕੌਂਸਲਿੰਗ ਵਿੱਚ ਮੈਡੀਕਲ ਜੈਨੇਟਿਕ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ। ਜੈਨੇਟਿਕ ਕੌਂਸਲਿੰਗ ਕੋਈ ਦਵਾਈ ਨਹੀਂ ਹੈ ਜੋ ਕਿ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਤਾਂ ਜੋ ਉਹ ਰੋਗਾਂ ਤੋਂ ਮੁਕਤ ਹੋ ਸਕਣ। ਬਸ ਇਹ ਸਿਰਫ ਇੱਕ ਜਾਣਕਾਰੀ ਅਤੇ ਸਲਾਹ ਹੈ ਤਾਂ ਜੋ ਤੁਸੀਂ ਸਹੀ ਫੈਸਲਾ ਲੈਣ ਦੇ ਸਮਰੱਥ ਹੋ ਸਕੋ। ਇਸ ਦਾ ਮਕਸਦ ਸਿਰਫ ਉਹਨਾਂ ਖਾਨਦਾਨਾਂ ਨੂੰ ਸੂਚਿਤ ਕਰਨਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਇਹਨਾਂ ਖਤਰਨਾਕ ਬਿਮਾਰੀਆਂ ਨਾਲ ਜੂਝ ਰਹੇ ਹਨ। ਜਦੋਂ ਵੀ ਉਹ ਆਪਣਾ ਬੱਚਾ ਪਲੈਨ ਕਰਦੇ ਹਨ ਤਾਂ ਉਹਨਾਂ ਨੂੰ ਆਪਣੇ DNA ਦਾ ਨਕਸ਼ਾ ਦੇਖ ਲੈਣਾ ਚਾਹੀਦਾ ਹੈ ਤਾਂ ਜੋ ਅਗਲੀ ਆਉਣ ਵਾਲੀ ਸੰਤਾਨ ਇਸ ਰੋਗ ਤੋਂ ਮੁਕਤ ਹੋ ਸਕੇ। ਜਿਵੇਂ ਅਸੀਂ ਘਰ ਬਣਾਉਣ ਤੋਂ ਪਹਿਲਾਂ ਅਸੀਂ ਉਸਦਾ ਨਕਸ਼ਾ ਤਿਆਰ ਕਰਦੇ ਹਾਂ, ਇਸੇ ਤਰ੍ਹਾਂ ਹੀ ਅਸੀਂ DNA ਦਾ ਨਕਸ਼ਾ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਖਤਰੇ ਤੋਂ ਸੂਚਿਤ ਕਰ ਸਕਦੇ ਹਾਂ। ਡਾਇਗਨੋਸਟਿਕ ਟੈਸਟਿੰਗ ਉਦੋਂ ਹੁੰਦੀ ਹੈ ਜਦੋਂ ਕੋਈ ਵਿਅਕਤੀ ਕਿਸੇ ਖਾਸ ਸਥਿਤੀ ਨਾਲ ਜੁੜੇ ਸੰਕੇਤ ਜਾਂ ਲੱਛਣ ਦਿਖਾਉਂਦਾ ਹੈ। ਬਿਹਤਰਪੂਰਨ ਅਨੁਮਾਨ ਦੇ ਨਾਲ ਡਾਕਟਰੀ ਪ੍ਰਬੰਧਨ ਜਾਂ ਇਲਾਜ ਦੇ ਵਿਕਲਪ ਪ੍ਰਦਾਨ ਕਰਨ ਲਈ ਅਤੇ ਇੱਕ ਨਿਸ਼ਚਿਤ ਨਿਦਾਨ 'ਤੇ ਪਹੁੰਚਣ ਲਈ ਜੈਨੇਟਿਕ ਟੈਸਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਟੈਸਟਿੰਗ ਇਹ ਦੱਸ ਸਕਦੀ ਹੈ ਕਿ ਸ਼ੁਰੂਆਤੀ ਇਲਾਜ ਨਾਲ ਸਥਿਤੀਆਂ ਹਲਕੇ ਜਾਂ ਅਸਿਮਟੋਮੈਟਿਕ ਹੋ ਸਕਦੀਆਂ ਹਨ। ਜੈਨੇਟਿਕ ਟੈਸਟ ਕਿਸੇ ਖਾਸ ਸਥਿਤੀਆਂ ਲਈ ਉਪਲਬਧ ਹਨ ਜਿਵੇਂ ਕਿ ਡਾਊਨ ਸਿੰਡਰੋਮ, ਸਿੱਕਲ ਸੈੱਲ ਡਿਜ਼ੀਜ਼, ਮਸਕੂਲਰ ਡਿਸਟ੍ਰੋਫੀ। ਜੈਨੇਟਿਕ ਨਿਦਾਨ ਸਥਾਪਿਤ ਕਰਨ ਨਾਲ ਪਰਿਵਾਰ ਦੇ ਹੋਰ ਜੋਖਮ ਵਾਲੇ ਵਿਅਕਤੀਆਂ ਨੂੰ ਜਾਣਕਾਰੀ ਮਿਲ ਸਕਦੀ ਹੈ ਅਤੇ ਇਹਨਾਂ ਰੋਗਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਜੈਨੇਟਿਕ ਕੌਂਸਲਰ ਤੁਹਾਡੇ ਖਾਨਦਾਨ ਦਾ ਪਡਿਗਰੀ ਚਾਰਟ ਬਣਾਉਂਦਾ ਹੈ ਕਿ ਖਾਨਦਾਨ ਵਿੱਚ ਕਿਸ ਨੂੰ ਕੀ ਬਿਮਾਰੀ ਹੋਈ ਸੀ ਅਤੇ ਉਸ ਪਡਿਗਰੀ ਚਾਰਟ ਨੂੰ ਚੰਗੀ ਤਰ੍ਹਾਂ ਸਮਝ ਕੇ ਉਹ ਤੁਹਾਨੂੰ ਜਾਗਰੂਕ ਕਰ ਸਕਦੇ ਹਨ ਕਿ ਅਗਲੇ ਹੋਣ ਵਾਲੇ ਬੱਚਿਆਂ ਨੂੰ ਇਹ ਜੈਨੇਟਿਕ ਬਿਮਾਰੀਆਂ ਹੋਣ ਦੇ ਕਿੰਨੇ ਪ੍ਰਤੀਸ਼ਤ ਚਾਂਸ ਹਨ, 25%, 50% ਜਾਂ 100%। ਕਿਉਂਕਿ ਹਰ ਖਾਨਦਾਨ ਵਿੱਚ ਵਿਆਹ ਤੋਂ ਬਾਅਦ ਇੱਕ ਔਰਤ ਮੈਂਬਰ ਬਾਹਰੋਂ ਜੁੜਦਾ ਹੈ ਅਤੇ ਜੇ ਇਹ ਬਿਮਾਰੀ ਉਸਨੂੰ ਨਹੀਂ ਤਾਂ ਇਸ ਬਿਮਾਰੀ ਦੀ ਸ਼ਮਤਾ ਨੂੰ ਹੌਲੀ ਹੌਲੀ ਘਟਾਇਆ ਜਾ ਸਕਦਾ ਹੈ। ਇਹ ਬਿਮਾਰੀਆਂ ਦਾ ਸੰਦਰਭ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਇਹ ਬਿਮਾਰੀ ਪੈਟਰਨਲ ਸਾਈਡ ਤੋਂ ਹੈ ਜਾਂ ਮੈਟਰਨਲ ਸਾਈਡ ਤੋਂ ਪਾਸ ਹੋ ਰਹੀ ਹੈ। ਇਹਨਾਂ ਬਿਮਾਰੀਆਂ ਦੀਆਂ ਅਗਲੀਆਂ ਪੀੜ੍ਹੀਆਂ ਵਿੱਚ ਸੰਚਲਨ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਇਹ ਗੁਣਸੂਤਰ ਜੋ ਕਿ ਪ੍ਰਜਨਨ ਕਿਰਿਆ ਦੇ ਮੂਲ ਕਾਰਨ ਹੁੰਦੇ ਹਨ ਵਿੱਚ ਡੋਮੀਨੈਂਟ ਜਾਂ ਰਸੈਸਿਵ ਅਵਸਥਾ ਵਿੱਚ ਹਨ। ਜੇ ਇਹ ਡੋਮੀਨੈਂਟ ਅਵਸਥਾ ਵਿੱਚ ਹਨ ਤਾਂ ਇਹਨਾਂ ਦਾ ਪਾਸ ਹੋਣ ਦਾ ਖਦਸ਼ਾ ਕਾਫੀ ਹੁੰਦਾ ਹੈ ਅਤੇ ਘੱਟ ਹੀ ਪੀੜ੍ਹੀ ਇਸ ਤੋਂ ਮੁਕਤ ਹੋ ਸਕਦੀ ਹੈ। ਜਿਵੇਂ ਕਿ ਪੰਜਾਬ ਵਿੱਚ ਰਿਸ਼ਤੇਦਾਰੀਆਂ ਵਿੱਚ ਵਿਆਹ ਕਜ਼ਨ ਮੈਰਿਜ ਆਮ ਹੈ, ਇਸ ਨਾਲ ਜੈਨੇਟਿਕ ਬਿਮਾਰੀਆਂ ਦਾ ਖਤਰਾ 2-3 ਗੁਣਾ ਵੱਧ ਜਾਂਦਾ ਹੈ ਕਿਉਂਕਿ ਦੋਨੋਂ ਮਾਂ ਬਾਪ ਵਿੱਚ ਐਲੀਲ ਡੋਮੀਨੈਂਟ ਜਾਂ ਰਸੈਸਿਵ ਅਵਸਥਾ ਵਿੱਚ ਹੋ ਸਕਦੀਆਂ ਹਨ ਅਤੇ ਮਿਲਾਪ ਨਾਲ ਖਾਨਦਾਨੀ ਰੋਗਾਂ ਦੀ ਵਿਰਾਸਤ ਦਾ ਖਦਸ਼ਾ ਜ਼ਿਆਦਾ ਹੋ ਸਕਦਾ ਹੈ। ਕੋਈ ਔਰਤ ਜਿਸ ਦਾ ਬਾਰ ਬਾਰ ਮਿਸਕੈਰੇਜ ਹੁੰਦਾ ਹੈ ਜਾਂ ਬੱਚੇ ਨੂੰ ਜਨਮ ਤੋਂ ਹੀ ਨੁਕਸ ਹੁੰਦਾ ਹੈ ਤਾਂ ਉਸ ਔਰਤ ਨੂੰ ਆਪਣਾ ਅਗਲਾ ਬੱਚਾ ਪਲੈਨ ਕਰਨ ਤੋਂ ਪਹਿਲਾਂ ਜੈਨੇਟਿਕ ਸਲਾਹਕਾਰ ਨੂੰ ਮਿਲਣਾ ਚਾਹੀਦਾ ਹੈ। ਇਸ ਲਈ ਕੁਝ ਸਕ੍ਰੀਨਿੰਗ ਟੈਸਟ ਕੀਤੇ ਜਾਂਦੇ ਹਨ ਤਾਂ ਜੋ ਬਿਮਾਰੀ ਦੇ ਸ਼ੁਰੂਆਤ ਸਬੂਤਾਂ ਦਾ ਪਤਾ ਲਗਾਉਣ ਅਤੇ ਇਸ ਦੇ ਨਾਲ ਹੀ ਇੱਕ ਨਿਸ਼ਚਿਤ ਵਿਸ਼ੇਸ਼ਤਾ ਦੇ ਅਨੁਸਾਰ ਲੋਕਾਂ ਨੂੰ ਵੱਖ ਕਰਨ ਲਈ ਤਿਆਰ ਕੀਤੇ ਗਏ ਹਨ, ਜਿਵੇਂ ਕਿ ਮਾਂ ਦੇ ਖੂਨ ਦੀ ਜਾਂਚ ਜਾਂ ਅਲਟਰਾਸਾਊਂਡ ਕਿਸੇ ਸਮੱਸਿਆ ਜਾਂ ਜੈਨੇਟਿਕ ਸਥਿਤੀ ਦੇ ਜੋਖਮ ਦਾ ਖੁਲਾਸਾ ਕਰਦਾ ਹੈ। ਥੈਰੇਪੀ ਅਤੇ ਇਲਾਜਾਂ ਦੀ ਚਰਚਾ ਹੋ ਸਕਦੀ ਹੈ। ਅਗਲਾ ਕਦਮ ਸਥਿਤੀ ਦੇ ਆਧਾਰ 'ਤੇ ਵੱਖਰੇ ਹੋ ਸਕਦੇ ਹਨ। ਡਾਇਗਨੋਸਟਿਕ ਟੈਸਟ ਨਾਲ ਅੱਗੇ ਵਧਣ ਦਾ ਚੋਣ ਕਰ ਸਕਦੇ ਹਾਂ ਜਾਂ ਗਰਭ ਅਵਸਥਾ ਦੌਰਾਨ ਜੋਖਮ ਨੂੰ ਸੁਧਾਰਨ ਲਈ ਸਕ੍ਰੀਨਿੰਗ ਟੈਸਟ ਨੂੰ ਅੱਗੇ ਵਧਾ ਸਕਦੇ ਹਾਂ। ਅੱਜ ਦੇ ਯੁੱਗ ਵਿੱਚ ਲੋਕ ਦੇਰ ਨਾਲ ਵਿਆਹ ਕਰਨ ਨੂੰ ਮਹੱਤਤਾ ਦਿੰਦੇ ਹਨ ਅਤੇ ਇਸ ਕਾਰਨ 35 ਸਾਲ ਬਾਅਦ ਮਾਂ ਬਣਨ ਕਾਰਨ ਬੱਚਿਆਂ ਵਿੱਚ ਡਾਊਨ ਸਿੰਡਰੋਮ, ਔਟਿਜ਼ਮ ਵਰਗੇ ਖਤਰਿਆਂ ਨਾਲ ਜੂਝਣਾ ਪੈ ਸਕਦਾ ਹੈ। ਪੰਜਾਬ ਵਿੱਚ ਥੈਲਾਸੀਮੀਆ, ਜੋ ਇੱਕ ਖੂਨ ਦੀ ਗੰਭੀਰ ਬਿਮਾਰੀ ਹੈ, ਆਮ ਪਾਈ ਜਾਂਦੀ ਹੈ ਅਤੇ ਜਿਨ੍ਹਾਂ ਖਾਨਦਾਨਾਂ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ ਉਹਨਾਂ ਲੋਕਾਂ ਨੂੰ ਚਾਹੀਦਾ ਹੈ ਕਿ ਮੁੰਡਾ ਕੁੜੀ ਦੇ ਵਿਆਹ ਤੋਂ ਪਹਿਲਾਂ ਇਹ ਟੈਸਟ ਕਰਵਾ ਲੈਣਾ ਚਾਹੀਦਾ ਹੈ ਕਿਉਂਕਿ ਸੂਈ ਦੇ ਨਾਲ ਅਸੀਂ ਇਹ

0: ਪਤਾ ਲਗਾ ਸਕਦੇ ਹਾਂ ਕਿ ਇਹਨਾਂ ਵਿੱਚ ਥੈਲਾਸੀਮੀਆ ਜੀਨ ਪਾਸ ਹੋਣ ਦਾ ਚਾਂਸ ਹੈ ਜਾਂ ਨਹੀਂ। ਸੋ ਇੱਕ ਸੂਈ ਦੀ ਜਾਂਚ ਨਾਲ ਇੱਕ ਪੀੜ੍ਹੀ ਨੂੰ ਇਸ ਖਤਰਨਾਕ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਅੱਜ ਕੱਲ੍ਹ ਮਾਂ ਦੇ ਖੂਨ ਤੋਂ ਵੀ ਨਿਪ ਟੈਸਟ ਦੁਆਰਾ ਕੁਝ ਜੈਨੈਟਿਕ ਅਬਨੋਰਮੈਲਿਟੀਜ਼ ਬਾਰੇ ਪਤਾ ਲਗਾਇਆ ਜਾਂਦਾ ਹੈ। ਨਿਪ ਟੈਸਟ, ਜੋ ਕਿ ਬਹੁਤ ਹੀ ਐਕੂਰੇਟ ਸੇਫ ਖੂਨ ਦਾ ਸਕਰੀਨਿੰਗ ਟੈਸਟ ਹੈ, ਜੋ ਕਿ ਗਰਭ ਦੇ 10ਵੇਂ ਹਫ਼ਤੇ ਵਿੱਚ ਪਰਫੋਰਮ ਕੀਤਾ ਜਾਂਦਾ ਹੈ, ਜਿਸ ਦੁਆਰੇ ਬੱਚੇ ਦਾ DNA ਜੋ ਕਿ ਮਾਂ ਦੇ ਖੂਨ ਵਿੱਚ ਪਾਇਆ ਜਾਂਦਾ ਹੈ, ਵਿੱਚੋਂ ਕ੍ਰੋਮੋਸੋਮ ਅਬਨੋਰਮੈਲਿਟੀਜ਼ ਲਾਈਕ ਡਾਊਨ ਸਿੰਡਰੋਮ ਦਾ ਪਤਾ ਲਗਾਇਆ ਜਾ ਸਕਦਾ ਹੈ। ਇਹਨਾਂ ਟੈਸਟ ਤੋਂ ਬਾਅਦ ਕਾਉਂਸਲਰ ਦੱਸਦਾ ਹੈ ਕਿ ਉਹਨਾਂ ਨੂੰ ਇਹ ਬੱਚਾ ਰੱਖਣਾ ਚਾਹੀਦਾ ਹੈ ਜਾਂ ਨਹੀਂ, ਜਾਂ ਫਿਰ IVF ਵਿਧੀ ਦੁਆਰਾ ਕੁਝ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਤੇ ਫਿਰ ਵੀ ਜੇ ਇਹ ਸੰਭਵ ਨਹੀਂ ਹੈ ਤਾਂ ਇਹੋ ਜਿਹੇ ਮਾਂ ਬਾਪ ਕੋਲ ਬੱਚਾ ਗੋਦ ਲੈਣਾ ਹੀ ਸਭ ਤੋਂ ਆਖਰੀ ਵਿਕਲਪ ਹੈ। ਕ੍ਰੋਮੋਸੋਮਲ ਅਬਨੋਰਮੈਲਿਟੀ ਟੈਸਟ ਬਹੁਤ ਮਹਿੰਗੇ ਨਹੀਂ ਹਨ। ਇਹਨਾਂ ਦਾ ਖਰਚਾ 500 ਤੋਂ 15,000 ਤੱਕ ਹੈ। ਇਹ ਟੈਸਟ PGI ਚੰਡੀਗੜ੍ਹ, DMC ਲੁਧਿਆਣਾ, AIIMS ਬਠਿੰਡਾ ਵਿੱਚ ਸਰਕਾਰੀ ਸਹੂਲਤਾਂ ਨਾਲ ਉਪਲਬਧ ਹਨ। ਮਾਂ ਬਾਪ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਇਹ ਰਿਪੋਰਟਸ ਕਿਸੇ ਨੂੰ ਨਹੀਂ ਦੱਸੀਆਂ ਜਾਂਦੀਆਂ ਅਤੇ ਬਿਲਕੁਲ ਗੁਪਤ ਰੱਖੀਆਂ ਜਾਂਦੀਆਂ ਹਨ। ਸਾਡੀਆਂ ਸੁਸਾਇਟੀਆਂ ਹਲੇ ਵੀ ਇਸ ਗੱਲ ਲਈ ਜਾਗਰੂਕ ਨਹੀਂ ਹੋਈਆਂ ਕਿ ਇਹੋ ਜਿਹੀਆਂ ਜੈਨੈਟਿਕ ਅਬਨੋਰਮੈਲਿਟੀ ਵਿਗਿਆਨ ਪੱਖੋਂ ਸੋਚ ਸਕਣ। ਉਹ ਤਾਂ ਇਹ ਸੋਚਦੇ ਹਨ ਇਹੋ ਜਿਹੀ ਜੈਨੈਟਿਕ ਅਬਨੋਰਮੈਲਿਟੀ ਦੇ ਪਤਾ ਲੱਗਣਾ ਇੱਕ ਸ਼ਰਮਨਾਕ ਗੱਲ ਹੈ। ਅਸੀਂ ਸਟਿਗਮੇ ਨੂੰ ਤੋੜਨਾ ਹੈ ਅਤੇ ਲੋਕਾਂ ਨੂੰ ਜੈਨੈਟਿਕ ਟੈਸਟਿੰਗ ਅਤੇ ਜੈਨੈਟਿਕ ਕਾਉਂਸਲਿੰਗ ਨਾਲ ਮਿਲਣ ਲਈ ਪ੍ਰੇਰਿਤ ਕਰਨਾ ਹੈ ਅਤੇ ਸਮਝਾਉਣਾ ਹੈ ਕਿ ਕਿਸਮਤ ਨੂੰ ਚੈਲੰਜ ਨਹੀਂ ਸਗੋਂ ਇਸ ਨੂੰ ਸਮਝਣਾ ਹੈ ਅਤੇ ਲੋਕਾਂ ਵਿੱਚੋਂ ਇਸ ਵਹਿਮ ਨੂੰ ਕੱਢਣਾ ਹੈ ਕਿ ਜੈਨੈਟਿਕ ਬਿਮਾਰੀ ਪਾਪ ਦਾ ਫਲ ਨਹੀਂ ਸਗੋਂ ਵਿਗਿਆਨ ਹੈ। ਹਰ ਟੈਸਟ ਕਰਵਾਉਣ ਦਾ ਮਤਲਬ ਇਹ ਨਹੀਂ ਕਿ ਬੱਚਾ ਗਿਰਵਾਉਣਾ ਹੈ, ਸਗੋਂ 90% ਦੋਸ਼ਾਂ ਵਿੱਚ ਇਸ ਦਾ ਰਾਹ ਲੱਭਿਆ ਜਾ ਸਕਦਾ ਹੈ। ਉਦਾਹਰਨ ਵਜੋਂ ਥੈਲਾਸੀਮੀਆ ਮੈਂਬਰ ਦੇ ਇੱਕ ਬੱਚੇ ਦਾ ਇਲਾਜ ਦਾ ਖਰਚਾ ਹਰ ਸਾਲ ਲਗਭਗ 3-4 ਲੱਖ ਦੇ ਕਰੀਬ ਹੈ, ਜਦਕਿ ਰਹਿੰਦੇ ਸਮੇਂ ਇਸ ਦਾ ਟੈਸਟ ਜੋ ਕਿ ਮਾਤਰ 500 ਰੁਪਏ ਦਾ ਹੈ, ਅਸੀਂ ਆਉਣ ਵਾਲੇ ਬੱਚੇ ਨੂੰ ਇਹਨਾਂ ਖਤਰਿਆਂ ਤੋਂ ਬਚਾ ਸਕਦੇ ਹਾਂ। ਕੁਝ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਖਦਸ਼ਾ ਹੈ ਕਿ ਜੇ ਅਸੀਂ ਜੈਨੈਟਿਕ ਟੈਸਟ ਕਰਵਾਵਾਂਗੇ ਤਾਂ ਕਾਨੂੰਨੀ ਦਾਅ ਪੇਚ ਵਿੱਚ ਵੀ ਫਸ ਕੇ ਰਹਿ ਜਾਵਾਂਗੇ। ਪਰ ਇਹ ਟੈਸਟ PCP NDT ਐਕਟ ਦੇ ਅਧੀਨ ਹੈ, ਜਿਸ ਵਿੱਚ ਲਿੰਗ ਪਤਾ ਕਰਾਉਣਾ ਕਾਨੂੰਨੀ ਜੁਰਮ ਹੈ ਪਰ ਬਿਮਾਰੀ ਦਾ ਟੈਸਟ ਕਰਾਉਣਾ ਜ਼ਰੂਰੀ ਹੈ। ਜਾਣਕਾਰੀ ਹੀ ਬਚਾਅ ਹੈ, ਸ਼ਰਮ ਨਾ ਕਰੋ, ਸਵਾਲ ਪੁੱਛੋ। ਇੱਕ ਸਲਾਹ ਤੁਹਾਡੇ ਪੂਰੇ ਖਾਨਦਾਨ ਨੂੰ ਬਚਾ ਸਕਦੀ ਹੈ। ਅੱਜ ਹੀ ਘਰ ਜਾ ਕੇ ਆਪਣੇ ਬਜ਼ੁਰਗਾਂ ਤੋਂ ਪਰਿਵਾਰਿਕ ਬਿਮਾਰੀਆਂ ਬਾਰੇ ਪੁੱਛੋ ਤਾਂ ਕਿ ਸਹੀ ਸਮੇਂ 'ਤੇ ਇਹਨਾਂ ਦਾ ਇਲਾਜ ਕਰਵਾਇਆ ਜਾ ਸਕੇ, ਜੋ ਕਿ ਇੱਕ ਸਿਹਤਮੰਦ ਸਮਾਜ ਬਣਾਉਣ ਲਈ ਪਹਿਲਾ ਕਦਮ ਹੈ। ਧਰਮ, ਕਰਮ, ਕਿਸਮਤ 'ਤੇ ਸਵਾਲ ਨਾ ਚੁੱਕੋ, ਬਸ ਇਹ ਕਰੋ ਰੱਬ ਨੇ ਅਕਲ ਦਿੱਤੀ ਹੈ ਅਤੇ ਅਸੀਂ ਇਸ ਦੀ ਵਰਤੋਂ ਕਰਨੀ ਹੈ।
1: ਜੈਨੇਟਿਕ ਕਾਉਂਸਲਿੰਗ 'ਤੇ ਸੀ ਡਾਕਟਰ ਅਮਰਜੋਤ ਛਾਬੜਾ ਹੋਰਾਂ ਦੀ ਇਹ ਵਾਰਤਾ। ਹੁਣ ਚੱਲਦੇ ਹਾਂ ਵਿਗਿਆਨ ਖਬਰਾਂ ਵੱਲ। ਜੇਕਰ ਅਸੀਂ ਖੂਨ ਦੀ ਗੱਲ ਕਰੀਏ ਤਾਂ ਖੂਨ ਦੀ ਕਮੀ ਇੱਕ ਵੱਡੀ ਵਿਸ਼ਵਵਿਆਪੀ ਚੁਣੌਤੀ ਹੈ। ਇੱਕ ਨਵਾਂ ਜਾਮਨੀ ਖੂਨ ਹੈ ਜੋ ਲੋਕਾਂ ਦੀ ਜਾਨ ਨੂੰ ਬਚਾ ਸਕਦਾ ਹੈ, ਪਰ ਲੈਂਦੇ ਹਾਂ ਇਸ ਦੀ ਜਾਣਕਾਰੀ।
2: ਇੱਕ ਨਕਲੀ ਖੂਨ ਦਾ ਬਦਲ ਵਿਕਸਿਤ ਕੀਤਾ ਹੈ ਜੋ ਇੱਕ ਸੱਚਾ ਗੇਮ ਚੇਂਜਰ ਬਣਨ ਲਈ ਤਿਆਰ ਹੈ। ਇਹ ਕਿਹਾ ਜਾ ਸਕਦਾ ਹੈ ਕਿ ਜਾਪਾਨ ਨੇ ਦਵਾਈ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਇੱਕ ਅਜਿਹਾ ਯੁੱਗ ਜੋ ਸਿਹਤ ਸੰਭਾਲ ਵਿੱਚ ਕ੍ਰਾਂਤੀ ਲਿਆਉਣ ਦਾ ਵਾਅਦਾ ਕਰਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ, ਇਹ ਜਾਮਣੀ ਰੰਗ ਦਾ ਹੈ। ਇਸ ਨਕਲੀ ਖੂਨ ਨੂੰ ਹੀਮੋਗਲੋਬਿਨ ਵੈਸੀਕਲਸ ਵਜੋਂ ਜਾਣਿਆ ਜਾਂਦਾ ਹੈ। ਇਸ ਖੂਨ ਵਿੱਚ ਕਈ ਵਿਲੱਖਣ ਵਿਸ਼ੇਸ਼ਤਾਵਾਂ ਹਨ। ਇਹ ਇੱਕ ਨਕਲੀ ਖੂਨ ਦਾ ਬਦਲ ਹੈ ਜੋ ਸਰੀਰ ਦੇ ਹਰ ਹਿੱਸੇ ਵਿੱਚ ਆਕਸੀਜਨ ਪਹੁੰਚਾਉਣ ਦੇ ਸਮਰੱਥ ਹੈ, ਬਿਲਕੁਲ ਅਸਲੀ ਖੂਨ ਵਾਂਗ। ਇਹ ਹੀਮੋਗਲੋਬਿਨ 'ਤੇ ਆਧਾਰਿਤ ਹੈ, ਲਾਲ ਖੂਨ ਦੇ ਸੈੱਲਾਂ ਦਾ ਹਿੱਸਾ ਜੋ ਆਕਸੀਜਨ ਨੂੰ ਬੰਨਣ ਅਤੇ ਲਿਜਾਣ ਲਈ ਜ਼ਿੰਮੇਦਾਰ ਹੈ। ਇਹ ਜਾਪਾਨੀ ਤਕਨਾਲੋਜੀ ਲਿਪਿਡ ਝਿੱਲੀ ਦੇ ਅੰਦਰ ਨੈਨੋ ਆਕਾਰ ਦੇ ਹੀਮੋਗਲੋਬਿਨ ਕਣਾਂ ਦੀ ਵਰਤੋਂ ਕਰਦੀ ਹੈ, ਜਿਸ ਨਾਲ ਉਹ ਸਿਰਫ 250 nanometer ਮਾਪਣ ਵਾਲੇ ਛੋਟੇ ਨਕਲੀ ਲਾਲ ਖੂਨ ਦੇ ਸੈੱਲਾਂ ਵਜੋਂ ਕੰਮ ਕਰ ਸਕਦੇ ਹਨ। ਇਸ ਦਾ ਜਾਮਣੀ ਰੰਗ ਇਸ ਨੂੰ ਆਮ ਖੂਨ ਤੋਂ ਵੱਖਰਾ ਕਰਦਾ ਹੈ, ਜੋ ਕਿ ਲਾਲ ਹੈ। ਇਹ ਖੂਨ ਇੱਕ ਯੂਨੀਵਰਸਲ ਬਲੱਡ ਗਰੁੱਪ ਹੋਵੇਗਾ। ਇਹ ਕਿਸੇ ਵੀ ਬਲੱਡ ਗਰੁੱਪ ਦੇ ਵਿਅਕਤੀਆਂ ਨੂੰ ਦਿੱਤਾ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਬਲੱਡ ਗਰੁੱਪ ਮਾਰਕਰ ਨਹੀਂ ਹਨ। ਨਤੀਜੇ ਵਜੋਂ ਇਹ ਬਲੱਡ ਗਰੁੱਪ ਮਿਲਣ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ। ਇਸ ਤੋਂ ਇਲਾਵਾ ਇਹ ਵਾਇਰਸ ਮੁਕਤ ਹੋਵੇਗਾ। ਇਸ ਤਰ੍ਹਾਂ HIV ਅਤੇ ਹੈਪੇਟਾਈਟਸ ਵਰਗੇ ਵਾਇਰਲ ਇਨਫੈਕਸ਼ਨਾਂ ਦੇ ਸੰਚਾਰਨ ਦੇ ਜੋਖਮ ਨੂੰ ਖਤਮ ਕਰਦਾ ਹੈ। ਇਸ ਖੂਨ ਨੂੰ ਕਿੰਨੀ

0: ਦੇਰ ਤੱਕ ਸਟੋਰ ਕੀਤਾ ਜਾ ਸਕਦਾ ਹੈ। ਇਸ ਖੂਨ ਦੀ ਸ਼ੈਲਫ ਲਾਈਫ ਲੰਬੀ ਹੁੰਦੀ ਹੈ। ਇਸ ਨੂੰ ਕਮਰੇ ਦੇ ਤਾਪਮਾਨ ਤੇ 2 ਸਾਲਾਂ ਤੱਕ ਸਟੋਰ ਕੀਤਾ ਜਾ ਸਕਦਾ ਹੈ, ਜਦੋਂ ਕਿ ਆਮ ਖੂਨ ਸਿਰਫ 42 ਦਿਨਾਂ ਲਈ ਬਿਹਾਰਕ ਰਹਿੰਦਾ ਹੈ। ਕੁਦਰਤੀ ਖੂਨ ਵਾਂਗ ਇਹ ਪੂਰੇ ਸਰੀਰ ਵਿੱਚ ਆਕਸੀਜਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਂਦਾ ਹੈ। ਇਹ ਕਿਵੇਂ ਬਣਾਇਆ ਗਿਆ ਸੀ? ਇਹ ਨਕਲੀ ਖੂਨ ਜਾਪਾਨ ਦੀ ਨਾਰਾ ਮੈਡੀਕਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਿਰੋਮੀ ਸਕਾਈ ਅਤੇ ਉਨ੍ਹਾਂ ਦੀ ਟੀਮ ਦੁਆਰਾ ਵਿਕਸਿਤ ਕੀਤਾ ਗਿਆ ਸੀ। ਇਸ ਦੀ ਸਿਰਜਣਾ ਲਈ ਇੱਕ ਵਿਲੱਖਣ ਪ੍ਰਕਿਰਿਆ ਵਰਤੀ ਗਈ ਸੀ। ਹੀਮੋਗਲੋਬਿਨ ਨੂੰ ਪੁਰਾਣੇ ਜਾਂ ਮਿਆਦ ਪੁੱਗ ਚੁੱਕੇ ਦਾਨ ਕੀਤੇ ਖੂਨ ਤੋਂ ਕੱਢਿਆ ਜਾਂਦਾ ਹੈ। ਇਸ ਹੀਮੋਗਲੋਬਿਨ ਨੂੰ ਫਿਰ ਨੈਨੋ ਆਕਾਰ ਦੇ ਲਿਪਿਡ ਝਿੱਲੀ ਦੇ ਅੰਦਰ ਸਮੇਟਿਆ ਜਾਂਦਾ ਹੈ, ਜੋ ਇਸ ਨੂੰ ਸਥਿਰਤਾ ਅਤੇ ਕਾਰਜਸ਼ੀਲ ਅਖੰਡਤਾ ਪ੍ਰਦਾਨ ਕਰਦਾ ਹੈ। ਇਸ ਪ੍ਰਕਿਰਿਆ ਦੇ ਨਤੀਜੇ ਵਜੋਂ 250 ਨੈਨੋਮੀਟਰ ਆਕਾਰ ਦੇ ਨਕਲੀ ਸੈੱਲਾਂ ਦੀ ਸਿਰਜਣਾ ਹੁੰਦੀ ਹੈ, ਜੋ ਕੁਦਰਤੀ ਲਾਲ ਖੂਨ ਦੇ ਸੈੱਲਾਂ ਦੇ ਸਮਾਨ ਤਰੀਕੇ ਨਾਲ ਕੰਮ ਕਰਦੇ ਹਨ। ਉਤਪਾਦਨ ਪ੍ਰਕਿਰਿਆ ਦੌਰਾਨ ਉੱਚ ਪੱਧਰੀ ਸ਼ੁੱਧੀਕਰਨ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਉਤਪਾਦ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਂਦਾ ਹੈ। ਇਹ ਨਕਲੀ ਖੂਨ ਇੱਕ ਗੇਮ ਚੇਂਜਰ ਹੈ। ਖੂਨ ਦੀ ਕਮੀ ਇੱਕ ਗੰਭੀਰ ਵਿਸ਼ਵ ਵਿਆਪੀ ਮੁੱਦਾ ਹੈ। WHO ਦੇ ਅਨੁਸਾਰ ਹਰ ਸਾਲ ਲਗਭਗ 112 ਮਿਲੀਅਨ ਯੂਨਿਟ ਖੂਨ ਦਾਨ ਕੀਤਾ ਜਾਂਦਾ ਹੈ। ਹਾਲਾਂਕਿ ਇਹ ਮੌਜੂਦਾ ਮੰਗ ਨੂੰ ਪੂਰਾ ਕਰਨ ਲਈ ਨਾਕਾਫੀ ਹੈ, ਖਾਸ ਕਰਕੇ ਐਮਰਜੈਂਸੀ ਸਥਿਤੀਆਂ ਵਿੱਚ ਜਿਵੇਂ ਕਿ ਸਰਜਰੀਆਂ, ਦੁਰਘਟਨਾਵਾਂ ਜਾਂ ਜਣੇਪੇ ਦੌਰਾਨ। ਉਪਲਬਧ ਖੂਨ ਦੀ ਘਾਟ ਕਾਰਨ ਬਹੁਤ ਸਾਰੀਆਂ ਜਾਨਾਂ ਜਾਂਦੀਆਂ ਹਨ। ਇਸ ਨਕਲੀ ਖੂਨ ਵਿੱਚ ਇਸ ਪਾੜੇ ਨੂੰ ਪੂਰਾ ਕਰਨ ਦੀ ਸਮਰੱਥਾ ਹੈ, ਕਿਉਂਕਿ ਇਹ ਵੱਡੇ ਪੱਧਰ ਤੇ ਪੈਦਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕਿਸੇ ਵੀ ਖੂਨ ਸਮੂਹ ਲਈ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਨਕਲੀ ਖੂਨ ਨੂੰ ਕਮਰੇ ਦੇ ਤਾਪਮਾਨ ਤੇ ਸਟੋਰ ਕੀਤਾ ਜਾ ਸਕਦਾ ਹੈ। ਇਸ ਲਈ ਇਸ ਨੂੰ ਆਸਾਨੀ ਨਾਲ ਦੂਰ ਦੁਰਾਡੇ ਅਤੇ ਪਹੁੰਚ ਤੋਂ ਬਾਹਰ ਖੇਤਰਾਂ ਵਿੱਚ ਲਿਜਾਇਆ ਜਾ ਸਕਦਾ ਹੈ। ਇਹ ਵਿਸ਼ੇਸ਼ਤਾ ਇਸ ਨੂੰ ਫੌਜੀ ਆਫਤ ਰਾਹਤ ਟੀਮਾਂ ਅਤੇ ਮੋਬਾਈਲ ਹਸਪਤਾਲਾਂ ਲਈ ਇੱਕ ਆਦਰਸ਼ ਹੱਲ ਬਣਾਉਂਦੀ ਹੈ। ਵਰਤਮਾਨ ਵਿੱਚ ਜਦੋਂ ਖੂਨ ਚੜਾਉਣ ਦੀ ਲੋੜ ਹੁੰਦੀ ਹੈ ਤਾਂ ਦਾਨੀ ਦੇ ਖੂਨ ਨੂੰ ਪਹਿਲਾਂ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਖੂਨ ਸਮੂਹ ਨੂੰ ਨਿਰਧਾਰਤ ਕਰਨ ਲਈ ਜਾਂਚ ਕੀਤੀ ਜਾਣੀ ਚਾਹੀਦੀ ਹੈ। ਡਾਕਟਰਾਂ ਨੂੰ ਦਾਨੀ ਦੇ ਖੂਨ ਅਤੇ ਪ੍ਰਾਪਤਕਰਤਾ ਦੇ ਖੂਨ ਵਿਚਕਾਰ ਅਨੁਕੂਲਤਾ ਦੀ ਡਿਗਰੀ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਖੂਨ ਦੇ ਸਮੂਹਾਂ ਦਾ ਮੇਲ ਕਰਨਾ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਇੱਕ ਅਸੰਗਤ ਖੂਨ ਸਮੂਹ ਦਾ ਪ੍ਰਬੰਧ ਕਰਨ ਨਾਲ ਗੰਭੀਰ ਪੇਚੀਦਗੀਆਂ ਅਤੇ ਮਰੀਜ਼ ਦੀ ਸਥਿਤੀ ਵਿੱਚ ਗੰਭੀਰ ਵਿਗਾੜ ਹੋ ਸਕਦਾ ਹੈ। ਨਕਲੀ ਖੂਨ ਇਸ ਸਮੱਸਿਆ ਨੂੰ ਖਤਮ ਕਰਦਾ ਹੈ, ਕਿਉਂਕਿ ਇਹ ਸਰਵ ਵਿਆਪਕ ਹੈ। ਇਹ ਡਾਕਟਰੀ ਪੇਸ਼ੇਵਰਾਂ ਨੂੰ ਤੇਜ਼ੀ ਨਾਲ ਫੈਸਲੇ ਲੈਣ ਅਤੇ ਬਿਨਾਂ ਦੇਰੀ ਕੀਤੇ ਇਲਾਜ ਸ਼ੁਰੂ ਕਰਨ ਦੇ ਯੋਗ ਬਣਾਉਂਦਾ ਹੈ।
1: ਸੋਨਾ ਪਹਿਨਣਾ ਕਿਸ ਨੂੰ ਪਸੰਦ ਨਹੀਂ, ਪਰ ਇਸ ਦੇ ਪਿੱਛੇ ਵੀ ਵਿਗਿਆਨ ਹੈ ਔਰ ਇੱਕ ਰਾਸ ਵੀ ਹੈ। ਸੋ ਧਰਤੀ 'ਤੇ ਸੋਨਾ ਕਿੱਥੋਂ ਆਇਆ? ਇਹ ਸਾਰਾ ਖੁੱਲ੍ਹ ਗਿਆ ਹੈ ਹੁਣ। ਜੇਕਰ ਇਹ ਜਾਰੀ ਰਿਹਾ ਤਾਂ ਹਰ ਕੋਈ ਅਮੀਰ ਬਣ ਸਕਦਾ ਹੈ। ਫਿਰ ਲੈਂਦੇ ਹਾਂ ਇਸ 'ਤੇ ਜਾਣਕਾਰੀ। ਧਰਤੀ ਦਾ ਅੰਦਰੂਨੀ ਕੋਰ, ਜਿਸ ਨੂੰ ਕਿ ਪਹਿਲਾਂ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਮੰਨਿਆ ਜਾਂਦਾ ਹੈ, ਹੌਲੀ ਹੌਲੀ ਸੋਨਾ ਅਤੇ ਹੋਰ ਕੀਮਤੀ ਧਾਤਾਂ ਜਿਵੇਂ ਕਿ ਪਲੈਟੀਨਮ, ਪਲੇਡੀਅਮ, ਰੇਡੀਅਮ ਤੇ ਰੂਥੇਨੀਅਮ ਨੂੰ ਉੱਪਰਲੀਆਂ ਪਰਤਾਂ ਵਿੱਚ ਛੱਡ ਰਿਹਾ ਹੈ। ਵਿਗਿਆਨੀਆਂ ਨੇ ਇਹ ਖੋਜ ਹਵਾਈ ਤੋਂ ਜਵਾਲਾਮੁਖੀ ਚੱਟਾਨਾਂ ਦਾ ਅਧਿਐਨ ਕਰਕੇ ਕੀਤੀ ਤੇ ਉਹਨਾਂ ਦੀਆਂ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਇਹ ਧਾਤਾਂ ਨਾ ਸਿਰਫ ਉਲਕਾ ਪਿੰਡਾਂ ਜਾਂ ਧਰਤੀ ਦੇ ਪਰਦੇ ਤੋਂ ਪੈਦਾ ਹੋ ਸਕਦੀਆਂ ਨੇ, ਸਗੋਂ ਕੋਰ ਤੋਂ ਵੀ ਪੈਦਾ ਹੋ ਸਕਦੀਆਂ ਨੇ। ਜਰਮਨੀ ਦੀ ਗੋਂਟਿਗੇਨ ਯੂਨੀਵਰਸਿਟੀ ਦੇ ਵਿਗਿਆਨੀ ਨੀਲਮ ਮਿਸਲੁੰਗ ਤੇ ਮੈਥਿਆਸ ਵਿਲਬੋਟ ਨੇ ਨੇਚਰ ਜਰਨਲ ਵਿੱਚ ਆਪਣੀ ਖੋਜ ਪ੍ਰਕਾਸ਼ਿਤ ਕੀਤੀ ਹੈ। ਧਰਤੀ ਦਾ ਕੋਰ ਸਤਹ ਤੋਂ ਲਗਭਗ 3000 ਕਿਲੋਮੀਟਰ ਹੇਠ ਹੈ। ਇਹ ਸੋਨੇ ਤੇ ਹੋਰ ਭਾਰੀ ਧਾਤਾਂ ਦਾ ਇੱਕ ਵਿਸ਼ਾਲ ਭੰਡਾਰ ਹੈ ਤੇ ਵਿਗਿਆਨੀਆਂ ਦਾ ਇਸ ਸੰਬੰਧੀ ਅੰਦਾਜ਼ਾ ਹੈ ਕਿ ਕੋਰ ਵਿੱਚ ਹਰ ਮਹਾਦੀਪ ਨੂੰ 50 ਸੈਂਟੀਮੀਟਰ ਮੋਟੀ ਪਰਤ ਨਾਲ ਟੱਕਣ ਲਈ ਕਾਫ਼ੀ ਸੋਨਾ ਹੈ ਤੇ ਜੇਕਰ ਇਸ ਨੂੰ ਸਤਹ ਤੇ ਫੈਲਾਇਆ ਜਾਵੇ ਤਾਂ ਇਹ ਧਾਤਾਂ 4.5 ਅਰਬ ਸਾਲ ਪਹਿਲਾਂ ਧਰਤੀ ਦੇ ਗਠਨ ਦੌਰਾਨ ਕੋਰ ਵਿੱਚ ਇਕੱਠੀਆਂ ਹੋਈਆਂ ਸਨ ਤੇ ਉਸ ਸਮੇਂ ਭਾਰੀ ਤੱਤ ਕੇਂਦਰ ਵੱਲ ਖਿੱਚੇ ਗਏ ਸਨ, ਜਿਸ ਦੇ ਸਿੱਟੇ ਵਜੋਂ ਬਾਹਰੀ ਪਰਤਾਂ ਵਿੱਚ ਇਹਨਾਂ ਤੱਤਾਂ ਦਾ ਖਾਤਮਾ ਹੋ ਗਿਆ ਸੀ ਤੇ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਭੰਡਾਰ ਸਤਹ ਤੋਂ ਪੂਰੀ ਤਰ੍ਹਾਂ ਅਲੱਗ ਸੀ। ਹਾਲਾਂਕਿ ਇਹ ਧਾਰਨਾ ਹੁਣ ਗਲਤ ਸਾਬਿਤ ਹੋ ਗਈ ਹੈ। ਕੋਰ ਤੋਂ ਸੋਨਾ ਉੱਠਦਾ ਹੈ। ਖੋਜਕਰਤਾਵਾਂ ਨੇ ਹਵਾਈ ਤੋਂ ਜਵਾਲਾਮੁਖੀ ਲਾਵੇ ਦੇ ਨਮੂਨਿਆਂ ਦੇ ਅੰਦਰ ਰੂਥੇਨੀਅਮ ਨਾਮਕ ਧਾਤ ਦੇ ਖਾਸ ਆਈਸਟੋਪਾਂ ਦੀ ਪਛਾਣ ਕੀਤੀ, ਜੋ ਦਰਸਾਉਂਦੇ ਨੇ ਕਿ ਇਹ ਤੱਤ ਕੋਰ ਤੋਂ ਉਤਪੰਨ ਹੋਏ ਸਨ ਤੇ ਖੋਜ ਨਵੀਆਂ ਪ੍ਰਯੋਗ

ਕਲਾ ਤਕਨੀਕਾਂ ਦੁਆਰਾ ਸੰਭਵ ਹੋਈ ਸੀ ਤੇ ਜਿਨ੍ਹਾਂ ਨੇ ਛੋਟੇ ਛੋਟੇ ਭਿੰਨਤਾਵਾਂ ਦਾ ਪਤਾ ਲਗਾਉਣ ਦੀ ਆਗਿਆ ਦਿੱਤੀ। ਨੀਲਮ ਮੈਸਲਿੰਗ ਨੇ ਕਿਹਾ, ਸਾਡਾ ਡੇਟਾ ਦਰਸਾਉਂਦਾ ਹੈ ਕਿ ਸੋਨਾ ਅਤੇ ਹੋਰ ਧਾਤਾਂ ਕੋਰ ਤੋਂ ਮੈਟਲ ਵਿੱਚ ਰਿਸ ਰਹੀਆਂ ਨੇ ਤੇ ਅਜਿਹਾ ਮਹਿਸੂਸ ਹੋਇਆ ਜਿਵੇਂ ਅਸੀਂ ਸ਼ਾਬਦਿਕ ਤੌਰ ਤੇ ਸੋਨਾ ਲੱਭ ਲਿਆ ਹੈ। ਇਹ ਪ੍ਰਕਿਰਿਆ ਮੈਟਲ ਪਲਮਸ ਗਰਮ ਚੱਟਾਨ ਦੇ ਕਲਮ ਦੁਆਰਾ ਹੁੰਦੀ ਹੈ ਜੋ ਕੋਰ ਮੈਟਲ ਸੀਮਾ ਤੋਂ ਸਮੱਗਰੀ ਨੂੰ ਸੱਤਾ ਵੱਲ ਲੈ ਜਾਂਦੇ ਨੇ। ਗਰਮ ਚੱਟਾਨ ਦੇ ਇਹ ਵੱਧੇ ਪਲਮ ਅੰਤ ਵਿੱਚ ਜਵਾਲਾਮੁਖੀ ਟਾਪੂਆਂ ਨੂੰ ਜਨਮ ਦਿੰਦੇ ਨੇ ਜਿਵੇਂ ਕਿ ਹਵਾਈ ਵਿੱਚ ਪਾਏ ਜਾਂਦੇ ਨੇ। ਮੈਥਿਆਸ ਵਿਲਬੋਰ ਦੇ ਅਨੁਸਾਰ ਲੱਖਾਂ ਸਾਲਾਂ ਤੋਂ ਕੋਰ ਦੇ ਨੇੜੇ ਤੋਂ ਸਤਹ ਤੱਕ ਵੱਡੀ ਮਾਤਰਾ ਵਿੱਚ ਚੱਟਾਨਾਂ ਉੱਡਦੀਆਂ ਨੇ ਜਿਸ ਨਾਲ ਇਹ ਟਾਪੂ ਬਣਦੇ ਨੇ। ਇਹ ਖੋਜ ਧਰਤੀ ਦੀਆਂ ਅੰਦਰੂਨੀ ਪ੍ਰਕਿਰਿਆਵਾਂ ਨੂੰ ਸਮਝਣ ਵਿੱਚ ਸਹਾਇਤਾ ਕਰੇਗੀ। ਰੁਥੇਨੀਅਮ ਵਰਗੇ ਆਈਸੋਟੋਪ ਕੋਰ ਤੇ ਮੈਟਲ ਦੇ ਵਿਚਕਾਰ ਗਤੀਸ਼ੀਲਤਾ ਨੂੰ ਟਰੈਕ ਕਰਨ ਵਿੱਚ ਲਾਭਦਾਇਕ ਹੋ ਸਕਦੇ ਨੇ ਤੇ ਖੋਜਾਂ ਇਹ ਸੁਝਾਅ ਦਿੰਦੀਆਂ ਨੇ ਕਿ ਸਤਹ ਤੇ ਪਾਈਆਂ ਜਾਣ ਵਾਲੀਆਂ ਕੁਝ ਧਾਤਾਂ ਉਲਕਾ ਪਿੰਡਾਂ ਦੀ ਬਜਾਏ ਕੋਰ ਤੋਂ ਉਤਪੰਨ ਹੋਈਆਂ ਹੋ ਸਕਦੀਆਂ ਨੇ ਤੇ ਹਾਲਾਂਕਿ ਇਹਨਾਂ ਡੂੰਘੇ ਬੈਠੇ ਸਰੋਤਾਂ ਤੱਕ ਪਹੁੰਚ ਕਰਨਾ ਵਰਤਮਾਨ ਵਿੱਚ ਅਸੰਭਵ ਹੈ। ਇਹ ਖੋਜ ਭੂ ਵਿਗਿਆਨ ਤੇ ਗ੍ਰਹਿ ਵਿਗਿਆਨ ਦੇ ਖੇਤਰਾਂ ਲਈ ਇੱਕ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੀ ਹੈ। ਇਹ ਦੂਜੇ ਗ੍ਰਹਿਆਂ ਤੇ ਵੀ ਇਸੇ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਹੋਣ ਦੀ ਸੰਭਾਵਨਾ ਨੂੰ ਉਜਾਗਰ ਕਰਦਾ ਹੈ। ਸੋ ਵਿਗਿਆਨ ਦੀ ਗੱਲ ਕਰੀਏ ਤਾਂ ਵਿਗਿਆਨ ਵਿੱਚ ਨਿੱਤ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਨੇ ਔਰ ਇਹ ਖੋਜਾਂ ਸਾਨੂੰ ਬਹੁਤ ਤਰ੍ਹਾਂ ਦੀਆਂ ਗੱਲਾਂ ਦੱਸਦੀਆਂ ਨੇ ਤੇ ਇਹ ਸੀ ਜਾਣਕਾਰੀ ਧਰਤੀ ਤੇ ਸੋਨਾ ਕਿੱਥੋਂ ਆਇਆ। ਧਰਤੀ ਦਾ ਪਾਣੀ ਦਾ ਟੈਂਕ ਖਾਲੀ, ਗ੍ਰਹਿ 31.5 ਇੰਚ ਧੁਰੇ ਤੋਂ ਹਟ ਗਿਆ, ਗਰਮੀ ਦੀਆਂ ਲਹਿਰਾਂ ਭੂਚਾਲਾਂ ਤੇ ਹੜ੍ਹਾਂ ਨਾਲ ਤਬਾਹੀ। ਲੈਂਦੇ ਹਾਂ ਇਸ ਦੀ ਜਾਣਕਾਰੀ। ਦੇਖਿਆ ਜਾਵੇ ਤਾਂ ਮਨੁੱਖਤਾ ਦੀਆਂ ਅਸੰਤੁਸ਼ਟ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭੂਮੀਗਤ ਪਾਣੀ ਦੀ ਅੰਨੇਵਾਹ ਨਿਕਾਸੀ ਕਾਰਨ ਧਰਤੀ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਗਿਆ। ਸਿੱਟੇ ਵਜੋਂ ਗ੍ਰਹਿ ਆਪਣੇ ਘੁੰਮਣ ਵਾਲੇ ਧੁਰੇ ਤੋਂ ਰਿਕਾਰਡ 31.5 ਇੰਚ ਖਿਸਕ ਗਿਆ। ਸਿਓਲ ਨੈਸ਼ਨਲ ਯੂਨੀਵਰਸਿਟੀ ਤੇ ਨਾਸਾ ਦੇ ਵਿਗਿਆਨੀਆਂ ਦੁਆਰਾ ਹਾਲ ਹੀ ਵਿੱਚ ਕੀਤੀ ਗਈ ਖੋਜ ਦੇ ਅਨੁਸਾਰ 1993 ਤੇ 2010 ਦੇ ਵਿਚਕਾਰ ਲਗਭਗ 2150 ਗੀਗਾਟਨ ਭੂਮੀਗਤ ਪਾਣੀ ਕੱਢਿਆ ਗਿਆ ਤੇ ਸਮੁੰਦਰਾਂ ਵਿੱਚ ਛੱਡਿਆ ਗਿਆ ਜਿਸ ਨਾਲ ਧਰਤੀ ਦੇ ਪੁੰਜ ਨੂੰ ਇੱਕ ਹਿਲਦੇ ਹੋਏ ਘੁੰਮਦੇ ਸਿਖਰ ਵਾਂਗ ਅਸੰਤੁਲਿਤ ਕੀਤਾ ਗਿਆ ਤੇ ਹੁਣ ਵਿਸ਼ਾਲ ਵਿਸ਼ਵ ਵਿਆਪੀ ਤਬਾਹੀ ਦਾ ਖਤਰਾ ਉਭਰ ਆਇਆ ਤੇ ਜਿਸ ਜ਼ਮੀਨ ਤੇ ਅਸੀਂ ਖੜੇ ਹਾਂ ਉਹ ਅੰਦਰੋਂ ਖੋਖਲੀ ਹੋ ਰਹੀ ਹੈ। ਮਨੁੱਖਾਂ ਨੇ ਧਰਤੀ ਦੇ ਪਾਣੀ ਦੇ ਟੈਂਕ ਨੂੰ ਕੱਢਣ ਲਈ ਡੂੰਘਾਈਆਂ ਨੂੰ ਵਿੰਨਿਆ ਹੈ। ਭੂਮੀਗਤ ਪਾਣੀ ਇਸ ਹੱਦ ਤੱਕ ਘੱਟ ਗਿਆ ਹੈ ਕਿ ਇਹ ਗ੍ਰਹਿ ਦਾ ਸੰਤੁਲਨ ਵਿਗੜ ਗਿਆ ਹੈ ਜਿਸ ਕਾਰਨ ਇਹ ਆਪਣੇ ਧੁਰੇ ਤੋਂ 31.5 ਇੰਚ ਖਿਸਕਿਆ ਹੈ। ਧਰਤੀ ਦੇ ਧੁਰੇ ਦਾ ਇਹ ਝੁਕਣਾ ਤੇ ਹਿੱਲਣਾ ਕੋਈ ਮਾਮੂਲੀ ਗੱਲ ਨਹੀਂ ਹੈ। ਇਹ ਭਿਆਨਕ ਘਟਨਾਵਾਂ ਨੂੰ ਜਨਮ ਦੇ ਸਕਦਾ ਹੈ ਜਿਵੇਂ ਕਿ ਬਹੁਤ ਹੀ ਜ਼ਿਆਦਾ ਗਰਮੀ ਦੀਆਂ ਲਹਿਰਾਂ, ਅਚਾਨਕ ਵਿਨਾਸ਼ਕਾਰੀ ਭੂਚਾਲ ਤੇ ਸਮੁੰਦਰ ਦੇ ਪੱਧਰ ਦੇ ਵਧਣ ਕਾਰਨ ਹੋਣ ਵਾਲੇ ਵੱਡੇ ਹੜ੍ਹ ਜਿਨ੍ਹਾਂ ਨੂੰ ਮਨੁੱਖਤਾ ਸਹਿਣ ਕਰਨ ਦੇ ਯੋਗ ਨਹੀਂ ਹੋ ਸਕਦੀ। ਸਿਓਲ ਨੈਸ਼ਨਲ ਯੂਨੀਵਰਸਿਟੀ ਦੇ ਮਸ਼ਹੂਰ ਭੂਪੌਤਿਕ ਵਿਗਿਆਨੀ ਕੀ ਵਿਓਨ ਸਿਓ ਦੀ ਖੋਜ ਦੇ ਅਨੁਸਾਰ ਮਨੁੱਖਾਂ ਨੇ 1993 ਤੇ 2010 ਦੇ ਵਿਚਕਾਰ ਲਗਭਗ 2150 ਗੀਗਾਟਨ ਭੂਮੀਗਤ ਪਾਣੀ ਬਾਹਰ ਕੱਢਿਆ। ਪਾਣੀ ਦੀ ਇਹ ਮਾਤਰਾ ਵਿਸ਼ਵ ਪੱਧਰ ਤੇ ਸਮੁੰਦਰ ਦੇ ਪੱਧਰ ਨੂੰ ਲਗਭਗ 6.24 ਮਿਲੀਮੀਟਰ ਵਧਾਉਣ ਲਈ ਕਾਫੀ ਸੀ। ਹੁਣ ਵਿਗਿਆਨੀ ਨੋਟ ਕਰਦੇ ਨੇ ਕਿ ਪਾਣੀ ਵਿੱਚ ਕਾਫੀ ਪੁੰਜ ਹੁੰਦਾ ਹੈ ਜਿਨ੍ਹਾਂ ਚਿਰ ਪਾਣੀ ਕੁਦਰਤੀ ਭੂਮੀਗਤ ਜਲ ਭੰਡਾਰਾਂ ਵਿੱਚ ਸਟੋਰ ਰਹਿੰਦਾ ਸੀ। ਧਰਤੀ ਦਾ ਸੰਤੁਲਨ ਸੰਪੂਰਨ ਸੀ, ਹਾਲਾਂਕਿ ਮਨੁੱਖਾਂ ਨੇ ਇਸ ਨੂੰ ਸਿੰਚਾਈ ਲਈ ਤੇ ਅਸੰਤੁਸ਼ਟ ਮੰਗਾਂ ਨੂੰ ਪੂਰਾ ਕਰਨ ਲਈ ਕੱਢਿਆ। ਇਸ ਨੂੰ ਸ਼ਹਿਰਾਂ ਤੇ ਖੇਤਾਂ ਵੱਲ ਮੋੜ ਦਿੱਤਾ ਜਿੱਥੋਂ ਇਹ ਅੰਤ ਵਿੱਚ ਸਮੁੰਦਰ ਵਿੱਚ ਵਹਿ ਗਿਆ। ਨਾਸਾ ਦੇ ਵਿਗਿਆਨੀਆਂ ਨੇ ਇੱਕ ਮਕੈਨੀਕਲ ਸਮਾਨਤਾ ਦੀ ਵਰਤੋਂ ਕਰਕੇ ਇਸ ਦੀ ਵਿਆਖਿਆ ਕੀਤੀ। ਇੱਕ ਘੁੰਮਦੇ ਹੋਏ ਸਿਖਰ ਦੇ ਇੱਕ ਪਾਸੇ ਤੋਂ ਥੋੜੀ ਜਿਹੀ ਮਾਤਰਾ ਵਿੱਚ ਭਾਰ ਜੋੜਨ ਜਾਂ ਹਟਾਉਣ ਦੇ ਸਮਾਨ ਹੈ ਜਿਸ ਨਾਲ ਇਹ ਅਨਿਯਮਿਤ ਤੌਰ ਤੇ ਹਿਲਦਾ ਹੈ ਤੇ ਇਸੇ ਤਰ੍ਹਾਂ ਜ਼ਮੀਨ ਤੋਂ ਪਾਣੀ ਕੱਢਣਾ ਅਤੇ ਇਸ ਨੂੰ ਸਮੁੰਦਰਾਂ ਵਿੱਚ ਤਬਦੀਲ ਕਰਨ ਨਾਲ ਧਰਤੀ ਦੇ ਸੰਤੁਲਨ ਵਿੱਚ ਵਿਘਨ ਪੈਂਦਾ ਹੈ ਜਿਸ ਕਾਰਨ ਇਸ ਦਾ ਘੁੰਮਣ ਵਾਲਾ ਧਰੁਵ 31.5 ਇੰਚ ਬਦਲ ਜਾਂਦਾ ਹੈ ਤੇ ਵਿਗਿਆਨੀਆਂ ਦੇ ਅਨੁਸਾਰ ਜਦੋਂ ਮੱਧ ਅਕਸ਼ਾਂਸ਼ਾਂ ਵਿੱਚ ਸਥਿਤ ਦੇਸ਼ਾਂ ਤੋਂ ਪਾਣੀ ਕੱਢਿਆ ਜਾਂਦਾ ਹੈ ਤਾਂ ਧਰਤੀ ਦਾ ਧੁਰਾ ਸਭ ਤੋਂ ਵੱਧ ਅਸਥਿਰ ਹੁੰਦਾ ਹੈ। ਅਜਿਹੀਆਂ ਕਾਰਵਾਈਆਂ ਦਾ ਧਰਤੀ ਦੀ ਘੁੰਮਣ ਦੀ ਗਤੀ ਤੇ ਸੰਤੁਲਨ ਤੇ ਸਿੱਧਾ ਤੇ ਗੰਭੀਰ ਪ੍ਰਭਾਵ ਪੈਂਦਾ ਹੈ ਤੇ ਇਹ ਮੁੱਦਾ ਬਦਲਣ ਵਾਲੇ ਧੁਰੇ ਤੋਂ ਪਰੇ ਫੈਲਿਆ ਹੋਇਆ। ਉਭਰ ਰਹੇ ਨਤੀਜੇ ਸੱਚਮੁੱਚ ਚਿੰਤਾਜਨਕ ਨੇ। ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਦੁਨੀਆਂ ਦੇ 40 ਸਭ ਤੋਂ ਵੱਡੇ ਨਦੀ ਡੈਲਟਾ ਸੰਘਣੀ ਆਬਾਦੀ ਵਾਲੇ ਘਰ ਤੇਜ਼ੀ ਨਾਲ ਡੁੱਬ ਰਹੇ ਨੇ। ਜਿਵੇਂ ਜਿਵੇਂ ਅੰਡਰਲਾਈਨ ਪਾਣੀ ਦਾ ਸਮਰਥਨ ਖਤਮ ਹੁੰਦਾ ਜਾਂਦਾ ਹੈ, ਜ਼ਮੀਨ ਖੋਖਲੀ ਹੋ ਜਾਂਦੀ ਹੈ ਤੇ ਅੰਦਰ ਵੱਲ ਢਹਿ ਜਾਂਦੀ ਹੈ। ਨੇਚਰ ਵਾਟਰ ਦੁਆਰਾ ਇੱਕ ਹਾਲੀਆ ਗਲੋਬਲ ਤੱਟਵਰਤੀ ਰਿਪੋਰਟ ਵਿੱਚ ਇੱਕ ਹੋਰ ਵੀ ਵੱਡਾ ਖਤਰਾ ਉਜਾਗਰ ਕੀਤਾ ਗਿਆ। ਦੁਨੀਆਂ ਦੇ 21% ਤੱਟਵਰਤੀ ਖੇਤਰਾਂ

0: ਭੂਮੀਗਤ ਪਾਣੀ ਦਾ ਪੱਧਰ ਚਿੰਤਾਜਨਕ ਦਰ ਨਾਲ ਡਿੱਗ ਗਿਆ ਹੈ। ਨਤੀਜੇ ਵਜੋਂ ਖਾਰਾ ਅਤੇ ਜ਼ਹਿਰੀਲਾ ਸਮੁੰਦਰੀ ਪਾਣੀ ਇਹਨਾਂ ਤੱਟਵਰਤੀ ਖੇਤਰਾਂ ਦੇ ਕੁਦਰਤੀ ਤਾਜ਼ੇ ਪਾਣੀ ਦੇ ਭੰਡਾਰੇ ਵਿੱਚ ਘੁਸਪੈਠ ਕਰਨਾ ਸ਼ੁਰੂ ਕਰ ਰਿਹਾ ਹੈ। ਇਸ ਦਾ ਅਰਥ ਹੈ ਕਿ ਨੇੜਲੇ ਭਵਿੱਖ ਵਿੱਚ ਲੱਖਾਂ ਲੋਕਾਂ ਲਈ ਪੀਣ ਵਾਲਾ ਪਾਣੀ ਕੌੜਾ ਤੇ ਜ਼ਹਿਰੀਲਾ ਹੋ ਜਾਵੇਗਾ। ਇਸ ਤੋਂ ਇਲਾਵਾ ਧਰਤੀ ਦੀਆਂ ਪਰਤਾਂ ਦੇ ਅੰਦਰ ਇਸ ਅਸੰਤੁਲਨ ਨੇ ਭਿਆਨਕ ਘਟਨਾਵਾਂ ਦੇ ਜ਼ੋਖਮ ਨੂੰ ਵਧਾ ਦਿੱਤਾ ਹੈ, ਜਿਵੇਂ ਕਿ ਵਿਨਾਸ਼ਕਾਰੀ ਭੂਚਾਲ, ਗੰਭੀਰ ਸੋਕਾ ਤੇ ਵਿਨਾਸ਼ਕਾਰੀ ਬੇਮੌਸਮੀ ਹੜ੍ਹ। ਤੇ ਫਿਰ ਇਸ ਬਾਰੇ ਵੀ ਸਾਨੂੰ ਸੋਚਣਾ ਹੋਏਗਾ। ਤੇ ਹੁਣ ਚੱਲਦੇ ਹਾਂ ਵਿਗਿਆਨ ਦੀ ਅਗਲੀ ਖ਼ਬਰ ਵੱਲ। ਤੁਹਾਡਾ ਬੱਚਾ ਗਰਭ ਵਿੱਚ ਰਹਿੰਦਿਆਂ ਹੀ ਆਇਨਸਟਾਈਨ ਬਣ ਸਕਦਾ ਹੈ। ਤੁਸੀਂ ਉਸ ਦੀ ਉਚਾਈ ਤੇ ਅੱਖਾਂ ਦਾ ਰੰਗ ਵੀ ਚੁਣ ਸਕਦੇ ਹੋ, ਪਰ ਗਰਭ ਅਵਸਥਾ ਦੌਰਾਨ ਇਸ ਲਈ ਇੱਕ ਖਾਸ ਪ੍ਰਕਿਰਿਆ ਦੀ ਲੋੜ ਹੋਵੇਗੀ। ਜੀਨ ਐਡੀਟਿੰਗ ਅਤੇ ਕ੍ਰਿਸਪਰ ਕਲਸਟਰਡ ਰੈਗੂਲਰਲੀ ਇੰਟਰਸਪੇਸਡ ਸ਼ਾਰਟ ਪੈਲਿੰਡਰੋਮਿਕ ਰਿਪੀਟਸ ਵਰਗੀਆਂ ਤਕਨੀਕਾਂ ਨੇ ਜਨਮ ਤੋਂ ਪਹਿਲਾਂ ਜੈਨੇਟਿਕ ਬਿਮਾਰੀਆਂ ਨੂੰ ਰੋਕਣ ਦੀਆਂ ਉਮੀਦਾਂ ਜਗਾਈਆਂ ਨੇ, ਜਦੋਂ ਕਿ ਬੱਚੇ ਦੀ ਉਚਾਈ, ਅੱਖਾਂ ਦਾ ਰੰਗ ਜਾਂ ਫਿਰ ਬੁੱਧੀ ਦਾ ਪਤਾ ਲਗਾਉਣਾ ਹਜੇ ਵਿਗਿਆਨਿਕ ਤੌਰ 'ਤੇ ਸੰਭਵ ਨਹੀਂ ਹੈ। ਇਸ ਟੈਕਨੋਲੋਜੀ ਬਾਰੇ ਵਿਸ਼ਵਵਿਆਪੀ ਬਹਿਸ ਦੀ ਖੋਜ ਜਾਰੀ ਹੈ। ਕੀ ਕੋਈ ਸਮਾਂ ਆ ਸਕਦਾ ਹੈ ਜਦੋਂ ਮਾਪੇ ਜਨਮ ਤੋਂ ਪਹਿਲਾਂ ਆਪਣੇ ਬੱਚੇ ਲਈ ਖਾਸ ਗੁਣਾਂ ਦੀ ਚੋਣ ਕਰ ਸਕਣ, ਜਿਵੇਂ ਕਿ ਇਹ ਯਕੀਨੀ ਬਣਾਉਣਾ ਕਿ ਉਹ ਲੰਬੇ ਨੇ, ਅੱਖਾਂ ਦਾ ਇੱਕ ਖਾਸ ਰੰਗ ਹੈ ਜਾਂ ਫਿਰ ਜੈਨੇਟਿਕ ਬਿਮਾਰੀਆਂ ਦੇ ਜ਼ੋਖਮ ਤੋਂ ਮੁਕਤ ਨੇ? ਇਹ ਸਵਾਲ ਵਰਤਮਾਨ ਵਿੱਚ ਵਿਗਿਆਨਿਕ ਸੰਸਾਰ ਵਿੱਚ ਚਰਚਾ ਦਾ ਇੱਕ ਪ੍ਰਮੁੱਖ ਵਿਸ਼ਾ ਹੈ, ਜੋ ਕਿ ਜੀਨ ਐਡੀਟਿੰਗ ਅਤੇ ਕ੍ਰਿਸਪਰ ਵਰਗੀਆਂ ਆਧੁਨਿਕ ਤਕਨੀਕਾਂ ਦੁਆਰਾ ਸੰਚਾਲਿਤ ਹੈ, ਜਿਨ੍ਹਾਂ ਵਿੱਚ ਮਨੁੱਖੀ ਡੀਐਨਏ ਨੂੰ ਬਦਲਣ ਦੀ ਸਮਰੱਥਾ ਹੈ। ਹਾਲਾਂਕਿ ਇਹ ਤਕਨੀਕਾਂ ਜੈਨੇਟਿਕ ਬਿਮਾਰੀਆਂ ਨੂੰ ਰੋਕਣ ਲਈ ਨੇ। ਡੀਐਨਏ ਨੂੰ ਸੋਧਣ ਦੀ ਸਮਰੱਥਾ ਭਵਿੱਖ ਵਿੱਚ ਡਿਜ਼ਾਈਨਰ ਬੱਚੇ ਪੈਦਾ ਕਰਨ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਇੱਕ ਅਜਿਹਾ ਵਿਸ਼ਾ ਹੈ ਜੋ ਮਹੱਤਵਪੂਰਨ ਬਹਿਸ ਪੈਦਾ ਕਰ ਰਿਹਾ ਹੈ। ਤੇ ਫਿਰ ਆਓ ਇਸ ਨੂੰ ਹੋਰ ਵਿਸਥਾਰ ਵਿੱਚ ਵੇਖਦੇ ਹਾਂ। ਸਾਡੇ ਸਰੀਰ ਦਾ ਪੂਰਾ ਬਲੂਪ੍ਰਿੰਟ ਸਾਡੇ ਡੀਐਨਏ ਵਿੱਚ ਇਨਕੋਡ ਕੀਤਾ ਗਿਆ ਹੈ। ਇਸ ਡੀਐਨਏ ਦੇ ਅੰਦਰ ਜੀਨ ਇਹ ਨਿਰਧਾਰਿਤ ਕਰਦੇ ਨੇ ਕਿ ਸਰੀਰ ਕਿਵੇਂ ਵਿਕਸਿਤ ਹੁੰਦਾ ਹੈ। ਅੱਖਾਂ ਦਾ ਰੰਗ, ਵਾਲਾਂ ਦੀ ਬਣਤਰ ਅਤੇ ਵੱਖ ਵੱਖ ਬਿਮਾਰੀਆਂ ਦੇ ਜ਼ੋਖਮ ਵਰਗੇ ਗੁਣ ਸਾਰੇ ਜੀਨਾਂ ਨਾਲ ਜੁੜੇ ਹੋਏ ਨੇ। ਹੈਲਥ ਲਾਈਨ ਦੀ ਇੱਕ ਰਿਪੋਰਟ ਦੇ ਅਨੁਸਾਰ ਜੀਨ ਸੰਪਾਦਨ ਇੱਕ ਟੈਕਨੋਲੋਜੀ ਹੈ ਜੋ ਵਿਗਿਆਨੀਆਂ ਨੂੰ ਡੀਐਨਏ ਦੇ ਖਾਸ ਭਾਗਾਂ ਨੂੰ ਸੋਧਣ ਦੀ ਆਗਿਆ ਦਿੰਦੀ ਹੈ। ਤੇ ਵਰਤਮਾਨ ਵਿੱਚ ਇਸ ਦਾ ਮੁੱਖ ਉਦੇਸ਼ ਜੈਨੇਟਿਕ ਅਸਧਾਰਨਤਾਵਾਂ ਨੂੰ ਠੀਕ ਕਰਨਾ ਹੈ ਜੋ ਸਕਿਲ ਸੈੱਲ ਅਨੀਮੀਆ ਜਾਂ ਫਿਰ ਸਿਸਟਿਕ ਫਾਈਬਰੋਸਿਸ ਵਰਗੀਆਂ ਸਥਿਤੀਆਂ ਦਾ ਕਾਰਨ ਬਣਦੀਆਂ ਨੇ। ਹਾਲਾਂਕਿ ਜਦੋਂ ਬੱਚੇ ਦੀ ਉਚਾਈ, ਅੱਖਾਂ ਦਾ ਰੰਗ ਜਾਂ ਫਿਰ ਹੋਰ ਸਰੀਰਕ ਵਿਸ਼ੇਸ਼ਤਾਵਾਂ ਦੀ ਚੋਣ ਕਰਨ ਦੀ ਗੱਲ ਆਉਂਦੀ ਹੈ ਤਾਂ ਸਥਿਤੀ ਬਹੁਤ ਜ਼ਿਆਦਾ ਗੁੰਝਲਦਾਰ ਹੋ ਜਾਂਦੀ ਹੈ। ਹਾਲ ਹੀ ਦੇ ਸਾਲਾਂ ਵਿੱਚ ਕ੍ਰਿਸਪਰ ਟੈਕਨੋਲੋਜੀ ਨੇ ਇਸ ਖੇਤਰ ਵਿੱਚ ਨਵੀਂ ਉਮੀਦ ਜਗਾਈ ਹੈ। ਵਿਗਿਆਨੀ ਇਸ ਨੂੰ ਡੀਐਨਏ ਸੰਪਾਦਨ ਸਾਧਨ ਵਜੋਂ ਵੇਖਦੇ ਨੇ। ਇਹ ਕੁਝ ਗੰਭੀਰ ਜੈਨੇਟਿਕ ਬਿਮਾਰੀਆਂ ਲਈ ਜ਼ਿੰਮੇਵਾਰ ਜੀਨਾਂ ਦੀ ਪਛਾਣ ਨੂੰ ਸਮਰੱਥ ਬਣਾਉਂਦਾ ਹੈ। ਹਾਲਾਂਕਿ ਜੀਨ ਸੰਪਾਦਨ ਵਿੱਚ ਬੱਚੇ ਨੂੰ ਵਧੇਰੇ ਬੁੱਧੀਮਾਨ, ਲੰਬਾ ਬਣਾਉਣ ਜਾਂ ਫਿਰ ਉਹਨਾਂ ਨੂੰ ਇੱਕ ਖਾਸ ਅੱਖਾਂ ਦਾ ਰੰਗ ਦੇਣ ਦੀ ਸਮਰੱਥਾ ਵੀ ਹੈ। ਹਾਲਾਂਕਿ ਵਿਗਿਆਨੀਆਂ ਦੇ ਅਨੁਸਾਰ ਇਹ ਇੰਨਾ ਸੌਖਾ ਨਹੀਂ ਹੈ। ਮਨੁੱਖੀ ਬੁੱਧੀ, ਉਚਾਈ ਅਤੇ ਸ਼ਖਸੀਅਤ ਸਿਰਫ ਇੱਕ ਜਾਂ ਦੋ ਜੀਨਾਂ 'ਤੇ ਨਿਰਭਰ ਨਹੀਂ ਕਰਦੇ। ਉਹ ਸੈਂਕੜੇ ਜੀਨਾਂ ਦੇ ਨਾਲ ਨਾਲ ਵਾਤਾਵਰਣ, ਪੋਸ਼ਣ, ਸਿੱਖਿਆ ਤੇ ਜੀਵਨ ਸ਼ੈਲੀ ਵਰਗੇ ਕਾਰਕਾਂ ਤੋਂ ਪ੍ਰਭਾਵਿਤ ਹੁੰਦੇ ਨੇ। ਇਸੇ ਲਈ ਵਿਗਿਆਨ ਵਰਤਮਾਨ ਵਿੱਚ ਕੋਈ ਦਾਅਵਾ ਨਹੀਂ ਕਰਦਾ ਕਿ ਇੱਕ ਬੱਚਾ ਆਇਨਸਟਾਈਨ ਵਰਗਾ ਦਿਮਾਗ ਜਾਂ ਫਿਰ ਇੱਕ ਪਹਿਲਾਂ ਤੋਂ ਨਿਰਧਾਰਿਤ ਉਚਾਈ ਨਾਲ ਪੈਦਾ ਹੋ ਸਕਦਾ ਹੈ। ਫਿਰ ਵੀ ਜੀਨ ਸੰਪਾਦਨ ਭਵਿੱਖ ਵਿੱਚ ਜੈਨੇਟਿਕ ਬਿਮਾਰੀਆਂ ਦੇ ਜ਼ੋਖਮ ਨੂੰ ਘਟਾਉਣ ਲਈ ਇੱਕ ਮਹੱਤਵਪੂਰਨ ਸਾਧਨ ਬਣ ਸਕਦਾ ਹੈ। ਤੇ ਇਸ ਟੈਕਨੋਲੋਜੀ ਦੇ ਆਲੇ ਦੁਆਲੇ ਚਿੰਤਾਵਾਂ ਵੀ ਨੇ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਲੋਕ ਭਵਿੱਖ ਵਿੱਚ ਲੋੜੀਂਦੇ ਗੁਣਾਂ ਦੀ ਚੋਣ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਇਹ ਸਮਾਜਿਕ ਅਸਮਾਨਤਾਵਾਂ ਨੂੰ ਵਧਾ ਸਕਦਾ ਹੈ। ਤੇ ਸਿੱਟੇ ਵਜੋਂ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਨੇ ਜੀਨ ਸੰਪਾਦਨ ਸੰਬੰਧੀ ਸਖ਼ਤ ਨਿਯਮ ਲਾਗੂ ਕੀਤੇ ਨੇ। ਇਹ ਸਨ ਵਿਗਿਆਨ ਜਗਤ ਨਾਲ ਜੁੜੀਆਂ ਵਿਗਿਆਨ ਖ਼ਬਰਾਂ। ਇਸ ਦੇ ਨਾਲ ਹੀ ਗਿਆਨ ਵਿਗਿਆਨ ਦਾ ਇਹ ਅੰਕ ਹੁਣ ਸਮਾਪਤ ਹੋਇਆ। ਆਗਿਆ ਚਾਹਾਂਗੇ, ਨਮਸਕਾਰ।
1: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਿਆਨ ਵਿਗਿਆਨ। ਆਓ ਸੁਣਦੇ ਹਾਂ ਕੁਝ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਸਫਲ ਦੌਰਾ ਮੁਕੰਮਲ। ਵੀਅਤਨਾਮ ਸਰਕਾਰ ਨੇ

ਕਿਸ਼ਤੀ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਨੇ। ਇਸ ਹਾਦਸੇ ਵਿੱਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ ਸੀ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਦੇ ਵਿਕਾਸ ਦਾ ਅਗਲਾ ਪੜਾਅ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ, ਇਲੈਕਟ੍ਰੋਨਿਕਸ ਨਿਰਮਾਣ ਅਤੇ ਉੱਨਤ ਬੁਨਿਆਦੀ ਢਾਂਚੇ ਤੇ ਆਧਾਰਿਤ ਹੋਵੇਗਾ। ਪੰਜਾਬ 'ਚ ਜਨਤਕ ਟਰਾਂਸਪੋਰਟ ਸਿਲਸਿਲੇ 'ਚ ਅਤਿ ਆਧੁਨਿਕ ਕੈਮਰਿਆਂ ਤੇ GPS ਸਿਸਟਮ ਨਾਲ ਲੈਸ 696 ਨਵੀਆਂ ਬੱਸਾਂ ਸ਼ਾਮਲ ਹੋਣਗੀਆਂ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗੈਨ ਸੋਧ SIR ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਵੋਟ ਕੇਂਦਰਾਂ ਤੇ ਅੱਜ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਦਿਆਂ ਸੂਬਾ ਸਰਕਾਰ ਨੇ ਪਿੰਡਾਂ ਦਾ ਹਾਲ ਐਕਸ਼ਨ ਪਲਾਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਉਦੇਸ਼ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਨੂੰ ਹੋਰ ਸਰਗਰਮੀ ਨਾਲ ਸ਼ਾਮਲ ਕਰਨਾ ਹੈ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਪੰਜਾਬ ਸਮੇਤ ਦੇਸ਼ ਦੇ ਉੱਤਰੀ ਤੇ ਪੂਰਬੀ ਹਿੱਸਿਆਂ 'ਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ ਤੇ ਇੰਗਲੈਂਡ ਨਾਰਵੇ ਨੂੰ 2-1 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਟੈਨਿਸ ਵਿੱਚ ਚੈੱਕ ਗਣਰਾਜ ਦੀ ਲਿੰਡਾ ਨੋਸਕੋਵਾ ਨੇ ਹਮਵਤਨ ਕੈਰੋਲੀਨਾ ਮੁਕੋਵਾ ਨੂੰ ਹਰਾ ਕੇ ਆਪਣਾ ਪਹਿਲਾ ਵਿੰਬਲਡਨ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਇੰਗਲੈਂਡ ਨੇ ਬੀਤੀ ਰਾਤ ਸਾਊਥਹੈਂਪਟਨ ਵਿੱਚ 5ਵੇਂ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਭਾਰਤ ਨੂੰ 56 ਦੌੜਾਂ ਨਾਲ ਹਰਾ ਕੇ ਲੜੀ 4-0 ਨਾਲ ਜਿੱਤ ਲਈ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਲੋ ਜੀ, ਵੇਲਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

ਜੋ ਤੂੰ ਲਿਖਿਆ ਉਹ ਕਬੂਲ ਹੋਵੇ, ਜਿੱਥੇ ਤੂੰ ਰੱਖੇ ਉਹ ਮਨਜ਼ੂਰ ਹੋਵੇ। ਮੇਰਾ ਯਕੀਨ ਇੰਨਾ ਮਜ਼ਬੂਤ ਹੋਵੇ, ਤੇਰੇ ਪਾਣੀ ਵਿੱਚ ਹੀ ਮੈਨੂੰ ਸਕੂਨ ਹੋਵੇ। ਨਮਸਕਾਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ। ਮੈਂ ਗਿਨੀਸ਼ਾ ਹਾਜ਼ਰ ਹੋ ਗਈ ਹਾਂ ਲੈ ਕੇ ਪ੍ਰੋਗਰਾਮ ਹੈਲੋ ਫਰਮਾਇਸ਼। ਬਿਲਕੁਲ ਜੀ, ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਫਰਮਾਇਸ਼ ਜਿਹੜੀ ਆ ਉਹ ਪੂਰੀ ਕਰਵਾ ਸਕਦੇ ਹੋ ਜੀ। ਪਰ ਉਹਦੇ ਲਈ ਕਰਨਾ ਕੀ ਪਏਗਾ? ਉਹਦੇ ਲਈ ਜੀ ਕਰਨਾ ਤੁਸੀਂ ਇੱਕ ਨੰਬਰ ਡਾਇਲ, ਨੰਬਰ ਤੁਹਾਨੂੰ ਦੱਸ ਦਿੰਦੇ ਹਾਂ, ਨੰਬਰ ਨੋਟ ਕਰ ਲਓ ਫਟਾਫਟ, ਕਿਉਂਕਿ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਅਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਹੈਲੋ ਫਰਮਾਇਸ਼। ਨੰਬਰ ਹੈ ਜੀ 0181-2342-173। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 2342-173, ਅਤੇ ਏਰੀਆ ਕੋਡ 0181 ਲਗਾਉਣਾ ਬਿਲਕੁਲ ਨਾ ਜੀ ਭੁੱਲਣਾ। ਅਤੇ ਜਦ ਤੱਕ ਤੁਸੀਂ ਪੁੱਛਦੇ ਹੋ ਆਕਾਸ਼ਵਾਣੀ ਦੇ ਵਿਹੜੇ, ਲਓ ਜੀ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਪਰਮ ਸੁੰਦਰੀ ਮੂਵੀ ਤੋਂ ਸਚਿਨ ਜਿਗਰ ਦੀ ਆਵਾਜ਼ ਦੇ ਵਿੱਚ ਇਸ ਗੀਤ ਦੇ ਨਾਲ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਲਓ ਜੀ, ਸ਼ਿਰਕਤ ਕੀਤੀ ਹੈ ਪ੍ਰੋਗਰਾਮ ਦੇ ਵਿੱਚ। ਪਹਿਲੇ ਕਾਲਰ ਦੋਸਤ ਨੇ ਗੱਲ ਕਰਦੇ ਹਾਂ। ਹੈਲੋ,
1: ਹੈਲੋ, ਨਮਸਤੇ ਮੈਡਮ ਜੀ।
0: ਨਮਸਕਾਰ ਜੀ, ਜਾਣਨਾ ਚਾਹਾਂਗੀ ਕੌਣ ਅਤੇ ਕਿੱਥੋਂ ਬੋਲ ਰਹੇ ਨੇ?
1: ਸਤਪਾਲ ਬੋਲਦਾ ਮੈਡਮ, ਲੁਧਿਆਣੇ ਤੋਂ।
0: ਜੀ ਸਤਪਾਲ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਮੈਡਮ ਜੀ ਲੁਧਿਆਣੇ ਦੇ ਵਿੱਚ।
0: ਜੀ ਸ਼ੁਕਰੀਆ, ਸ਼ੁਕਰੀਆ ਸਤਪਾਲ ਜੀ। ਜੀ ਤੁਹਾਡੀ ਕਾਲ ਮਿਲੀ ਹੈ, ਜਾਣਨਾ ਚਾਹਾਂਗੇ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਗੀਤ ਮੈਡਮ ਜੀ ਆਰਜੂ ਫਿਲਮ ਦਾ।
0: ਹਾਂਜੀ,
1: ਲਤਾ ਮੰਗੇਸ਼ਕਰ ਦੀ ਆਵਾਜ਼, ਬੇਦਰਦੀ ਬਾਲਮਾ ਤੁਝਕੋ ਮੇਰਾ ਮਨ ਯਾਦ ਕਰਤਾ ਹੈ। ਹੋਰ ਸੁਣਾਓ ਤੁਸੀਂ, ਸਭ ਘਰ ਪਰਿਵਾਰ ਸਭ ਠੀਕ ਹੈ?
0: ਜੀ ਜੀ ਸਭ ਵਧੀਆ ਜੀ, ਸਭ ਵਧੀਆ। ਅਤੇ ਸਾਡੇ ਸ਼ਰੋਤੇ ਇੱਦਾਂ ਹੀ ਸਾਨੂੰ ਆਕਾਸ਼ਵਾਣੀ ਨੂੰ ਪਿਆਰ ਦਿੰਦੇ ਨੇ, ਆਸ਼ੀਰਵਾਦ ਦਿੰਦੇ ਨੇ, ਇਸ ਕਰਕੇ ਆਕਾਸ਼ਵਾਣੀ ਖੂਬ ਤਰੱਕੀ ਕਰ ਰਿਹਾ ਜੀ।
1: ਠੀਕ ਹੈ ਮੈਡਮ
0: ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਤਪਾਲ ਜੀ,
1: ਧੰਨਵਾਦ ਜੀ।
0: ਜੀ ਵੀ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਪਸੰਦ ਆ ਹਿੰਦੀ ਗੀਤ ਜਿਹੜਾ ਹੈ ਉਹ ਚੱਲੇ, ਤਾਂ ਫਿਰ ਤੁਸੀਂ ਕਰਨਾ ਕੀ ਹੈ ਜੀ? ਤੁਸੀਂ ਫਟਾਫਟ ਨੰਬਰ ਡਾਇਲ ਕਰਨਾ ਹੈ 2342-173, ਅਤੇ ਜਲੰਧਰ ਤੋਂ ਬਾਹਰ ਵਾਲੇ ਜਿੰਨੇ ਵੀ ਸਾਡੇ ਕਾਲਰ ਦੋਸਤ ਨੇ, ਏਰੀਆ ਕੋਡ 0181 ਲਗਾਉਣਾ ਬਿਲਕੁਲ ਨਾ ਭੁੱਲਣਾ ਜੀ। ਅਤੇ ਜਦ ਤੱਕ ਤੁਸੀਂ ਪੁੱਛਦੇ ਹੋ ਆਕਾਸ਼ਵਾਣੀ ਦੇ ਵਿਹੜੇ, ਤਦ ਤੱਕ ਅਸੀਂ ਇੰਜੋਏ ਕਰਦੇ ਹਾਂ ਲਤਾ ਮੰਗੇਸ਼ਕਰ ਹੋਣਾ ਦੀ ਆਵਾਜ਼ ਦੇ ਵਿੱਚ, ਬੇਦਰਦੀ ਬਾਲਮਾ ਤੁਝਕੋ ਮੇਰਾ ਮਨ।

ਤੁਸੀਂ ਇੰਜੋਏ ਕਰ ਰਹੇ ਸੀ ਜੀ ਲਤਾ ਮੰਗੇਸ਼ਕਰ ਹੋਣਾ ਦੀ ਆਵਾਜ਼ ਦੇ ਵਿੱਚ ਬੇਦਰਦੀ ਬਾਲਮਾ ਤੁਝਕੋ ਮੇਰਾ ਮਨ ਯਾਦ ਕਰਦਾ ਹੈ। ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਜੁੜੇ ਨੇ ਸਾਡੇ ਅਗਲੇ ਕਾਲਰ ਦੋਸਤ, ਗੱਲ ਕਰਦੇ ਹਾਂ। ਹੈਲੋ ਹੈਲੋ ਹੈਲੋ, ਲੱਗਦਾ ਹੈ ਕਿ ਕਿਸੇ ਕਾਰਨ ਤੋਂ ਉਹਨਾਂ ਦੀ ਜਿਹੜੀ ਕਾਲ ਹੈ ਉਹ ਸਾਡੇ ਤੱਕ ਨਹੀਂ ਪਹੁੰਚ ਪਾ ਰਹੇ ਨੇ, ਅਤੇ ਕੋਈ ਗੱਲ ਨਹੀਂ ਜੀ, ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਪਸੰਦ ਦਾ ਗੀਤ ਚੱਲੇ ਰੇਡੀਓ ਸੈੱਟ 'ਤੇ ਤਾਂ ਫਿਰ ਬਸ 0181-23-42-173 ਡਾਇਲ ਕਰਕੇ ਸ਼ਿਰਕਤ ਕਰਨੀ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ। ਕਹਿੰਦੇ ਕਿਸੇ ਨੇ ਨਾ ਬੜੀ ਸੋਹਣੀ ਗੱਲ ਕਹੀ ਹੈ ਵੀ ਚੰਗੇ ਇਨਸਾਨ ਬਣੋ, ਪਰ ਮੂਰਖ ਲੋਕਾਂ ਦੇ ਸਾਹਮਣੇ ਕਦੇ ਵੀ ਖੁਦ ਨੂੰ ਸਹੀ ਸਾਬਤ ਕਰਨ ਵਿੱਚ ਆਪਣਾ ਸਮਾਂ ਨਾ ਗਵਾਓ। ਹੁੰਦਾ ਇੱਦਾਂ ਹੀ ਹੈ ਵੀ ਕਈ ਵਾਰੀ ਅਸੀਂ ਜਿਹੜਾ ਸਾਨੂੰ ਸਮਝਦਾ ਨਹੀਂ ਨਾ ਉਹਦੇ ਵਿੱਚ ਹੀ ਉਹਨੂੰ ਸਮਝਾਉਣ ਦੇ ਲਈ ਹੀ ਉਲਝੇ ਰਹਿੰਦੇ ਹਾਂ, ਲੇਕਿਨ ਜ਼ਿੰਦਗੀ ਜਿਹੜੀ ਹੈ ਨਾ ਉਹ ਜਿਉਣੀ ਭੁੱਲ ਜਾਂਦੇ ਹਾਂ। ਪਰ ਯਕੀਨ ਮੰਨਿਓ ਬਈ, ਜੇ ਜ਼ਿੰਦਗੀ ਜਿਉਣ ਦਾ ਜਜ਼ਬਾ ਹੋਵੇ ਨਾ ਤਾਂ ਸਖ਼ਤ ਤੋਂ ਸਖ਼ਤ ਹਾਲਾਤ ਨੇ ਜਿਹੜੇ ਉਹ ਆਸਾਨ ਲੱਗਣ ਲੱਗ ਪੈਂਦੇ ਨੇ। ਇਸ ਕਰਕੇ ਘਬਰਾਉਣਾ ਨਹੀਂ ਹੈ, ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਤਾਂ ਆਉਂਦੇ ਹੀ ਰਹਿੰਦੇ ਨੇ, ਤੁਸੀਂ ਬਸ ਡਟੇ ਰਹਿਣਾ ਅਤੇ ਜਿਹੜੀ ਕੋਸ਼ਿਸ਼ ਹੈ ਨਾ ਉਹ ਕਰਦੇ ਰਹਿਣਾ। ਕੋਸ਼ਿਸ਼ ਜਿਹੜੀ ਹੈ ਉਹ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ, ਕਿਉਂਕਿ ਮੰਜ਼ਿਲ ਮਿਲੇ ਜਾਂ ਫਿਰ ਤਜਰਬਾ ਦੋਵੇਂ ਹੀ ਬਹੁਤ ਕੀਮਤੀ ਨੇ। ਲਓ ਜੀ, ਫਿਲਹਾਲ ਤਾਂ ਅਸੀਂ ਇੰਜੋਏ ਕਰਦੇ ਹਾਂ ਤੇਰੀ ਮਿਹਰਬਾਨੀਆਂ ਮੂਵੀ 'ਚੋਂ ਗੀਤ ਤੇਰੀ ਮਿਹਰਬਾਨੀਆਂ ਟਾਈਟਲ ਸੌਂਗ, ਅਤੇ ਤੁਸੀਂ ਟਰਾਈ ਕਰੋ 0181-23-42-173।

0: ਤੁਸੀਂ ਇੰਜੋਏ ਕਰ ਰਹੇ ਸੀ ਜੀ ਗੀਤ ਤੇਰੀ ਮਿਹਰਬਾਨੀਆਂ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼। ਲਓ ਜੀ ਗੱਲ ਕਰਦੇ ਹਾਂ ਅਸੀਂ ਆਪਣੇ ਅਗਲੇ ਕਾਲਰ ਦੋਸਤ ਨਾਲ। ਹੈਲੋ,
1: ਹਾਂ ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਜਾਣਨਾ ਚਾਹਾਂਗੇ ਕੌਣ ਅਤੇ
1: ਸਵਾਗਤ
0: ਕਿੱਥੋਂ ਬੋਲ ਰਹੇ
1: ਜਲੰਧਰ
0: ਨੇ।
1: ਸਰੋਤਿਆਂ ਨੂੰ ਸਾਰਿਆਂ ਨੂੰ ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ ਜੀ, ਜਾਣਨਾ ਚਾਹਾਂਗੇ ਕੌਣ ਅਤੇ ਕਿੱਥੋਂ ਬੋਲ ਰਹੇ ਨੇ।
1: ਹਾਂ, ਮੈਂ ਸੁਖਦੇਵ ਸਿੰਘ ਗਿੱਲ, ਨਾਲ ਮੇਰਾ ਪੋਤਾ ਜੁਝਾਰ ਸਿੰਘ ਗਿੱਲ ਜੀ।
0: ਜੀ ਸੁਖਦੇਵ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਮੁਹੱਲਾ ਹਰਨਾਮਪੁਰਾ ਪੂਰਨਪੁਰ ਤੋਂ ਬੋਲਦੇ ਹਾਂ
0: ਜੀ। ਅਤੇ ਸੁਖਦੇਵ ਜੀ,
1: ਹਾਂ,
0: ਕਾਲ ਮਿਲੀ ਹੈ ਤੁਹਾਡੀ, ਜਾਣਨਾ ਚਾਹਾਂਗੇ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ।
1: ਹਾਂ ਜੀ, ਤੱਕ 70-71 ਦੀ ਫਿਲਮ ਸੀ ਜੋ ਗਿਆ ਸਮਾਨ।
0: ਜੀ
1: ਇਹ ਲਤਾ ਜੀ ਦੀ ਆਵਾਜ਼ ਹੈ, ਬਹੁਤ ਪਿਆਰਾ ਗੀਤ ਹੈ ਜੀ, ਤੇਰੇ ਮੇਰੇ ਬੀਚ ਮੇਂ ਅਬ ਪਰਬਤ ਨਿਹਾਲ।
0: ਠੀਕ ਹੈ ਜੀ, ਅਤੇ ਫਰਮਾਇਸ਼ ਤੁਹਾਡੀ ਪੂਰੀ ਕਰਦੇ ਹਾਂ ਹੁਣੇ ਰੇਡੀਓ ਸੈੱਟ 'ਤੇ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ, ਧੰਨਵਾਦ
0: ਜੀ। ਚਾਹੁੰਦੇ ਹੋ ਤੁਸੀਂ ਵੀ ਤੁਹਾਡੀ ਪਸੰਦ ਦਾ ਗੀਤ ਚੱਲੇ ਰੇਡੀਓ ਸੈੱਟ 'ਤੇ, ਤਾਂ ਫਿਰ 0081-23-42-173। ਕਹਿੰਦੇ ਕਈ ਵਾਰੀ ਇੱਦਾਂ ਹੁੰਦਾ ਵੀ ਕੋਈ ਇਨਸਾਨ ਹੈ ਨਾ ਲਗਾਤਾਰ ਸਹਿ ਰਿਹਾ ਹੁੰਦਾ, ਹਮੇਸ਼ਾ ਕੋਈ ਨਾ ਕੋਈ ਉਹਨੂੰ ਆਉਂਦਾ ਹੈ, ਕੁਝ ਕਹਿ ਜਾਂਦਾ, ਔਰ ਉਹ ਇਨਸਾਨ ਸਹਿੰਦਾ ਰਹਿੰਦਾ। ਲੇਕਿਨ ਕਹਿੰਦੇ ਨੇ ਵੀ ਕਹਿਣ ਵਾਲਿਆਂ ਦਾ ਕੀ ਕੁਝ ਨਹੀਂ ਜਾਂਦਾ, ਹਮੇਸ਼ਾ ਜਿਹੜੇ ਕਮਾਲ ਹੈ ਨਾ ਉਹ ਇਨਸਾਨ ਕਰਦਾ ਜਿਹੜਾ ਸਹਿ ਰਿਹਾ ਹੁੰਦਾ ਹੈ ਨਾ। ਕਿਉਂਕਿ ਦੇਖੋ ਜਿਹੜਾ ਸਹਿ ਰਿਹਾ ਨਾ ਉਹ ਕਾਸ਼ ਅਤੇ ਆਸ ਦੇ ਵਿੱਚ ਉਲਝਿਆ ਹੋਇਆ, ਔਰ ਦੋ ਅਲਫਾਜ਼ਾਂ ਦੇ ਵਿੱਚ ਹੀ ਹੈ ਜ਼ਿੰਦਗੀ, ਇੱਕ ਕਾਸ਼ ਹੈ ਅਤੇ ਦੂਜਾ ਆਸ ਹੈ। ਉਹ ਕਾਸ਼ ਲਗਾ ਕੇ ਚੱਲਦਾ ਵੀ ਕਾਸ਼ ਇਹ ਇੱਦਾਂ ਬੋਲਣਾ ਬੰਦ ਕਰ ਦੇਵੇ, ਔਰ ਆਸ ਲਗਾ ਕੇ ਚੱਲਦਾ ਵੀ ਇਹਨੂੰ ਵੀ ਪਰਮਾਤਮਾ ਸੁਮਤ ਬਖਸ਼ੇ ਔਰ ਇਹ ਵੀ ਤਰੱਕੀ ਦੇ ਰਾਹਾਂ ਵੱਲ ਵੱਧਦਾ ਜਾਵੇ। ਕਿਉਂਕਿ ਰੁਕਾਵਟਾਂ ਤੋਂ ਘਬਰਾਉਂਦਾ ਉਹ ਇਨਸਾਨ ਨਹੀਂ ਹੈ ਜਿਹੜਾ ਸਹਿਣਾ ਜਾਣ ਜਾਂਦਾ ਹੈ। ਰੁਕਾਵਟਾਂ ਜਿਹੜੀਆਂ ਨੇ ਨਾ ਉਹ ਜ਼ਿੰਦਾ ਇਨਸਾਨ ਦੇ ਰਸਤੇ ਵਿੱਚ ਹੀ ਆਉਂਦੀਆਂ ਨੇ, ਵਰਨਾ ਜਦੋਂ ਅਸੀਂ ਸ਼ਵਾਸ ਆਪਣੇ ਛੱਡ ਦਿੰਦੇ ਹਾਂ ਨਾ ਉਦੋਂ ਲੋਕ ਰਸਤਾ ਵੀ ਛੱਡ ਦਿੰਦੇ ਨੇ। ਇਸ ਕਰਕੇ ਖੁਸ਼ ਹੋਣਾ, ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੋਣਾ ਕਿ ਸਾਨੂੰ ਰੁਕਾਵਟਾਂ ਮਿਲੀਆਂ ਨੇ, ਸਾਨੂੰ ਅੜਚਨਾ ਆਉਂਦੀਆਂ ਰਹਿੰਦੀਆਂ ਨੇ, ਮੁਸ਼ਕਲਾਂ ਆਉਂਦੀਆਂ ਨੇ, ਕਿਉਂਕਿ ਜਦੋਂ ਮੁਸ਼ਕਲਾਂ ਆਉਂਦੀਆਂ ਹੈ ਨਾ ਉਦੋਂ ਹੀ ਤਾਂ ਹੱਲ ਆਉਂਦਾ, ਔਰ ਜਦੋਂ ਹੱਲ ਆਉਂਦਾ ਉਦੋਂ ਹੀ ਤਾਂ ਸ਼ੁਕਰਾਨਾ ਆਉਂਦਾ। ਇਸ ਕਰਕੇ ਖੁਸ਼ ਰਹਿਣਾ। ਲਓ ਜੀ ਇੰਜੋਏ ਕਰਦੇ ਹਾਂ ਇਸ ਗੀਤ ਨੂੰ।

0: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਲਓ ਜੀ ਜੁੜੇ ਨੇ ਹੋਰ ਕਾਲਰ ਦੋਸਤ ਅਤੇ ਪੂਰੀ ਕਰਾਂਗੇ ਉਹਨਾਂ ਦੀ ਫਰਮਾਇਸ਼, ਪਰ ਪਹਿਲੇ ਇੱਕ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕੌਣ ਅਤੇ ਕਿੱਥੋਂ ਬੋਲ ਰਹੇ ਨੇ। ਹੈਲੋ
1: ਹਰ ਮੁਸ਼ਕਿਲ ਦਾ ਹੱਲ ਹੈ
0: ਜੀ,
1: ਅੱਜ ਨਹੀਂ ਤਾਂ ਕੱਲ ਹੈ,
0: ਕੱਲ ਹੈ,
1: ਵਾਹਿਗੁਰੂ ਉੱਤੇ ਰੱਖ ਭਰੋਸਾ
0: ਜੀ,
1: ਉਸ ਦਾ ਹੁਕਮ ਅਟਲ ਹੈ
0: ਜੀ,
1: ਵਾਲ ਕਦੇ ਨਾ ਹੁੰਦਾ ਵਿੰਗਾ ਜੇਕਰ ਸਤਿਗੁਰ ਸਾਡੇ ਵੱਲ ਹੈ।
0: ਬਿਲਕੁਲ ਜੀ ਬਿਲਕੁਲ, ਬਹੁਤ ਹੀ ਖੂਬਸੂਰਤ ਵਿਚਾਰ ਨੇ। ਜਾਨਣਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ।
1: ਤਮਾਮ ਸੁਣਨ ਵਾਲਿਆਂ ਨੂੰ ਤੇ ਤੁਹਾਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਅਮਨਦੀਪ ਸਿੰਘ, ਪਿੰਡ ਹਠੋਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਜੀ।
0: ਜੀ ਅਮਨਦੀਪ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਹਾਂਜੀ ਮੈਮ, ਸਵਾਗਤ ਦੇ ਲਈ ਸ਼ੁਕਰੀਆ ਤੇ ਤੁਹਾਡਾ ਵੀ ਮੋਸਟ ਵੈਲਕਮ ਆ। ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਤੁਸੀਂ ਪਹਿਲੀ ਵਾਰੀ ਪ੍ਰੋਗਰਾਮ ਕਰ ਰਹੇ ਹੋ
0: ਜੀ,
1: ਤੇ ਤੁਹਾਡਾ ਮੋਸਟ ਵੈਲਕਮ ਆ, ਤੇ ਅੱਗੇ ਅਸੀਂ ਤੁਹਾਨੂੰ ਰੰਗਲਾ ਪੰਜਾਬ ਦੇ ਵਿੱਚ ਸੁਣਦੇ ਰਹੇ ਆ
0: ਜੀ ਜੀ,
1: ਤੇ ਬੜਾ ਚੰਗਾ ਲੱਗਦਾ ਸੀ ਤੇ ਅੱਜ ਹੋਰ ਚੰਗਾ ਲੱਗ ਰਿਹਾ ਕਿ ਆਕਾਸ਼ਵਾਣੀ ਜਲੰਧਰ ਦੇ ਤੁਸੀਂ ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ ਪੇਸ਼ ਕਰ ਰਹੇ ਹੋ।
0: ਸ਼ੁਕਰੀਆ ਜੀ, ਸ਼ੁਕਰੀਆ ਇੰਨਾ ਆਸ਼ੀਰਵਾਦ ਤੇ ਇੰਨੇ ਪਿਆਰ ਨੂੰ ਦੇਣ ਦੇ ਲਈ, ਸ਼ੁਕਰਗੁਜ਼ਾਰ ਹਾਂ ਤੁਹਾਡੀ।
1: ਹਾਂਜੀ
0: ਜੀ, ਤੇ ਅਮਨ ਜੀ ਤੁਸੀਂ ਕਾਲ ਕੀਤੀ ਹੈ, ਗੀਤ ਦੱਸ ਦਿਓ ਕਿਹੜਾ ਸੁਣਨਾ ਚਾਹੁੰਦੇ ਹੋ।
1: ਗੀਤ ਮੈਡਮ ਅੱਜ ਤੁਸੀਂ ਸੁਣਵਾ ਦਿਓ, ਦੁਰਿੰਦਰ ਫਿਲਮ ਆਈ ਸੀ ਉਹਦੇ ਵਿੱਚੋਂ
0: ਜੀ
1: ਖਾਨ ਸਾਹਿਬ ਦਾ ਗੀਤ ਹੈ ਜੀ ਗਾਇਆ ਹੋਇਆ।
0: ਠੀਕ ਹੈ ਜੀ, ਫਿਰ ਹਾਜ਼ਰ ਹੈ।

0: खान साहब की आवाज दे विच जान से गुजरते हैं।
1: बहुत बहुत शुक्रिया, बहुत बहुत मेहरबानी ते अगे तो भी आंदे रहे हो जी।
0: जी जी जी कॉल करने लिए बहुत बहुत शुक्रिया जी। ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਪਸੰਦ ਦਾ ਗੀਤ ਚੱਲੇ ਤਾਂ ਫਿਰ ਰੇਡੀਓ ਸੈੱਟ ਦੇ ਉੱਤੇ ਗੀਤ ਸੁਣਾਉਣ ਦੇ ਲਈ ਮਿਹਨਤ ਵੀ ਤਾਂ ਕਰਨੀ ਪਏਗੀ, ਹੈ ਨਾ? ਅਤੇ ਮਿਹਨਤ ਦੇ ਲਈ ਤੁਸੀਂ ਕਰਨਾ ਕੀ ਹੈ ਜੀ? ਤੁਸੀਂ ਕਰਨਾ ਇੱਕ ਨੰਬਰ ਡਾਇਲ, ਹੈ ਨਾ? ਉਹ ਨੰਬਰ ਹੈ ਜੀ 0181-42-173। ਅਤੇ ਏਰੀਆ ਕੋਡ ਲਗਾਉਣਾ ਤੁਸੀਂ ਬਿਲਕੁਲ ਨਹੀਂ ਭੁੱਲਣਾ, ਜਿਹੜੇ ਵੀ ਕਾਲਰ ਦੋਸਤ ਸਾਨੂੰ ਜਲੰਧਰ ਤੋਂ ਬਾਹਰ ਤੋਂ ਕਾਲ ਕਰ ਰਹੇ ਨੇ। ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਤੁਹਾਡੇ ਨਾਲ ਚੱਲਦਾ ਹੀ ਰਹੇਗਾ। ਕਹਿੰਦੇ ਅੱਜ ਕੱਲ੍ਹ ਜਿਹੜੇ ਰਿਸ਼ਤੇ ਆ ਨਾ ਉਹ ਪਿਆਰ ਅਤੇ ਅਹਿਸਾਸ ਦੇ ਨਹੀਂ ਹੈਗੇ, ਸਗੋਂ ਜ਼ਰੂਰਤ ਦੇ ਰਹਿ ਗਏ ਨੇ। ਔਰ ਸੱਚੀ ਇਹ ਗੱਲ ਹੁੰਦੀ ਵੀ ਜਾ ਰਹੀ ਹੈ ਵੀ ਅੱਜ ਕੱਲ੍ਹ ਦੇ ਜਿਹੜੇ ਰਿਸ਼ਤੇ ਆ ਨਾ ਉਹ ਥੋੜ੍ਹੇ ਜਿਹੇ ਜ਼ਰੂਰਤ ਦੇ ਹਿਸਾਬ ਨਾਲ ਹੁੰਦੇ ਜਾ ਰਹੇ ਹੈ, ਪਰ ਸਾਨੂੰ ਬਦਲਣ ਦੀ ਲੋੜ ਹੈ ਸੱਚੀ। ਕਿਉਂਕਿ ਸਬਰ ਰੱਖਾਂਗੇ ਔਰ ਆਪਣੇ ਰਿਸ਼ਤਿਆਂ ਨੂੰ ਨਾਲ ਲੈ ਕੇ ਚੱਲਾਂਗੇ, ਪਿਆਰ ਮੁਹੱਬਤ ਦੇ ਨਾਲ ਚੱਲਾਂਗੇ ਤਾਂ ਵੇਖਿਓ ਇਹ ਸੰਸਾਰ ਹੋਰ ਖੂਬਸੂਰਤ ਹੋ ਜਾਏਗਾ, ਹੈ ਨਾ? ਅਤੇ ਕਰਨਾ ਕੁਝ ਨਹੀਂ ਹੈ ਤੁਸੀਂ, ਤੁਸੀਂ ਸਿਰਫ ਔਰ ਸਿਰਫ ਜੇ ਕਿਤੇ ਫਿਕਰ ਹੋ ਹੀ ਗਈ ਨਾ, ਸਾਰੀ ਫਿਕਰਾਂ ਛੱਡ ਦੇਣੀਆਂ ਮਾਲਕ 'ਤੇ, ਆਪਣੇ ਆਪ ਨੂੰ ਸੱਚਾ ਰੱਖ ਕੇ, ਹੈ ਨਾ, ਪਰਮਾਤਮਾ ਦੀ ਨਜ਼ਰ

ਸਾਨੂੰ ਬਦਲਣ ਦੀ ਲੋੜ ਹੈ ਸੱਚੀ, ਕਿਉਂਕਿ ਸਬਰ ਰੱਖਾਂਗੇ ਔਰ ਆਪਣੇ ਰਿਸ਼ਤਿਆਂ ਨੂੰ ਨਾਲ ਲੈ ਕੇ ਚੱਲਾਂਗੇ, ਪਿਆਰ ਮੁਹੱਬਤ ਦੇ ਨਾਲ ਚੱਲਾਂਗੇ ਤਾਂ ਵੇਖਿਓ ਇਹ ਸੰਸਾਰ ਹੋਰ ਖੂਬਸੂਰਤ ਹੋ ਜਾਏਗਾ, ਹੈ ਨਾ। ਅਤੇ ਕਰਨਾ ਕੁਝ ਨਹੀਂ ਹੈ, ਤੁਸੀਂ ਸਿਰਫ ਔਰ ਸਿਰਫ ਜੇ ਕਿਤੇ ਫਿਕਰ ਹੋ ਹੀ ਗਈ ਨਾ, ਸਾਰੀ ਫਿਕਰਾਂ ਛੱਡ ਦੇਣੀਆਂ ਮਾਲਕ 'ਤੇ, ਆਪਣੇ ਆਪ ਨੂੰ ਸੱਚਾ ਰੱਖ ਕੇ, ਹੈ ਨਾ, ਪਰਮਾਤਮਾ ਦੀ ਨਜ਼ਰ ਦੇ ਵਿੱਚ ਔਰ ਅੱਗੇ ਵੱਧਦੇ ਰਹਿਣਾ। ਕਹਿੰਦੇ ਫੂਕ ਮਾਰ ਕੇ ਹਰ ਫਿਕਰ ਉਡਾਈ ਜਾ, ਮੌਤ ਨਹੀਂ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ, ਸਾਹਾਂ ਵਾਲੀ ਮਾਲਾ ਜਿਹਨੇ ਬਖਸ਼ੀ ਹੈ ਹਰ ਮਣਕੇ ਨਾਲ ਉਹਦਾ ਨਾਮ ਧਿਆਈ ਜਾ, ਤਰਸ ਕਦੇ ਤਾਂ ਖਾਊ ਕਦੇ ਤਾਂ ਖੋਲੇਗਾ, ਤਰਸ ਕਦੇ ਤਾਂ ਖਾਊ ਕਦੇ ਤਾਂ ਖੋਲੇਗਾ, ਬੈਠਾ ਜਿਹੜੇ ਦਰ 'ਤੇ ਬਸ ਤੂੰ ਬੂਹਾ ਖੜਕਾਈ ਜਾ, ਸਾਰਿਆਂ ਨੂੰ ਖੁਸ਼ ਕਰਨਾ ਅੱਜ ਕੱਲ੍ਹ ਔਖਾ ਏ, ਯਾਰ ਹੀ ਹੱਸ ਕੇ ਬੋਲੇ ਬਸ ਸ਼ੁਕਰ ਮਨਾਈ ਜਾ, ਸੁੱਕੇ ਟੁੱਕ ਗਮਾ ਦੇ ਕਿਸਮਤ 'ਚ ਲਿਖੇ ਨੇ, ਕੋਸੇ ਹੰਝੂਆਂ ਵਿੱਚ ਡੋਬ ਕੇ ਉਹਨਾਂ ਨੂੰ ਖਾਈ ਜਾ, ਤੇਰੇ ਨਾਲੋਂ ਵੱਧ ਦੁਖੀ ਨੇ ਦੁਨੀਆ 'ਤੇ, ਵੇਖ ਉਹਨਾਂ ਵੱਲ ਅਤੇ ਵਕਤ ਲੰਘਾਈ ਜਾ, ਬਸ ਫੂਕ ਮਾਰ ਕੇ ਹਰ ਫਿਕਰ ਨੂੰ ਉਡਾਈ ਜਾ, ਮੌਤ ਨਹੀਂ ਜਦ ਤੱਕ ਆਉਂਦੀ ਤੂੰ ਜਸ਼ਨ ਮਨਾਈ ਜਾ। ਹਰ ਦਿਨ ਜਿਹੜਾ ਨਾ ਉਹ ਜਸ਼ਨ ਦਾ ਦਿਨ ਹੈ, ਉਹ ਖੁਸ਼ੀ ਦਾ ਦਿਨ ਹੈ, ਕਿਉਂਕਿ ਅਸੀਂ ਅੱਖਾਂ ਖੋਲੀਆਂ, ਨਵੀਂ ਸਵੇਰ ਵੇਖੀ ਹੈ, ਪਰਮਾਤਮਾ ਨੇ ਸ਼ਵਾਸ ਬਖਸ਼ੇ ਨੇ ਔਰ ਨਵੀਂ ਸਵੇਰ ਦੇਖਣ ਦਾ ਆਸ਼ੀਰਵਾਦ ਦਿੱਤਾ ਹੈ, ਤਾਂ ਬਸ ਸ਼ੁਕਰੀਆ ਦਾ ਕਰਨਾ ਤਾਂ ਬੰਦ ਹੈ। ਲਓ ਜੀ, ਗੀਤ ਵੀ ਤੁਹਾਨੂੰ ਸੁਣਾ ਰਹੇ ਹਾਂ ਦੁਰੰਦਰ ਮੂਵੀ ਤੋਂ, ਜਾਨ ਸੇ ਗੁਜ਼ਰਤੇ ਹੈ।

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਹੈ ਨਾ ਜੀ। ਕਹਿੰਦੇ ਜ਼ੁਰਮ ਸਿਰਫ ਇਤਨਾ ਹੈ ਕਿ ਉਹਨੂੰ ਪਿਆਰ ਕਰਦੇ ਹੈ। ਬਿਲਕੁਲ ਜੀ, ਕਈ ਵਾਰ ਇੱਦਾਂ ਹੀ ਹੁੰਦਾ ਹੈ ਵੀ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਨਾ ਉਹਨੂੰ ਬੋਲ ਕੇ ਦੱਸਣਾ ਪੈ ਜਾਵੇ ਤਾਂ ਬੜੀ ਮੁਸ਼ਕਲ ਹੋ ਜਾਂਦੀ ਹੈ ਨਾ। ਫਿਲਹਾਲ ਤਾਂ ਜੀ ਸਾਨੂੰ ਆਕਾਸ਼ਵਾਣੀ ਨੂੰ ਪਿਆਰ ਕਰਨ ਵਾਲੇ ਸਾਡੇ ਅਗਲੇ ਕਾਲਰ ਦੋਸਤ ਪੁੱਜੇ ਨੇ ਆਕਾਸ਼ਵਾਣੀ ਦੇ ਵਿਹੜੇ। ਗੱਲ ਕਰਦੇ ਹਾਂ ਜੀ, ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ?
1: ਮੈਡਮ ਜੀ, ਮੈਂ ਰਾਜੂ ਬੋਲਦਾ, ਚੰਡੀਗੜ੍ਹ ਤੋਂ
0: ਜੀ। ਰਾਜੂ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਧੰਨਵਾਦ ਮੈਡਮ ਜੀ, ਤੁਹਾਡਾ ਵੀ ਸਵਾਗਤ ਹੈ ਮੈਡਮ ਜੀ। ਬਹੁਤ ਖੁਸ਼ੀ ਹੋ ਰਹੀ ਸਾਨੂੰ ਅੱਜ ਤੁਸੀਂ ਮੇਰੇ ਚੈਨਲ ਤੇ ਆਏ ਜੀ।
0: ਜੀ ਜੀ, ਸ਼ੁਕਰੀਆ ਰਾਜੂ ਜੀ, ਸ਼ੁਕਰੀਆ। ਤੇ
1: ਪਹਿਲਾਂ ਰੰਗਲਾ ਪੰਜਾਬ ਪੇਸ਼ ਕਰਦੇ ਸੀ
0: ਜੀ। ਜੀ ਜੀ, ਬਿਲਕੁਲ ਬਿਲਕੁਲ ਜੀ। ਦੇਖੋ ਇਹ ਪਿਆਰ ਆਸ਼ੀਰਵਾਦ ਹੈ ਸਾਰਿਆਂ ਦਾ ਜੀ। ਜੀ ਠੀਕ ਹੈ ਜੀ, ਬਿਲਕੁਲ ਜੀ। ਅਤੇ ਜੋ ਪਰਮਾਤਮਾ ਨੇ ਚਾਹਿਆ, ਜੋ ਉਹਨਾਂ ਦੀ ਮਰਜ਼ੀ ਹੋਈ ਉਹੀ ਹੋਏਗਾ। ਅਤੇ ਰਾਜੂ ਜੀ, ਗੀਤ ਦੱਸ ਦਿਓ ਕਿਹੜਾ ਸੁਣਨਾ ਚਾਹੁੰਦੇ ਹੋ?
1: ਮੈਨੂੰ ਜੀ ਸਵਾਗ ਫਿਲਮ ਦਾ ਗੀਤ ਸੁਣਨਾ ਜੀ, ਤੇਰੀ ਰੱਬ ਨੇ ਬਣਾ ਦਿੱਤੀ ਜੋੜੀ।
0: ਠੀਕ ਹੈ ਜੀ, ਗੀਤ ਹਾਜ਼ਰ ਹੈ ਰੇਡੀਓ ਸੈੱਟ 'ਤੇ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਜੁੜੇ ਰਹੀਏ। ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡੀ ਪਸੰਦ ਦਾ ਗੀਤ ਚੱਲੇ ਰੇਡੀਓ ਸੈੱਟ 'ਤੇ, ਤਾਂ ਫਿਰ 0181 23 42 173, ਇਹੀ ਹੈ ਜੀ ਉਹ ਸਫਲਤਾ ਦੀ ਕੁੰਜੀ ਜਿਹੜੀ ਤੁਹਾਨੂੰ ਪਹੁੰਚਾਏਗੀ ਆਕਾਸ਼ਵਾਣੀ ਦੇ ਵਿਹੜੇ, ਅਤੇ ਤੁਸੀਂ ਆਪਣੀ ਪਸੰਦ ਦਾ ਗੀਤ ਸੁਣ ਪਾਓਗੇ। ਗੱਲ ਕਰ ਰਹੀ ਸੀ ਪਿਆਰ ਦੀ। ਕਈ ਵਾਰ ਇੱਦਾਂ ਹੁੰਦਾ ਵੀ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਲੇਕਿਨ ਅਸੀਂ ਬੋਲ ਕੇ ਇਜ਼ਹਾਰ ਨਹੀਂ ਕਰ ਪਾਉਂਦੇ, ਬੋਲ ਕੇ ਦੱਸ ਨਹੀਂ ਪਾਉਂਦੇ, ਪਰ ਬੋਲ ਕੇ ਦੱਸਣਾ ਵੀ ਜ਼ਰੂਰੀ ਹੈ ਨਾ। ਔਰ ਕਈ ਵਾਰੀ ਤਾਂ ਬਿਨਾਂ ਬੋਲੇ ਹੀ ਸਮਝ ਜਾਣਾ ਵੀ ਜ਼ਰੂਰੀ ਹੈ। ਦੇਖੋ ਸੱਚਾ ਦੋਸਤ ਅਤੇ ਸੱਚਾ ਪਿਆਰ ਕਰਨ ਵਾਲਾ ਮੈਂ ਕਹਿੰਦੀ ਹਾਂ ਵੀ ਉਹੀ ਹੈ ਜਿਹੜਾ ਤੁਹਾਡੇ ਨਾਲ ਚੱਲਿਆ ਹੋਵੇ, ਮੀਂਹ ਪੈ ਰਿਹਾ ਹੋਵੇ ਹੈ ਨਾ, ਅਤੇ ਉਹ ਤੁਹਾਨੂੰ ਪੁੱਛ ਲਵੇ ਵੀ ਜਿਹੜੇ ਅੱਖਾਂ 'ਚ ਹੰਝੂ ਆਏ ਨੇ ਨਾ, ਇਹਨਾਂ ਦੀ ਕੀ ਵਜ੍ਹਾ ਹੈ? ਉਹੀ ਹੈ ਤੁਹਾਡਾ ਸੱਚਾ ਦੋਸਤ, ਤੁਹਾਨੂੰ ਸੱਚਾ ਪਿਆਰ ਕਰਨ ਵਾਲਾ, ਜਿਹਨੇ ਵਰਦੇ ਹੋਏ ਮੀਂਹ ਦੇ ਵਿੱਚ ਵੀ ਹੈ ਨਾ, ਪੈਂਦੇ ਹੋਏ ਮੀਂਹ ਦੇ ਵਿੱਚ ਵੀ ਇਹ ਪਛਾਣ ਲਿਆ ਵੀ ਇਹ ਬਾਰਿਸ਼ ਦਾ ਪਾਣੀ ਹੈ ਜਾਂ ਅੱਖੀਆਂ ਦਾ ਪਾਣੀ ਹੈ। ਕਹਿੰਦੇ ਆਪਣੇ ਬਾਰੇ ਖੋਲ੍ਹ ਕੇ ਦੱਸਾਂ, ਜਾੜਿਆ ਵੀ ਕੀ ਬੋਲ ਕੇ ਦੱਸਾਂ, ਤੂੰ ਵੀ ਮੇਰੀ ਅੱਖ ਨਹੀਂ ਪੜਦਾ, ਹੁਣ ਤੈਨੂੰ ਵੀ ਦੁੱਖ ਬੋਲ ਕੇ ਦੱਸਾਂ। ਇਹੋ ਜਿਹਾ ਹੀ ਕੁਝ ਭਾਵ ਰਹਿੰਦਾ ਹੈ, ਜਜ਼ਬਾਤ ਰਹਿੰਦੇ ਨੇ ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ, ਕਿ ਵੀ ਉਹਨੂੰ ਬੋਲ ਕੇ ਤਾਂ ਨਹੀਂ ਦੱਸਣਾ ਪਏਗਾ, ਉਹ ਸਾਡੀਆਂ ਅੱਖਾਂ 'ਚੋਂ ਪੜ ਲਵੇ, ਉਹ ਸਾਡੇ ਹੱਸਦੇ ਖਿਲਖਿਲਾਉਂਦੇ ਚਿਹਰੇ ਪਿੱਛੇ ਛਿਪੇ ਹੋਏ ਇੱਕ ਉਦਾਸ ਚਿਹਰੇ ਨੂੰ ਪਛਾਣ ਲਵੇ। ਤੁਸੀਂ ਵੀ ਕੋਸ਼ਿਸ਼ ਐਵੇਂ ਕਰਨੀ ਹੈ, ਕਿਉਂਕਿ ਰਿਸ਼ਤੇ ਇੱਦਾਂ ਹੀ ਪਿਆਰ ਦੇ ਨਾਲ ਹੀ ਵੱਧਦੇ ਫੁੱਲਦੇ ਨੇ ਹੈ ਨਾ। ਪਿਆਰ ਦਾ ਬੂਟਾ ਜਿਹੜਾ ਅਸੀਂ ਲਾਉਂਦੇ ਹਾਂ ਨਾ, ਬਹੁਤ ਸੌਖਾ ਹੈ ਉਹਦਾ ਲੱਗ ਜਾਣਾ, ਲੇਕਿਨ ਉਹਦੀ ਪ੍ਰੋਪਰ ਕੇਅਰ ਜੇ ਨਾ ਕੀਤੀ ਜਾਵੇ ਫਿਰ ਉਸ ਬੂਟੇ ਦਾ ਬਚਣਾ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਸਮੇਂ ਸਮੇਂ ਸਿਰ ਖਾਦ ਪਾਣੀ ਉਹਦੇ 'ਚ ਪੈਂਦਾ ਰਹਿਣਾ ਚਾਹੀਦਾ ਹੈ ਨਾ। ਲਓ ਜੀ ਇੰਜੋਏ ਕਰਦੇ ਹਾਂ ਰਫੀ ਜੀ, ਆਸ਼ਾ ਅਤੇ ਸ਼ੈਲਿੰਦਰ ਉਹਨਾਂ ਦੀ ਆਵਾਜ਼ ਦੇ ਵਿੱਚ, ਸੁਹਾਗ ਮੂਵੀ ਤੋਂ ਤੇਰੀ ਰੱਬ ਨੇ ਬਣਾ ਦੀ ਜੋੜੀ।

0: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਜੁੜੇ ਨੇ ਸਾਡੇ ਨਾਲ ਸਾਡੇ ਅਗਲੇ ਕਾਲਰ ਦੋਸਤ, ਗੱਲ ਕਰਦੇ ਹਾਂ। ਹੈਲੋ
1: ਹੈਲੋ,
0: ਹੈਲੋ, ਨਮਸਕਾਰ ਜੀ।
1: ਮੈਂ ਤਾਂ ਵੀ ਨਮਸਕਾਰ, ਸੁਖਵੀਰ ਸਿੰਘ ਸ਼ਾਜਲੀ ਬੋਲਦਾ ਜੀ ਸੰਗਰੂਰ ਕੋਲੋਂ।
0: ਜੀ ਸੁਖਬੀਰ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ
1: ਸ਼ੁਕਰੀਆ,
0: ਫਰਮਾਇਸ਼
1: ਮੈਡਮ
0: ਵਿੱਚ।
1: ਜੀ ਬਹੁਤ ਵਧੀਆ ਪ੍ਰੋਗਰਾਮ ਤੇ ਸੌਂਗ ਲਾ ਰਹੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਡਮ ਜੀ।
0: ਜੀ ਸ਼ੁਕਰੀਆ ਜੀ, ਸ਼ੁਕਰੀਆ। ਅਤੇ
1: ਹਾਂਜੀ
0: ਸੁਖਬੀਰ ਜੀ, ਕਾਲ ਮਿਲੀ ਹੈ ਤੁਹਾਡੀ, ਮੈਨੂੰ ਇਹ ਵੀ ਦੱਸ ਦਿਓ ਵੀ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ।
1: ਮੈਂ ਜੀ ਵੰਸ਼ ਮੂਵੀ ਦਾ ਲਾਓ ਜੀ ਗਾਣਾ, ਜਾ ਕੇ ਤੇਰੀ ਬਾਹੋਂ ਮੇ ਹਰ ਸ਼ਾਮ ਲਗੇ ਸੰਧੂਰੀ।
0: ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਚੱਲੇਗਾ ਜੀ ਰੇਡੀਓ ਸੈੱਟ 'ਤੇ। ਅਤੇ ਸੁਖਬੀਰ ਜੀ, ਤੁਸੀਂ ਕਾਲ ਮਿਲਾਈ ਹੈ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
1: ਥੈਂਕ ਯੂ ਮੈਮ, ਥੈਂਕ ਯੂ
0: ਜੀ, ਇੱਦਾਂ ਹੀ ਜੁੜੇ ਰਹਿਣਾ ਸਾਡੇ ਨਾਲ ਆਕਾਸ਼ਵਾਣੀ ਨਾਲ। ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡੀ ਪਸੰਦ ਦੇ ਗੀਤ ਨੂੰ ਚਲਾਇਆ ਜਾਏ, ਰੇਡੀਓ ਸੈੱਟ 'ਤੇ ਪਹੁੰਚਾਇਆ ਜਾਏ, ਤਾਂ ਫਿਰ ਕਿਉਂ ਨਾ ਫਟਾਫਟ ਇੱਕ ਨੰਬਰ ਮਿਲਾਇਆ ਜਾਏ। ਜੀ ਜੀ ਜੀ, ਨੰਬਰ ਨੋਟ ਕਰੋ ਤੁਸੀਂ, ਨੰਬਰ ਹੈ ਜੀ 2342-173। ਅਤੇ ਜਲੰਧਰ ਤੋਂ ਬਾਹਰ ਵਾਲੇ ਸਾਰੇ ਜਿੰਨੇ ਵੀ ਸਾਡੇ ਕਾਲਰ ਦੋਸਤ ਨੇ, ਉਹ ਏਰੀਆ ਕੋਡ 0181 ਲਗਾਉਣਾ ਬਿਲਕੁਲ ਨਾ ਭੁੱਲਣਾ। ਇਹਦਾ ਮਤਲਬ ਜੇ ਸੁਣਨਾ ਚਾਹੁੰਦੇ ਹੋ ਆਪਣੀ ਪਸੰਦ ਦਾ ਗਾਣਾ, ਤਾਂ ਫਿਰ 0181-23-42-173 ਨੂੰ ਮਿਲਾਉਣਾ, ਹੈ ਨਾ। ਤਾਂ ਹੀ ਤਾਂ ਮੈਂ ਵਜਾਉਂਗੀ ਤੁਹਾਡਾ ਗਾਣਾ। ਬਿਲਕੁਲ ਜੀ, ਕਹਿੰਦੇ ਸਬਰ ਰੱਖਣਾ ਬਹੁਤ ਜ਼ਰੂਰੀ ਹੈ, ਥੋੜ੍ਹਾ ਸਬਰ ਰੱਖ ਮੁਸਾਫਰ, ਖੁਦਾ ਦੇ ਕੀਤੇ ਫੈਸਲੇ ਬਾ ਕਮਾਲ ਹੁੰਦੇ ਨੇ। ਸਹੀ ਗੱਲ ਹੈ, ਕਈ ਵਾਰੀ ਅਸੀਂ ਘਬਰਾ ਜਾਂਦੇ ਹਾਂ ਵੀ ਆਹ ਚੀਜ਼ ਨਹੀਂ ਹੋ ਰਹੀ, ਉਹ ਚੀਜ਼ ਨਹੀਂ ਹੋ ਰਹੀ, ਲੇਕਿਨ ਪਰਮਾਤਮਾ ਨੇ ਤਾਂ ਕੁਝ ਹੋਰ ਸੋਚਿਆ ਹੁੰਦਾ, ਹੈ ਨਾ। ਔਰ ਇਹ ਵੀ ਹੁੰਦਾ ਵੀ ਜਿਹੜੇ ਚੰਗੇ ਬੰਦੇ ਆ ਨਾ, ਉਹਨਾਂ ਨੂੰ ਦੁਨੀਆਂ 'ਤੇ ਵੱਧ ਮੁਸੀਬਤਾਂ ਹਟਾਉਣੀਆਂ ਪੈਂਦੀਆਂ ਨੇ। ਉਹਦਾ ਕਾਰਨ ਕੀ ਹੈ? ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਬੜਾ ਸਪੈਸ਼ਲ ਬਣਾਇਆ ਹੁੰਦਾ। ਵੈਸੇ ਤਾਂ ਸਾਰੇ ਹੀ ਪਰਮਾਤਮਾ ਦੇ ਸਪੈਸ਼ਲ ਨੇ, ਹੈ ਨਾ। ਕੁਝ ਇੱਕ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਕੁਛ ਜ਼ਿਆਦਾ ਹੀ, ਕਹਿੰਦੇ ਆ ਨਾ, ਪ੍ਰੀਖਿਆ ਜਿਹੜੀ ਆ ਉਹ ਦੇਣੀ ਪੈਂਦੀ ਹੈ। ਅਤੇ ਬਾਕ ਤੁਸੀਂ ਹੁਣ ਸੋਚੀ ਜਾਓ ਵੀ ਕਿੰਨੇ ਕਿੰਨੇ ਜ਼ਿਆਦਾ ਦਿੱਤੀ ਹੈ। ਲੇਕਿਨ ਜੇਕਰ ਤੁਹਾਡੇ ਜੀਵਨ ਦੇ ਵਿੱਚ ਕੋਈ ਤੁਹਾਨੂੰ ਪਿਆਰ ਕਰਨ ਵਾਲਾ, ਕੋਈ ਤੁਹਾਡਾ ਸੱਚਾ ਸਾਥੀ ਰੁੱਸ ਗਿਆ ਹੈ ਤੁਹਾਡੇ ਤੋਂ, ਤਾਂ ਫਟਾਫਟ ਉਹਨੂੰ ਮਨ

ਹਾਲੋ ਇੰਝ ਨਾ ਹੋਵੇ ਕਿ ਵੀ ਇਹ ਰੁੱਸੇ ਗਿਲੇ ਹੌਲੀ ਹੌਲੀ ਵੱਧਦੇ ਜਾਣ ਔਰ ਦੂਰੀਆਂ ਆਪਸ 'ਚ ਪੈ ਜਾਣ। ਇੱਦਾਂ ਨਹੀਂ ਰੱਖਣਾ, ਬਸ ਤੁਸੀਂ ਖੁਸ਼ ਰਹਿਣਾ, ਇੰਨੇ ਕੁ ਖੁਸ਼ ਰਹਿਣਾ ਵੀ ਕੋਈ ਕੋਈ ਦੇਖੇ ਤੁਹਾਡੇ ਵੱਲ ਜਦੋਂ ਉਹਦਾ ਗੱਲ ਕਰਨ ਨੂੰ ਜੀ ਕਰ ਜਾਏ। ਇਸੇ ਕਰਕੇ ਤਾਂ ਚਿਹਰੇ 'ਤੇ ਹਲਕੀ ਮੁਸਕਾਨ ਜ਼ਰੂਰੀ ਹੈ। ਕੋਈ ਦੇਖੇ ਤੁਹਾਡੇ ਵੱਲ ਜਦੋਂ ਉਹਦਾ ਗੱਲ ਕਰਨ ਨੂੰ ਜੀ ਕਰ ਜਾਏ, ਇਸੇ ਕਰਕੇ ਤਾਂ ਚਿਹਰੇ 'ਤੇ ਹਲਕੀ ਮੁਸਕਾਨ ਜ਼ਰੂਰੀ ਏ। ਨਿੱਘ ਜੋਸ਼, ਲਿਆਕਤ, ਦਰਦ ਅਤੇ ਅਪਣਤ ਹਲੀਮੀ, ਸੱਚਾਈ, ਚੰਗੀ ਸ਼ਖਸੀਅਤ ਅੰਦਰ ਇਹ ਸਾਰਾ ਸਮਾਨ ਜ਼ਰੂਰੀ ਏ। ਬਦਲਾ ਤਾਂ ਸਾਰੇ ਲੈ ਲੈਂਦੇ ਨੇ, ਬਦਲਾ ਤਾਂ ਸਾਰੇ ਲੈ ਲੈਂਦੇ ਨੇ, ਸਭ ਥੋੜ੍ਹੇ ਜਿਗਰੇ ਵਾਲੇ ਨੇ। ਬੰਦਿਆ, ਜੇ ਤੂੰ ਵੱਡਾ ਬਣਨਾ ਤਾਂ ਫਿਰ ਮਾਫ਼ੀ ਦਾ ਦਾਨ ਜ਼ਰੂਰੀ ਏ। ਐਵੇਂ ਥੋੜ੍ਹੀ ਕਿਸੇ ਨੇ ਕਿਹਾ ਵੀ ਕੋਈ ਦੇਖੇ ਤੁਹਾਡੇ ਵੱਲ ਜਦੋਂ ਉਹਦਾ ਗੱਲ ਕਰਨ ਨੂੰ ਜੀ ਕਰ ਜਾਏ। ਇਸੇ ਕਰਕੇ ਚਿਹਰੇ 'ਤੇ ਹਲਕੀ ਮੁਸਕਾਨ ਜ਼ਰੂਰੀ ਹੈ। ਖੁਸ਼ ਰਹੋ, ਹੈ ਨਾ, ਅਤੇ ਇੰਜੋਏ ਕਰਦੇ ਰਹੋ ਆਪਣੇ ਪਸੰਦੀਦਾ ਗੀਤ। ਲਓ ਜੀ, SB ਬਾਲਾ ਸੁਬਰਾਮਨੀਅਮ ਦੀ ਆਵਾਜ਼ ਦੇ ਵਿੱਚ ਗੀਤ ਹਾਜ਼ਰ ਹੈ ਵੰਸ਼ ਮੂਵੀ ਤੋਂ ਤੁਹਾਡੇ ਰੇਡੀਓ ਸੈੱਟ 'ਤੇ।

0: ਤੁਸੀਂ ਇੰਜੋਏ ਕਰ ਰਹੇ ਸੀ ਜੀ ਐਸ ਪੀ ਬਾਲਾ ਸੁਬਰਾਮਨੀਅਮ ਹੋਣਾ ਦੀ ਆਵਾਜ਼ 'ਚ ਗੀਤ। ਲਓ ਜੀ ਜੁੜੇ ਨੇ ਸਾਡੇ ਨਾਲ ਅਗਲੇ ਕਾਲਰ ਦੋਸਤ ਅਤੇ ਗੱਲ ਕਰਦੇ ਉਹਨਾਂ ਦੇ ਨਾਲ, ਅਤੇ ਨਾਲ ਹੀ ਜੀ ਕਾਲਰ ਦੋਸਤ ਨੂੰ ਵੀ ਥੋੜ੍ਹੀ ਜਿਹੀ ਬੇਨਤੀ ਹੈ ਵੀ ਆਪਣੇ ਰੇਡੀਓ ਸੈੱਟ ਦੀ ਵੋਲਿਊਮ ਨੂੰ ਥੋੜ੍ਹਾ ਜਿਹਾ ਘਟਾ ਲਿਓ। ਹੈਲੋ
1: ਹੈਲੋ
0: ਹੈਲੋ ਨਮਸਕਾਰ ਜੀ
1: ਨਮਸਕਾਰ
0: ਜੀ, ਜਾਣਨਾ ਚਾਹਾਂਗੇ ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਅੱਜ ਫੋਨ ਮੈਂ ਕੱਟਿਆ ਨਹੀਂ, ਬਾਗ ਸਿੰਘ ਆ।
0: ਜੀ ਜੀ ਜੀ ਬਾਗ ਸਿੰਘ ਜੀ, ਮੈਨੂੰ ਗੀਤ ਦੱਸ ਦਿਓ, ਕਿਹੜਾ ਸੁਣਨਾ ਚਾਹੁੰਦੇ ਹੋ?
1: ਇਹ ਪਰਦਾ ਹਟਾ ਦਿਓ।
0: ਜੀ ਠੀਕ ਹੈ ਜੀ ਬਾਗ ਸਿੰਘ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਗੀਤ ਹਾਜ਼ਰ ਹੈ ਜੀ ਰੇਡੀਓ ਸੈੱਟ 'ਤੇ।
1: ਠੀਕ ਹੈ
0: ਜੀ, ਬਈ ਚਾਹੁੰਦੇ ਹੋ ਤੁਸੀਂ ਤੁਹਾਡੀ ਪਸੰਦ ਦਾ ਗੀਤ ਚੱਲੇ ਤਾਂ ਫਿਰ 081-2342-173 ਗੀਤ ਤੁਹਾਨੂੰ ਸੁਣਾਵਾਂਗੇ ਜੀ ਅਸੀਂ, ਇਹ ਪਰਦਾ ਹਟਾ ਦਿਉ, ਦੋ ਏਕ ਫੂਲ ਦੋ ਮਾਲੀ ਮੂਵੀ ਤੋਂ। ਲੇਕਿਨ ਨਾਲ ਹੀ ਨਾਲ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰਦੇ ਰਹਾਂਗੇ। ਕਹਿੰਦੇ ਸੁਪਨਿਆਂ ਨੂੰ ਹਮੇਸ਼ਾ ਜਿਉਂਦਾ ਰੱਖੋ, ਕਾਮਯਾਬੀ ਲਈ ਹਮੇਸ਼ਾ ਪ੍ਰਯਤਨ ਜਿਹੜਾ ਉਹ ਕਰਦੇ ਰਹੋ। ਮਹਾਨ ਲੋਕਾਂ ਅਨੁਸਾਰ ਵੀ ਸੁਪਨਿਆਂ ਨੂੰ ਦਬਾਉਣਾ ਖੁਦਕੁਸ਼ੀ ਕਰਨ ਦੇ ਸਮਾਨ ਹੈ। ਸੱਚੀ ਜਦੋਂ ਤੁਸੀਂ ਆਪਣੇ ਸੁਪਨੇ ਮਾਰ ਲਿੱਤੇ ਨਾ, ਉਦੋਂ ਸਮਝ ਲਓ ਵੀ ਤੁਸੀਂ ਬਿਨਾਂ ਸ਼ਵਾਸਾਂ ਤੋਂ ਚੱਲ ਰਹੇ ਹੋ, ਹੈ ਨਾ। ਇਸ ਕਰਕੇ ਸੁਪਨੇ ਜਿਹੜੇ ਆ ਨਾ ਉਹ ਹਮੇਸ਼ਾ ਜ਼ਿੰਦਾ ਰਹਿਣੇ ਚਾਹੀਦੇ ਨੇ। ਇਹ ਸੁਪਨੇ ਉਹ ਨਹੀਂ ਹੈ ਜਿਹੜੇ ਤੁਸੀਂ ਬੰਦ ਅੱਖਾਂ ਨਾਲ ਵੇਖਦੇ ਹੋ, ਇਹ ਸੁਪਨੇ ਉਹ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ, ਜਿਹੜੇ ਤੁਹਾਨੂੰ ਤੁਹਾਡੀ ਮੰਜ਼ਿਲ ਹਾਸਲ ਕਰਨ ਤੋਂ ਪਹਿਲਾਂ ਜਗਾਈ ਰੱਖਦੇ ਨੇ, ਜਿਹੜੇ ਚਾਹੁੰਦੇ ਨੇ ਵੀ ਤੁਸੀਂ ਇੰਨੀ ਜ਼ਿਆਦਾ ਮਿਹਨਤ ਕਰੋ ਕਿ ਮੰਜ਼ਿਲ ਜਿਹੜੀ ਹੈ, ਕਾਮਯਾਬੀ ਜਿਹੜੀ ਹੈ ਤੁਹਾਡੇ ਕਦਮ ਚੁੰਮੇ, ਹੈ ਨਾ। ਅਤੇ ਤਾਂਹੀਓ ਤਾਂ ਕਹਿੰਦੇ ਨੇ ਬਈ ਮਿਹਨਤ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਲਈ। ਬਈ ਉਹ ਮੰਜ਼ਿਲਾਂ ਕੀ ਛੂਹਣਗੇ ਜੋ ਰਹਿਣ ਆਸਰੇ ਮੁਕੱਦਰਾਂ ਦੇ, ਉਹ ਮੰਜ਼ਿਲਾਂ ਕੀ ਛੂਹਣਗੇ ਜੋ ਰਹਿਣ ਆਸਰੇ ਮੁਕੱਦਰਾਂ ਦੇ, ਲੰਘਣ ਵਾਲੇ ਤਾਂ ਲੰਘ ਜਾਂਦੇ ਪਾੜ ਕੇ ਸੀਨੇ ਪੱਥਰਾਂ ਦੇ। ਬਿਲਕੁਲ ਜੀ, ਕਾਮਯਾਬੀ ਦੇ ਸਫ਼ਰ ਦੇ ਵਿੱਚ ਧੁੱਪ ਜਿਹੜੀ ਹੈ ਨਾ ਉਹ ਹਮੇਸ਼ਾ ਹੀ ਕੰਮ ਆਉਂਦੀ ਹੈ। ਕਦੀ ਲੱਗੇ ਤੁਸੀਂ ਚੱਲ ਰਹੇ ਹੋ ਆਪਣੀ ਮੰਜ਼ਿਲ ਤੱਕ ਪਹੁੰਚ ਨਹੀਂ ਰਹੇ, ਲੇਕਿਨ ਮੁਸ਼ਕਲਾਂ ਆ ਰਹੀਆਂ ਨੇ, ਇੱਥੇ ਇਹਨਾਂ ਮੁਸ਼ਕਲਾਂ ਨੂੰ ਧੁੱਪ ਕਿਹਾ ਗਿਆ ਹੈ ਨਾ। ਉਹ ਧੁੱਪ ਬਹੁਤ ਕੰਮ ਆਉਂਦੀ ਹੈ ਕਿਉਂਕਿ ਜੇ ਛਾਂ ਮਿਲ ਜਾਏ ਤਾਂ ਬੰਦਾ ਫਿਰ ਸੌ ਜਾਂਦਾ ਹੈ, ਅਤੇ ਬੰਦਾ ਸੌ ਗਿਆ ਤਾਂ ਫਿਰ ਮੰਜ਼ਿਲ ਤੱਕ ਕਿੰਨੇ ਪਹੁੰਚਣਾ। ਇਸ ਕਰਕੇ ਚੱਲਦੇ ਰਹਿਣਾ ਚਾਹੀਦਾ ਹੈ, ਚੱਲਣ ਦਾ ਨਾਮ ਹੀ ਜ਼ਿੰਦਗੀ ਹੈ। ਅਤੇ ਗੀਤ ਹਾਜ਼ਰ ਹੈ ਜੀ, ਇਹ ਪਰਦਾ ਹਟਾ ਦਿਓ।
2: ਹਟਾ ਦਿਓ

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਜੀ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਲਓ ਜੀ ਜੁੜੇ ਨੇ ਅਗਲੇ ਕਾਲਰ ਦੋਸਤ, ਗੱਲ ਕਰਦੇ ਹਾਂ। ਹੈਲੋ
1: ਭਾਈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਜਾਣਨਾ ਚਾਹਾਂਗੀ ਕੌਣ ਤੇ ਕਿੱਥੋਂ ਬੋਲ ਰਹੇ ਨੇ?
1: ਮੈਂ ਮਲਕੀਤ ਘਣਾ ਦੀ ਆ ਰਹੀ ਹਾਂ, ਨਵੀਂ ਬਸਤੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਆ ਜੀ ਘੜਿਆਣਾ ਜੀ।
0: ਜੀ ਮਲਕੀਤ ਜੀ, ਸਵਾਗਤ ਹੈ ਪ੍ਰੋਗਰਾਮ। ਹੈਲੋ ਫਰਮਾਇਸ਼,
1: ਬਹੁਤ ਧੰਨਵਾਦ ਜੀ ਸੁਣ ਲੈਣ ਲਈ ਜੀ।
0: ਜੀ ਜੀ ਜੀ, ਸ਼ੁਕਰੀਆ ਜੀ। ਤੇ ਮਲਕੀਤ ਜੀ, ਕਾਲ ਮਿਲੀ ਹੈ ਤੁਹਾਡੀ, ਗੀਤ ਵੀ ਮੈਨੂੰ ਦੱਸ ਦਿਓ ਕਿਹੜਾ।
1: ਤੁਹਾਡਾ ਬਹੁਤ ਸ਼ੁਕਰੀਆ ਜੀ ਅੱਜ ਇਸ ਚੈਨਲ ਤੇ ਆਉਣ ਦਾ ਜੀ।
0: ਜੀ ਸ਼ੁਕਰੀਆ ਮਲਕੀਤ ਜੀ, ਸ਼ੁਕਰੀਆ, ਇਹ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਸਦਕਾ ਹੈ। ਤੇ ਮੈਨੂੰ ਦੱਸ ਦਿਓ ਵੀ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਸੜਕ ਫਿਲਮ ਦਾ ਸੁਣਨਾ ਜੀ।
0: ਠੀਕ ਹੈ ਜੀ, ਬਿਲਕੁਲ ਜੀ, ਹਾਜ਼ਰ ਹੈ। ਗੀਤ ਰੇਡੀਓ ਸੈਟ ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਚੰਗਾ ਜੀ, ਧੰਨਵਾਦ ਜੀ,
0: ਧੰਨਵਾਦ ਜੀ। ਲਓ ਜੀ, ਸੜਕ ਮੂਵੀ ਤੋਂ ਤੁਹਾਨੂੰ ਸੁਣਾਵਾਂਗੇ ਗੀਤ ਤੁਮਹੇ ਆਪਣਾ ਬਣਾਉਣੇ ਕੀ ਕਸਮ ਖਾਈ ਹੈ। ਗੱਲ ਕਰ ਰਹੀ ਸੀ ਜੀ ਮਿਹਨਤ ਦੀ, ਕਹਿੰਦੇ ਮਿਹਨਤ ਲਈ ਨਾ ਬਹੁਤ ਜਿਹੜੀ ਜ਼ਰੂਰਤ ਕੀ ਪੈਂਦੀ ਹੈ ਵੀ ਆਪਣੇ ਜਜ਼ਬੇ ਦੀ, ਉਹਨੂੰ ਆਪਣੇ ਅੰਦਰੋਂ ਮਰਨ ਨਹੀਂ ਦੇਣਾ, ਕਿਉਂਕਿ ਜਦੋਂ ਜਜ਼ਬਾ ਰਹਿੰਦਾ ਤਾਂ ਬੰਦਾ ਇਨਸਾਨ ਜਿਹੜਾ ਉਹ ਮਿਹਨਤ ਕਰਦਾ ਹੈ, ਔਰ ਮਿਹਨਤ ਕਰਦਾ ਤਾਂ ਫਿਰ ਮੰਜ਼ਿਲ ਮਿਲਦੀ ਹੈ ਨਾ। ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ, ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਹੈ। ਮੋਮਬੱਤੀ 'ਤੇ ਕਦੇ ਕੜਾਏ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਵਿੱਚ ਭਿੱਜਦੇ ਨਹੀਂ ਹੁੰਦੇ। ਲਓ ਜੀ, ਇੰਜੋਏ ਕਰੋ ਇਸ ਗੀਤ ਨੂੰ।

ਇਸੇ ਗੀਤ ਦੇ ਨਾਲ ਮੈਨੂੰ ਆਪਣੀ ਹੋਸਟ ਦੋਸਤ ਗਿਨੀਸ਼ਾ ਨੂੰ ਦਿਓ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਇਜਾਜ਼ਤ। ਪਰ ਪੁੱਲਾਂ ਨੇ ਜੀ ਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ।

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 11 ਵਜ ਰਹੇ ਨੇ, ਪੇਸ਼ ਨੇ ਹਿੰਦੀ ਸਮਾਚਾਰ।

ਧਮਕ ਜਲੰਧਰ ਪੈਨ ਦੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਨਵਜੋਤ ਦੀ ਪਿਆਰ ਭਰੀ ਨਮਸਕਾਰ, ਆਦਾਬ ਅਤੇ ਸਤਿ ਸ਼੍ਰੀ ਅਕਾਲ। ਲਓ ਜੀ, ਅੱਜ ਦਿਨਿਆ ਐਤਵਾਰ ਦਾ ਔਰ ਆਪਣਿਆਂ ਦੇ ਵਿੱਚ ਅਸੀਂ ਸਾਰੇ ਬੈਠੇ ਹਾਂ ਔਰ ਆਪਣਿਆਂ ਦੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰ ਰਹੇ ਹਾਂ। ਅੱਜ ਦਾ ਦਿਨ, ਛੁੱਟੀ ਦਾ ਦਿਨ ਮਨਾ ਰਹੇ ਹਾਂ। ਸੋ ਉਸ ਅੱਲਾ ਸੋਹਣੇ ਅੱਗੇ ਅਸੀਂ ਦੁਆ ਕਰਦੇ ਹਾਂ ਵੀ ਤੁਸੀਂ ਸਾਰੇ ਇੱਦਾਂ ਹੀ ਮਿਲ ਜੁਲ ਕੇ ਬੈਠੋ, ਆਪਣਿਆਂ ਦੇ ਵਿੱਚ ਸਾਂਝ ਪਾਓ, ਆਪਣੇ ਗਮ, ਆਪਣੇ ਸੁੱਖ, ਆਪਣੇ ਦੁੱਖ ਇੱਕ ਦੂਸਰੇ ਦੇ ਨਾਲ ਅਸੀਂ ਸਾਂਝੇ ਕਰੀਏ, ਅਤੇ ਇਹ ਜਿਹੜੇ

ਮਨ ਮੁਟਾਵ ਨੇ, ਪਾਰਿਵਾਰਿਕ ਵਿਤਕਰੇ ਨੇ, ਉਹ ਕਿਤੇ ਖਤਮ ਹੋ ਜਾਣ। ਸੋ ਇਸ ਦੁਆ ਦੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੋ ਤੁਸੀਂ ਸਾਰੇ ਜਾਣਦੇ ਹੋ ਸਾਡਾ ਵਟਸਐਪ ਨੰਬਰ 9465536077 'ਤੇ ਤੁਸੀਂ ਸਾਨੂੰ ਮੈਸੇਜ ਪਾਉਣੇ ਨੇ ਔਰ ਆਪਣੀ ਪਸੰਦ ਦਾ ਗੀਤ ਲਿਖ ਕੇ ਭੇਜਣਾ ਹੈ। ਸੋ ਸਾਡੇ ਕੋਲ ਮੈਸੇਜ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਜੀ। ਲਓ ਮੈਸੇਜ ਆਇਆ ਜੀ ਪਿੰਡ ਉਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦੇ ਪਰਿਵਾਰ ਦੇ ਮੈਂਬਰ। ਪਿੰਡ ਜ਼ਫਰਾ ਤਹਿਸੀਲ ਜ਼ਿਲ੍ਹਾ ਫਾਜ਼ਿਲਕਾ ਤੋਂ ਆਏ ਜੀ ਫਲਕ ਸਿੰਘ, ਰਾਜੂ, ਬੱਬੂ, ਸੋਨੂ, ਅਮਨਦੀਪ, ਕਿਸੇ ਵੀ ਗੀਤ ਦੀ ਇਹਨਾਂ ਨੇ ਫਰਮਾਇਸ਼ ਲਿਖੀ ਹੈ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, ਜੇ ਐੱਸ ਨਾਇਕ ਅਤੇ ਇਹਨਾਂ ਦਾ ਪੂਰਾ ਪਰਿਵਾਰ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ, ਤੇਗ ਫਤਿਹ ਸਿੰਘ, ਜਸ ਸਕੂਲ ਅਤੇ ਹੋਰ ਸਾਥੀ। ਆਹ ਮੈਸੇਜ ਹੈ ਸ਼੍ਰੀ ਗੰਗਾਨਗਰ ਤੋਂ, ਜਗਮੋਹਨ ਸਿੰਘ ਅਰਨੇਜਾ, ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ, ਹਰਗੁਣ, ਗੁਰਦਾਸ ਅਤੇ ਹੋਰ ਸਾਥੀ। ਅਗਲਾ ਮੈਸੇਜ ਆਇਆ ਹੈ ਸੁਖਦੀਪ ਸਿੰਘ ਗਿੱਲ, ਬਲਦੇਵ ਸਿੰਘ, ਮਿੱਠੂ ਸਿੰਘ, ਕਾਲਾ ਸਿੰਘ, ਪਰਮਿੰਦਰ ਲਿਖ ਰਹੇ ਸਾਨੂੰ ਜੀ ਬਠਿੰਡਾ ਤੋਂ। ਆਹ ਮੈਸੇਜ ਹੈ ਸੁਰੇਸ਼ ਜੈਸਵਾਲ, ਉਰਮਿਲਾ, ਦੀਪਕ, ਸਵਾਤੀ, ਇਹਨਾਂ ਨੇ ਲਿਖਿਆ ਗਾਜ਼ੀਪੁਰ ਯੂਪੀ ਤੋਂ ਮੈਸੇਜ ਸਾਨੂੰ ਪਾਇਆ ਹੈ ਜੀ। ਨਮਸਕਾਰ, ਹੀਰਾਬਾਗ ਜਗਰਾਓਂ ਲੁਧਿਆਣਾ ਤੋਂ ਆਏ ਜੀ ਜਗਦੀਸ਼ ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ, ਅੰਜੂ, ਪਰੁਸ਼ੀ, ਦੀਪਾਂਸ਼ੂ ਅਤੇ ਹੋਰ ਪਰਿਵਾਰ ਦੇ ਬਾਕੀ ਬੱਚੇ। ਨਰਵੇਲ ਮਹਾਰਾਸ਼ਟਰ ਤੋਂ PS ਨਵਾਂਕਰ, ਨਿਰਮਲਾ, ਵਿਸ਼ਾਲ ਅਤੇ ਹੋਰ ਸਾਥੀ। ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ, ਲੱਕੀ ਤਾਨਿਆ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਗੀਤ।

ਪ੍ਰੋਗਰਾਮ ਚੱਲ ਰਿਹਾ ਧਮਕ ਜਲੰਧਰ ਪੈਂਦੀ ਔਰ ਤੁਹਾਡੇ ਮੈਸੇਜਿਸ ਵਟਸਐਪ ਦੇ ਜ਼ਰੀਏ ਸਾਡੇ ਕੋਲ ਪਹੁੰਚ ਚੁੱਕੇ ਨੇ। ਲਓ ਜੀ ਸ਼ਾਮਿਲ ਕਰਦੇ ਹਾਂ, ਸਾਡੇ ਕੋਲ ਪਹੁੰਚੇ ਅਮਰ ਤਨਵਰ ਬੱਡੀ ਹਿਮਾਚਲ ਪ੍ਰਦੇਸ਼ ਤੋਂ, ਨਾਲ ਇਹਨਾਂ ਦੇ ਅੰਜੂ ਤਨਵਰ, ਨੈਨਾ, ਮਨਨ ਅਤੇ ਹੋਰ ਸਾਥੀ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ ਆਕਾਸ਼ਦੀਪ ਅਤੇ ਅਨਹਦ, ਬਾਂਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ, ਗਰਿਮਾ, ਰਜਤ ਅਤੇ ਮਨੀਸ਼ ਚੌਧਰੀ, ਰਾਕੇਸ਼, ਨਰੇਸ਼, ਜਗਦੀਸ਼, ਅੰਗਰੇਜ਼ ਪੱਟੀ ਸੇਵਕ ਸਿੰਘ ਲਿਖ ਰਹੇ ਜੀ ਸਾਨੂੰ ਜੰਡ ਵਾਲਾ ਚੜ੍ਹਤ ਸਿੰਘ ਤੋਂ, ਆਸ਼ਾ ਨਾਰੰਗ, ਸੋਨਾਲੀ ਨਾਰੰਗ, ਸੁਰੇਸ਼ ਨਾਰੰਗ ਲਿਖ ਰਹੇ ਜੀ ਸਹਾਰਨਪੁਰ ਤੋਂ। ਆਹ ਮੈਸੇਜ ਆਇਆ ਹੈ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ ਅਤੇ ਬਾਕੀ ਪਰਿਵਾਰ ਦੇ ਮੈਂਬਰ। ਫਾਜ਼ਿਲਕਾ ਤੋਂ ਆਏ ਜੀ ਵਿੱਕੀ ਮਾਇਲ, ਸੰਤੋਸ਼ ਮਾਇਲ, ਰੌਨਿਤ ਮਾਇਲ ਅਤੇ ਪੂਰਾ ਪਰਿਵਾਰ। ਜਗਦੀਸ਼ ਕੁਮਾਰ ਮੱਕੜ, ਅਰਵਿੰਦ, ਮੁਕੇਸ਼, ਨੀਰਜ, ਭੁਵਿੰਦ ਅਤੇ ਪੂਰਾ ਪਰਿਵਾਰ ਲਿਖ ਰਹੇ ਜੀ ਕਬੂਲ ਸ਼ਾਹ, ਖੁੱਬਣ ਡਿਸਟ੍ਰਿਕਟ ਫਾਜ਼ਿਲਕਾ ਤੋਂ। ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ ਤੋਂ ਆਏ ਜੀ ਅਬੋਹਰ ਫਾਜ਼ਿਲਕਾ ਤੋਂ ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮਨ, ਦੀਪਕ ਅਤੇ ਰਮੇਸ਼ ਅਤੇ ਨਾਲ ਇਹਨਾਂ ਦੇ ਬਾਕੀ ਪਰਿਵਾਰ ਦੇ ਮੈਂਬਰ। ਮੌੜ ਮੰਡੀ ਤੋਂ ਆਏ ਜੀ ਭੁਪਿੰਦਰ ਕੈਂਥ, ਰਣਜੀਤ ਕੌਰ, ਲਵਦੀਪ ਸਿੰਘ, ਮਨਜੀਤ ਕੌਰ ਅਤੇ ਬਾਕੀ ਪਰਿਵਾਰ ਦੇ ਮੈਂਬਰ। ਅਗਲਾ ਮੈਸੇਜ ਹੈ ਲਿਖਣ ਵਾਲੇ ਜੀ ਤਨੌਰੀ ਤੇਲੀਵਾਲਾ ਤੋਂ ਲਿਖ ਰਹੇ ਜੀ ਨਿਸਾਰ, ਸਲਮਾਨੀ, ਨੌਸ਼ਾਦ, ਬੇਬੀ ਆਲੀਆ ਅਤੇ ਆਯਾਨ ਬਾਬੂ। ਪਿੰਡ ਚੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ ਸੀਐਸ ਨਗਰ ਤੋਂ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ,

ਅਤੇ ਬਾਕੀ ਪਰਿਵਾਰ ਦੇ ਮੈਂਬਰ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਆਏ ਜੀ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਮਾਸਟਰ ਸਲੀਮ ਦੀ ਆਵਾਜ਼ 'ਚ ਇਹ ਗੀਤ।

ਲਓ ਜੀ, ਪ੍ਰੋਗਰਾਮ ਚੱਲ ਰਿਹਾ ਤਾਂ ਮੈਂ ਜਲੰਧਰ ਪੈਂਦੀ ਔਰ ਵਟਸਐਪ ਦੇ ਜ਼ਰੀਏ ਜਿਹੜੇ ਸਾਡੇ ਕੋਲ ਮੈਸੇਜ ਪਹੁੰਚੇ ਨੇ ਉਹ ਅਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹੁੰਦੇ ਹਾਂ ਜੀ। ਪਿੰਡ ਟਾਹਲੀਵਾਲਾ ਜੱਟਾ ਸਾਹ ਤੋਂ ਸਾਹਿਬ ਸਿੰਘ ਆਏ ਜੀ, ਨਾਲ ਸੁਖਜੀਤ ਕੌਰ, ਬਲਵਿੰਦਰ ਸਿੰਘ, ਸੰਤੋਖ, ਗੁਰਨੀਤ ਸਿੰਘ, ਹਰਜਿੰਦਰ ਸਿੰਘ, ਅਮਨਦੀਪ ਸਿੰਘ ਅਤੇ ਬਾਕੀ ਪਰਿਵਾਰ ਦੇ ਮੈਂਬਰ। ਆਹ ਮੈਸੇਜ ਆਇਆ ਹੈ ਲਖਨਊ ਉੱਤਰ ਪ੍ਰਦੇਸ਼ ਤੋਂ ਲਿਖਣ ਵਾਲੇ ਮਾਸਟਰ ਖਿੱਲੂ ਪਰਵੇਜ਼, ਬੇਗਮ ਇਮਰਾਨਾ ਨਾਜ਼, ਨਵਾਜ਼ਿਸ਼ ਸ਼ੇਖ, ਦਾਨਿਸ਼ ਸ਼ੇਖ ਅਤੇ ਹੋਰ ਸਾਥੀ। ਅਗਲਾ ਮੈਸੇਜ ਆਇਆ ਹੈ ਲਿਖਣ ਵਾਲੇ ਜੀ, ਦਾਦਰੀ ਕੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਕਾਪਿਲ ਅਤੇ ਕੁਨਾਲ ਮਹਿਰਾ, ਪਿੰਡ ਕਕਰਾਲੀ ਡਿਸਟ੍ਰਿਕਟ ਪੰਚਕੂਲਾ ਤੋਂ ਆਏ ਜੀ ਵੇਦ ਪ੍ਰਕਾਸ਼ ਪ੍ਰਜਾਪਤੀ, ਲਕਸ਼ੈ, ਅੰਜਲੀ, ਨੇਹਾ, ਗੁਰਮੀਤ ਕੌਰ ਅਤੇ ਹੋਰ ਪਰਿਵਾਰ ਦੇ ਮੈਂਬਰ। ਅਗਲਾ ਮੈਸੇਜ ਆਇਆ ਹੈ ਜ਼ਿਲ੍ਹਾ ਰਤਨਾਮ ਐਮ ਪੀ ਤੋਂ, ਜਗਦੀਸ਼ ਧਾਕੜ, ਰੰਜੂਬਾਈ, ਯੁਵਰਾਜ ਸਿੰਘ ਅਤੇ ਸ਼ਿਵਾਂਗੀ, ਚੌਕ ਬੱਤੀਆਂ ਵਾਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ, ਬਲਵਿੰਦਰ ਬਿੱਲਾ ਮਾਧੋਪੁਰੀ, ਰਾਜਕੌਰ, ਜੋਤੀ ਗੋਲਡੀ, ਬੱਬੂ ਟਿਵਾਣਾ ਅਤੇ ਹੋਰ ਸਾਥੀ। ਵਸਦੇਵ ਛਾਬੜਾ ਨਾਲ ਇਹਨਾਂ ਦੇ ਅੰਸ਼, ਦਿਵਿਆਂਸ਼, ਚਿਰਾਗ, ਸਾਜਨ ਲਿਖ ਰਹੇ ਜੀ ਸਾਨੂੰ ਲਾਲੜੂ ਮੰਡੀ ਤੋਂ, ਪਿੰਡ ਬਿੱਲੀ ਮਾਰ ਤੋਂ ਲਿਖ ਰਹੇ ਜੀ ਪ੍ਰੇਮ ਕੁਮਾਰ, ਪਰਵੀਨ, ਰਾਣੀ, ਅਲਿਸ਼ਾ, ਅਰਮਾਨ, ਰਾਕੇਸ਼ ਅਤੇ ਹੋਰ ਸਾਥੀ। ਅਗਲਾ ਮੈਸੇਜ ਹੈ ਲਿਖਣ ਵਾਲੇ ਦਿਲਾਵਰ ਖਾਨ, ਹਸੀਨਾ ਬਾਨੋ, ਐਲੀਆ, ਐਲਿਜ਼ਾ ਨਾਇਆ ਅਤੇ ਲੱਡੂ, ਦਿੱਲੀ ਤੋਂ ਇਹਨਾਂ ਨੇ ਮੈਸੇਜ ਪਾਇਆ ਹੈ ਸਾਨੂੰ। ਮੈਸਗੇਟ ਨਾਭਾ ਤੋਂ ਸੋਮਦਤ ਨਾਭਾ, ਕੈਰਵ, ਜੋਤੀ ਰਾਣੀ, ਗੁਰਮਨਤ ਅਤੇ ਹੋਰ ਸਾਥੀ। ਆਹ ਮੈਸੇਜ ਹੈ ਜੀ ਮਲਿਆਨ ਸਰਦਨਾ ਮੇਰਠ ਤੋਂ, ਅਨਿਲ ਜੈਨ, ਜੈਨ ਸਾਹਿਬ, ਮੁਸਕਾਨ ਜੈਨ, ਸੰਯਮ ਅਤੇ ਜਿਵਿਅਮ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਫਿਰੋਜ਼ ਖਾਨ ਅਤੇ ਮਨਪ੍ਰੀਤ ਅਖਤਰ ਦੀਆਂ ਆਵਾਜ਼ਾਂ 'ਚ ਇਹ ਗੀਤ।

0: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: हेलो,
4: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
5: सावधान, अजेही कोई भी फोन कॉल फ्रॉड हो सकती है। कोई भी बटन दबण तो पहला 1 मिनट लिए रुको ते सोचो, पुष्टि जरूर कर लो। सावधान रहो, सुरक्षित रहो।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਲਓ ਜੀ, ਤਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਫਿਰ ਤੋਂ ਅਸੀਂ ਸਵਾਗਤ ਕਰਦੇ ਹਾਂ, ਔਰ ਤੁਹਾਡੇ ਵਟਸਐਪ ਮੈਸੇਜਿਸ ਜਿਹੜੇ ਸਾਨੂੰ 9465536037 'ਤੇ ਮਿਲੇ ਨੇ, ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਲਓ ਜੀ, ਇਹ ਮੈਸੇਜ ਆਇਆ ਹੈ ਲਿਖਣ ਵਾਲੇ ਕੋਕਾ ਪਿਲਾਈ ਤੋਂ, ਉੱਤਮ ਸਿੰਘ ਜੰਗੇਲ, ਮੋਰਸ, ਅਨਿਲ ਕੁਮਾਰ, ਅਜਿਤ ਕੁਮਾਰ, ਆਯੁਸ਼ ਅਤੇ ਨੰਦਨੀ। ਅਗਲਾ ਮੈਸੇਜ ਆਇਆ ਹੈ ਲਿਖਣ ਵਾਲੇ ਜੀ ਕੁਰੂਕਸ਼ੇਤਰ ਤੋਂ, ਯਸ਼ਪਾਲ, ਤਿਮਾਨ, ਕ੍ਰਿਸ਼ਨਾ, ਤਿਮਾਨ, ਕੋਮਲ, ਪ੍ਰਿਯੰਕਾ, ਆਂਚਲ, ਕੁੰਜ ਅਤੇ ਬਾਕੀ ਪਰਿਵਾਰ ਦੇ ਮੈਂਬਰ। ਆਹ ਮੈਸੇਜ ਆਇਆ ਹੈ ਉਮਰ ਖੇੜ, ਮਹਾਰਾਸ਼ਟਰ ਤੋਂ ਆਏ ਜੀ, ਅਭਿਜੀਤ ਗਵਾਂਕਰ, ਸਰਿਤਾ, ਪ੍ਰਣਿਤਾ, ਲਾਡਲਾ, ਟੁਕ ਟੁਕ ਅਤੇ ਪ੍ਰਿੰਸ ਏਕਾਂਸ਼। ਆਹ ਮੈਸੇਜ ਹੈ ਚੰਦੌਲੀ ਤੋਂ, ਵਿਜੇ ਜੈਸਵਾਲ, ਸਰੋਜ ਜੈਸਵਾਲ, ਰਾਮਨਗਰ ਕਦਮਾ, ਜਮਸ਼ੇਦਪੁਰ ਤੋਂ ਮੁਰਾਹੂ ਜੈਸਵਾਲ, ਦੇਵੰਤੀ ਜੈਸਵਾਲ ਅਤੇ ਬਾਕੀ ਪਰਿਵਾਰ ਦੇ ਮੈਂਬਰ। ਚਗੁੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੀਜ਼ੋ, ਗੌਰਵ, ਪਰਵੀਨ, ਯੁਗਮ ਅਤੇ ਹੋਰ ਸਾਥੀ। ਅਗਲਾ ਮੈਸੇਜ ਆਇਆ ਹੈ ਨਰਿੰਦਰ ਚਾਵਲਾ, ਪਿੰਡ ਮਖਰੂਮਪੁਰ, ਤਹਿਸੀਲ ਬੱਸੀ ਪਠਾਣਾ ਤੋਂ, ਨਾਲ ਇਹਨਾਂ ਦੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ ਅਤੇ ਹੋਰ ਪਰਿਵਾਰ ਦੇ ਮੈਂਬਰ। ਪਿੰਡ ਹਠੂਰ, ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ, ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਨਜੀਤ ਕੌਰ, ਹਠੂਰ। ਲਓ ਜੀ, ਨਾ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ।

ਲਓ ਜੀ, ਪ੍ਰੋਗਰਾਮ ਚੱਲ ਰਿਹਾ ਤਾਂ ਮੈਂ ਜਲੰਧਰ ਪੈਂਦੀ ਔਰ ਤੁਹਾਡੇ ਮੈਸੇਜਸ ਜਿਹੜੇ ਸਾਡੇ ਕੋਲ ਵਟਸਐਪ 'ਤੇ ਪਹੁੰਚੇ ਨੇ ਉਹ ਅਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਆ ਮੈਸੇਜ ਆਇਆ ਹੈ ਲਿਖਣ ਵਾਲੇ ਜੀ ਪਰਮਜੀਤ, ਸਿਮਰਨਜੀਤ, ਅਰਮਾਨ, ਪਰਮੀਤ ਅਤੇ ਅੰਸ਼ ਲਿਖ ਰਹੇ ਜੀ ਸਾਨੂੰ ਪਿੰਡ ਮਿੱਡਾ ਪੰਜਾਬ ਤੋਂ। ਅਗਲਾ ਮੈਸੇਜ ਹੈ ਜੀ ਜਲਾਲਾਬਾਦ ਪੱਛਮੀ ਤੋਂ ਲਿਖਣ ਵਾਲੇ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਨਿਸ਼ਾ ਅਤੇ ਨਿਮਿਤਾ ਹੁਜਾ। ਆ ਮੈਸੇਜ ਆਇਆ ਹੈ ਰੰਮੀ ਹੈਬੋਵਾਲ ਤੋਂ, ਪੂਰੇ ਪਰਿਵਾਰ ਦੇ ਨਾਲ ਆਏ ਜੀ ਲੁਧਿਆਣਾ ਤੋਂ। ਲਿਖਣ ਵਾਲੇ ਜੀ ਪੂਰੇ ਪਰਿਵਾਰ ਦੇ ਰੰਮੀ ਹੈਬੋਵਾਲ ਹੀ ਹੈ ਜੀ, ਉੱਤਰੀ ਜ਼ਿਲ੍ਹਾ ਹਰਿਆਣਾ ਤੋਂ ਇਹਨਾਂ ਨੇ ਜ਼ਿਲ੍ਹਾ ਲੁਧਿਆਣਾ ਤੋਂ ਸਾਨੂੰ ਮੈਸੇਜ ਪਾਇਆ ਹੈ। ਬਾਜਵਾ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਚੰਦ, ਅਨਮੋਲ, ਦੀਪਕ। ਸੋ ਅਗਲਾ ਮੈਸੇਜ ਹੈ ਬਾਂਡੀਵਾਲਾ ਫਾਜ਼ਿਲਕਾ ਤੋਂ ਲਿਖਣ ਵਾਲੇ ਪਿੰਡ ਜੋਗੀ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਣ, ਮੋਨਿਕਾ ਅਤੇ ਮਹਿਨ ਮਨੀਸ਼, ਅਤੇ ਬਾਂਡੀਵਾਲਾ ਫਾਜ਼ਿਲਕਾ ਤੋਂ ਆਏ ਜੀ ਕ੍ਰਿਆਂਸ਼ ਪਗੜੀਆ। ਇਹ ਅਸੀਂ ਮੈਸੇਜ ਲੈ ਚੁੱਕੇ ਹਾਂ, ਤੁਸੀਂ ਦੁਬਾਰਾ ਪਾਤਾ ਜੀ। ਲਓ ਜੀ, ਅਗਲਾ ਮੈਸੇਜ ਆਇਆ ਹੈ ਲਿਖਣ ਵਾਲੇ ਸਾਨੂੰ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਅਤੇ ਬਾਕੀ ਪਰਿਵਾਰ ਦੇ ਮੈਂਬਰ। ਬਰਕਾ ਕਾਨਾ ਤੋਂ ਅਫਜ਼ਾਲ ਤਾਜ਼, ਸ਼ਾਹੀਨ ਸੁਲਤਾਨਾ, ਸੋਨੂ, ਤਸਨੀਮ, ਨਿੰਮੀ, ਸਾਹਿਨ ਸਾਹਨੀ ਅਤੇ ਅਫਜ਼ਲ ਮਲਿਕ। ਆ ਮੈਸੇਜ ਆਇਆ ਹੈ ਲਿਖਣ ਵਾਲੇ ਪਿੰਡ ਬੁਰਜ ਮਾਨਸਾ ਤੋਂ, ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ, ਰਾਮ ਸਿੰਘ ਤੱਗੜ, ਪਿੰਦਰ ਕੌਰ, ਕਮਲਪ੍ਰੀਤ ਸਿੰਘ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਸਿੰਘ, ਗੁਰਜੀਤ ਨੰਬਰਦਾਰ, ਮਲਕੀਤ ਅਤੇ ਹੋਰ ਪਰਿਵਾਰ ਦੇ ਮੈਂਬਰ। ਮੱਖੂ ਤੋਂ ਬਿਲਾ ਬਜਾਜ, ਹੈਪੀਕਪੁਰ, ਫਿਰੋਜ਼ਪੁਰੀ, ਮਨੀਸ਼ ਬਜਾਜ, ਕਿਸੇ ਵੀ ਗੀਤ ਦੀ ਇਹਨਾਂ ਨੇ ਫਰਮਾਇਸ਼ ਲਿਖ ਕੇ ਸਾਨੂੰ ਭੇਜੀ ਹੈ। ਲਓ ਜੀ, ਆਪਾਂ ਸਾਰੇ ਸੁਣਦੇ ਹਾਂ ਜੀ ਕੁਲਵਿੰਦਰ ਬਿੱਲਾ ਦਾ ਗਾਇਆ ਹੋਇਆ ਇਹ ਗੀਤ।

ਲਓ ਜੀ, ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਮੈਸੇਜ ਪਹੁੰਚਿਆ ਹੈ ਜੀ ਪਿੰਡ ਨਾਰਾਇਣ ਤੋਂ। ਬਨਵਾਰੀ ਲਾਲ ਜੈਪਾਲ, ਬਿਮਲਾ, ਸੋਨੂੰ, ਮਮਤਾ, ਦਿਸ਼ਾ, ਮੋਕਸ਼ ਅਤੇ ਬਾਕੀ ਪਰਿਵਾਰ ਦੇ ਮੈਂਬਰ ਖੇਲ ਬਾਜ਼ਾਰ ਪਾਣੀਪਤ ਤੋਂ ਆਏ ਜੀ। ਨਰੇਸ਼ ਮਲਹੋਤਰਾ, ਲਕਸ਼ੈ ਕੋਇਲ ਪਾਪ ਅਤੇ ਨਾਲ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਡੁੱਗੂ ਅਤੇ ਭਾਵਿਕ ਸਿੱਕਾ। ਅਗਲਾ ਮੈਸੇਜ ਹੈ ਜੀ ਲਿਖਣ ਵਾਲੇ ਪਿੰਡ

ਸ਼੍ਰੀ ਗੰਗਾਨਗਰ ਡਿਸਟ੍ਰਿਕਟ ਤੋਂ ਆਏ ਜੀ ਰਣਜੀਤ ਸਿੰਘ, ਰਣਜੀਤ ਕੌਰ, ਗੁਰਪ੍ਰੀਤ, ਮਨਪ੍ਰੀਤ, ਸੁਖਜੀਤ, ਸਮਰੀਤ ਅਤੇ ਗੁਰਸ਼ੀਨ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸੁਮਿਤ ਕੁਮਾਰ, ਵਿਸ਼ਾਲ, ਕੁਲਦੀਪ, ਕਵਿਤਾ ਰਾਣੀ ਅਤੇ ਹੋਰ ਪਰਿਵਾਰ ਦੇ ਮੈਂਬਰ। ਅਗਲਾ ਮੈਸੇਜ ਹੈ ਲਿਖਣ ਵਾਲੇ ਜੀ ਜਲਾਲਾਬਾਦ ਤੋਂ ਸੁਰੇਸ਼ ਗਗਨੀਜਾ, ਪੂਨਮ, ਵਿਕਾਸ। ਆਹ ਮੈਸੇਜ ਆਇਆ ਹੈ ਲਿਖਣ ਵਾਲੇ ਯਸ਼ਪਾਲ, ਜੋ ਕਿ ਸਾਨੂੰ ਜੰਮੂ ਕਸ਼ਮੀਰ, ਜ਼ਿਲ੍ਹਾ ਜੰਮੂ, ਖੜਾ ਬੱਲੀ, ਪਿੰਡ ਸਿਓਨੂ ਤੋਂ ਸਾਨੂੰ ਮੈਸੇਜ ਲਿਖ ਰਿਹਾ ਜੀ। ਆਹ ਮੈਸੇਜ ਹੈ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂ ਭਾਟੀਆ ਅਤੇ ਪੱਪੀ ਭਾਟੀਆ ਹੋਰਾਂ ਦਾ। ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਮੈਸੇਜ ਪਾ ਰਹੇ ਹੈ ਜੀ। ਕਿਸੇ ਵੀ ਗੀਤ ਦੀ ਇਹਨਾਂ ਨੇ ਸਾਨੂੰ ਫਰਮਾਇਸ਼ ਲਿਖ ਕੇ ਭੇਜੀ ਹੈ। ਸੋ ਆਪਾਂ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਨਛੱਤਰ ਗਿੱਲ ਅਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ 'ਚ ਇਹ ਗੀਤ।

ਲਓ ਜੀ ਪ੍ਰੋਗਰਾਮ ਟਮਕ ਜਲੰਧਰ ਪੈਂਦੀ 'ਚ ਇਸ ਪ੍ਰੋਗਰਾਮ ਦਾ ਆਖਰੀ ਗੀਤ ਜਿਹੜਾ ਹੈ ਉਹ ਅਸੀਂ ਪੇਸ਼ ਕਰਨ ਜਾ ਰਹੇ ਹਾਂ ਔਰ ਇਸ ਲਈ ਫਰਮਾਇਸ਼ ਸਾਨੂੰ ਆਈ ਹੈ ਜੀ ਹਿੰਗੜੀ ਅਲੋਟ ਜ਼ਿਲ੍ਹਾ ਰਤਲਾਮ ਤੋਂ ਜਗਦੀਸ਼ ਸਾਕਰ ਨਾਇਮਾ ਰੰਜੂ ਬਾਈ ਯੁਵਰਾਜ ਸਿੰਘ ਹੋਰਾਂ ਦਾ ਅਗਲੇ ਜਿਹੜੀ ਫਰਮਾਇਸ਼ ਆਈ ਹੈ ਕੁਲਵੰਤ ਸਿੰਘ ਲਵਰਾਜ ਸਿੰਘ ਔਲਖ ਪਿੰਡ ਖੋਜੋ ਕੇ ਫਿਰੋਜ਼ਪੁਰ ਤੋਂ ਆਹ ਮੈਸੇਜ ਆਇਆ ਹੈ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪਰਵੀਨ ਪਾਇਲ ਨਿਤਾਕਸ਼ਾ ਅਤੇ ਕੈਰਵੀ ਮੈਸੇਜ ਅਗਲਾ ਲਿਖਿਆ ਹੈ ਜੀ ਪਿੰਡ ਤੇਜਾ ਮੋਰੀ ਅੰਬਾਲਾ ਤੋਂ ਬੰਸੀ ਲਾਲ ਸੰਧੂ ਕਬੀਰ ਜੈਜ਼ਬੀਰ ਸੰਧੂ ਅਤੇ ਹੋਰ ਪਰਿਵਾਰ ਦੇ ਬਾਕੀ ਮੈਂਬਰ ਆ ਮੈਸੇਜ ਲਿਖਿਆ ਹੈ ਜੀ ਕੀਰਤੀ ਵਰਮਾ ਸਿੱਧਕ ਵਰਮਾ ਪ੍ਰਿਆਂਸ਼ੂ ਵਰਮਾ ਵਿਸ਼ੂ ਵਰਮਾ ਇਹਨਾਂ ਨੇ ਸਾਨੂੰ ਮੈਸੇਜ ਪਾਇਆ ਹੈ ਪਿੰਡ ਬੁਰਜ਼ਾ ਜ਼ਿਲ੍ਹਾ ਫਾਜ਼ਿਲਕਾ ਤੋਂ ਆਏ ਜੀ ਆਹ ਮੈਸੇਜ ਹੈ ਦੀਪਾਲੀ ਸ਼ਰਮਾ ਨਾਲ ਇਹਨਾਂ ਦੇ ਜਗਸੀਰ ਸਿੰਘ ਸ਼ਰਨ ਕੌਰ ਮੱਖਣ ਸਿੰਘ ਹਰਵਿੰਦਰ ਸਿੰਘ ਇਹ ਸਾਨੂੰ ਮੈਸੇਜ ਪਾ ਰਹੇ ਹੈ ਜੀ ਕਿਹੜੀ ਜਗ੍ਹਾ ਤੋਂ ਪਾਇਆ ਜੀ ਇਹਨਾਂ ਨੇ ਬਠਿੰਡਾ ਤੋਂ ਮੈਸੇਜ ਪਾਇਆ ਹੈ ਸਾਨੂੰ ਲਓ ਜੀ ਅਗਲਾ ਮੈਸੇਜ ਹੈ ਲਿਖਣ ਵਾਲੇ ਮੁੱਲਾਪੁਰ ਦਾਖਾ ਤੋਂ ਲਿਖਣ ਵਾਲੇ ਅਰੁਣਾ ਜੈਨ ਦੀਪਕ ਗੌਤਮ ਰਸਗੁੱਲਾ ਅਤੇ ਹੋਰ ਇਹਨਾਂ ਦੇ ਬਾਕੀ ਪਰਿਵਾਰ ਦੇ ਮੈਂਬਰ ਆ ਇੱਕ ਹੋਰ ਮੈਸੇਜ ਆਇਆ ਕਰਨੀ ਵਾਲਾ ਖੇੜਾ ਫਾਜ਼ਿਲਕਾ ਤੋਂ ਗੁਰਦੀਪ ਸਿੰਘ ਕਟਵਾਲ ਮੀਤੋਬਾਈ ਸੁਖਚੈਨ ਰਾਣੋ ਅਤੇ ਪਰਵੀਨ ਬਾਕੀ ਪਰਿਵਾਰ ਦੇ ਮੈਂਬਰ ਸੁਣਦੇ ਹਾਂ ਕਨਵਰ ਗਰੇਵਾਲ ਦੀ ਆਵਾਜ਼ 'ਚ ਗੀਤ

0: ਜੀਵ ਜੰਤੂਆਂ ਸਭ ਦੇ ਲਈ ਹੋ ਜਾਂਦੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਉਹ ਆਪਣੀਆਂ ਖੁੱਡਾਂ ਤੋਂ ਬਾਹਰ ਆ ਜਾਂਦੇ ਨੇ।
1: ਜੀ
0: ਸੋ ਪਿਆਰੇ ਬੱਚਿਓ, ਇਹਨਾਂ ਤੋਂ ਬਚਣ ਦੀ ਵੀ ਸਾਨੂੰ ਲੋੜ ਹੁੰਦੀ ਹੈ, ਕਿਉਂਕਿ ਬਹੁਤ ਸਾਰੇ ਇਨਸੈਕਟ ਲਾ ਲਓ ਜਾਂ ਸੱਪ ਜਿਨ੍ਹਾਂ ਨੂੰ ਕਹਿ ਦਿੰਦੇ ਨੇ, ਉਹ ਵੀ ਆਪਣੀਆਂ ਖੁੱਡਾਂ 'ਚੋਂ ਬਾਹਰ ਆ ਜਾਂਦੇ ਨੇ। ਔਰ ਖਾਸ ਕਰਕੇ ਰੂਰਲ ਏਰੀਆ ਵਾਲੇ ਜਿਹੜੇ ਬੱਚੇ ਨੇ, ਪਿੰਡਾਂ 'ਚ ਰਹਿਣ ਵਾਲੇ ਬੱਚੇ, ਇਸ ਬਾਰੇ ਜਾਣਦੇ ਨੇ ਔਰ ਉਹਨਾਂ ਨੂੰ ਵੈਲ ਅਵੇਅਰ ਅਸੀਂ ਕਰ ਦਿੰਦੇ ਹਾਂ ਕਿ ਪਿਆਰੇ ਬੱਚਿਓ, ਇਹਨਾਂ ਦਿਨਾਂ ਦੇ ਵਿੱਚ ਝਾੜੀਆਂ ਬੂਟਿਆਂ ਦੇ ਵਿੱਚ ਥੋੜ੍ਹਾ ਜਿਹਾ ਧਿਆਨ ਨਾਲ ਸਤਰਕ ਹੋ ਕੇ ਕਿ ਕੋਈ ਐਸੀ ਦੁਰਘਟਨਾ ਤੁਹਾਡੇ ਨਾਲ ਨਾ ਘਟੇ।
1: ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਸਿਹਤ ਦੀ ਗੱਲ ਕਰਦੇ ਹਾਂ, ਸਿਹਤਯਾਬੀ ਦੀ ਗੱਲ ਕਰਦੇ ਹਾਂ, ਤੇ ਮੌਸਮ ਤੇ ਸਿਹਤ ਵਿਭਾਗ ਦੇ ਵੱਲੋਂ ਸਮਾਂ ਰਹਿੰਦਿਆਂ ਚੇਤਾਵਨੀਆਂ ਬੱਚੇ ਸਾਡੇ ਤੱਕ ਪਹੁੰਚ ਜਾਂਦੀਆਂ ਨੇ। ਸੋ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਆਮ ਜ਼ਿੰਦਗੀ ਨੂੰ ਇਸੇ ਤਰੀਕੇ ਅੱਗੇ ਲੈ ਕੇ ਜਾਂਦੇ ਰਹੋ, ਲੇਕਿਨ ਇਹ ਗੱਲਾਂ ਬਾਤਾਂ ਜਿਹੜੀਆਂ, ਖਾਸ ਕਰਕੇ ਗਾਈਡਲਾਈਨਸ ਜਿਹੜੀਆਂ ਨੇ ਮੌਸਮ ਔਰ ਸਿਹਤ ਵਿਭਾਗ ਵੱਲੋਂ ਤੁਹਾਨੂੰ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਜ਼ਰੂਰ ਸੁਣਨਾ ਅਤੇ ਸਮਝਣਾ। ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਮੌਸਮ ਕਿਹੋ ਜਿਹਾ ਹੋਣ ਵਾਲਾ, ਥੈਂਕਸ ਟੂ ਇੰਟਰਨੈਟ, ਜਿਸ ਦੇ ਜ਼ਰੀਏ ਸਾਨੂੰ ਇੱਕ ਫੋਰਕਾਸਟ ਮਿਲ ਜਾਂਦੀ ਹੈ, ਵੈਦਰ ਫੋਰਕਾਸਟਿੰਗ ਜਿਹੜੀ ਹੈ ਖਾਸ ਕਰਕੇ, ਔਰ ਮੈਟਰੋਲੋਜੀਕਲ ਡਿਪਾਰਟਮੈਂਟ ਹਮੇਸ਼ਾ ਤੋਂ ਹਮੇਸ਼ਾ ਸਤਰਕ ਰਹਿੰਦਾ ਹੈ। ਬਹੁਤ ਸਾਰੀ ਪੁਖਤਾ ਜਾਣਕਾਰੀ ਸਾਡੇ ਤੱਕ ਪਹੁੰਚ ਜਾਂਦੀ ਹੈ, ਥੋੜ੍ਹੇ ਬਹੁਤੇ ਫੇਰਬਦਲ ਹੋ ਸਕਦੇ ਨੇ, ਲੇਕਿਨ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਦੀ, ਤਾਂ ਸਭ ਤੋਂ ਜ਼ਰੂਰੀ ਬੱਚਿਓ ਚੀਜ਼ ਕੀ ਹੈ? ਅਹਿਤਿਆਤ ਵਰਤਣਾ। ਜੇਕਰ ਅਸੀਂ ਅਹਿਤਿਆਤ ਵਰਤਦੇ ਹਾਂ ਤਾਂ ਹੀ ਸਾਡੀ ਜ਼ਿੰਦਗੀ ਜਿਹੜੀ ਹੈ ਚੰਗੇ ਤਰੀਕੇ ਅੱਗੇ ਚੱਲ ਸਕਦੀ, ਕਿ ਤੁਸੀਂ ਘਰ ਤੋਂ ਬਾਹਰ ਵੀ ਜਾਣਾ, ਤੁਸੀਂ ਸਕੂਲ ਵੀ ਜਾਣਾ, ਤੁਸੀਂ ਵੱਖ ਵੱਖ ਕਲਾਸਿਸ ਲਗਾਉਣ ਵੀ ਜਾਣਾ, ਉਹਨਾਂ ਸਮਿਆਂ ਦੇ ਵਿੱਚ ਖਾਸ ਕਰਕੇ ਤੁਸੀਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਰੱਖਣੀਆਂ ਨੇ, ਚਾਹੇ ਅਸੀਂ ਇੱਕ ਐਕਸਟਰਾ ਡਰੈਸ ਦੀ ਗੱਲ ਕਰ ਲਈਏ, ਚਾਹੇ ਅਸੀਂ ਅੰਬਰੇਲਾ ਯਾਨੀ ਕਿ ਛੱਤਰੀ ਦੀ ਗੱਲ ਕਰ ਲਈਏ, ਰੇਨਕੋਟ ਦੀ ਗੱਲ ਕਰ ਲਈਏ, ਵਾਟਰ ਬੋਟਲ ਦੀ ਗੱਲ ਕਰ ਲਈਏ, ਔਰ ਵੱਡਾ ਸਾਰਾ ਇੱਕ ਰੁਮਾਲ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਆਵੇ ਤੁਸੀਂ ਆਪਣਾ ਫੇਸ, ਆਪਣੀ ਬਾਡੀ ਨੂੰ ਸਾਫ਼ ਕਰ ਸਕੋ।
0: ਲਓ ਜੀ ਪਿਆਰੇ ਬੱਚਿਓ, ਤੁਹਾਡਾ ਮਨਪਸੰਦ ਪ੍ਰੋਗਰਾਮ ਬਾਲ ਜਗਤ ਚੱਲਦਾ ਪਿਆ, ਦੇਸ਼ ਦੁਨੀਆ ਦੀ ਅਸੀਂ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਤੇ ਗੁਰਪ੍ਰੀਤ, ਅੱਜ ਕੱਲ੍ਹ ਨਾ ਦੁਨੀਆ ਭਰ ਦੇ ਵਿੱਚ ਪਤਾ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਜ਼ਿਆਦਾ ਵਾਚ ਆਊਟ ਕੀਤੀ ਜਾਂਦੀ ਹੈ?
1: ਜੀ ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਵਾਚ ਆਊਟ ਕਰਨ ਦੀ, ਤੇ ਬੱਚੇ ਜਿਹੜੇ ਨੇ ਨਾ ਉਹ ਰੀਲਸ ਜ਼ਿਆਦਾ ਦੇਖਦੇ।
0: ਦੇਖੋ ਜੀ, ਰੀਲਸ ਵੀ ਦੇਖਦੇ ਨੇ ਔਰ ਜਿਹੜੇ ਬੱਚੇ ਖੇਡਣ ਦੇ ਸ਼ੌਕੀਨ ਨੇ, ਸਮਝਦਾਰ ਨੇ, ਫੁੱਟਬਾਲ ਪ੍ਰੇਮੀ ਨੇ, ਉਹ ਪਤਾ ਕੀ ਕਹਿੰਦੇ ਨੇ ਕਿ ਫੀਫਾ ਵਰਲਡ ਕੱਪ ਚੱਲਦਾ ਪਿਆ ਹੈ ਔਰ ਦੁਨੀਆ ਭਰ ਦੇ ਜਿਹੜੇ ਖੇਡ ਪ੍ਰੇਮੀ ਨੇ, ਬੱਚੇ ਵੀ ਦੇਖੋ ਜੀ ਬਹੁਤ ਸਾਰੇ ਫੁੱਟਬਾਲ ਖੇਡਦੇ ਨੇ, ਸ਼ਾਮ ਨੂੰ ਗਰਾਊਂਡ ਜਾਂਦੇ ਨੇ, ਬੜਾ ਅੱਛਾ ਫੁੱਟਬਾਲ ਖੇਡਦੇ ਨੇ। ਔਰ ਪਿਆਰੇ ਬੱਚਿਓ, ਇਹ ਜਿਹੜਾ ਫੁੱਟਬਾਲ ਹੈ ਨਾ, ਸਭ ਤੋਂ ਮਜ਼ੇਦਾਰ ਗੇਮ ਹੈ, ਇਸੇ ਕਰਕੇ ਦੁਨੀਆ ਭਰ ਦੇ ਵਿੱਚ ਫੀਫਾ ਵਰਲਡ ਕੱਪ ਦਾ ਖੁਮਾਰ ਰਹਿੰਦਾ ਹੈ। ਔਰ ਕਹਿੰਦੇ ਨੇ ਕਿ ਇਸ ਫੁੱਟਬਾਲ ਦੀ ਦੌੜ ਦੇ ਵਿੱਚ ਨਾ ਬਹੁਤ ਸਾਰਾ ਦੌੜਿਆ ਜਾਂਦਾ ਪਲੇਅਰਾਂ ਵੱਲੋਂ, ਔਰ ਪਤਾ ਹੀ ਨਹੀਂ ਕਿੰਨਾ ਕਿੰਨਾ ਦੌੜਦੇ ਨੇ। ਔਰ ਇਹ ਜਿਹੜੇ ਫੀਫਾ ਵਰਲਡ ਕੱਪ ਦੇ ਖੂਬਸੂਰਤ ਵਰਲਡ ਰਨਾਊਂਡ ਜਿਹੜੇ ਮੈਸੀ ਔਰ ਰੋਨਾਲਡੋ ਔਰ ਇਹਨਾਂ ਵਰਗੇ ਹੋਰ ਖੂਬਸੂਰਤ ਪਲੇਅਰ ਨੇ ਨਾ, ਉਹ ਕੀ ਕਰਦੇ ਨੇ, ਕਹਿੰਦੇ ਨੇ ਕਿ ਇੱਕ ਮੈਚ ਦੇ ਵਿੱਚ 14-14, 15-15 ਕਿਲੋਮੀਟਰ ਦੌੜਦੇ ਨੇ। ਔਰ ਦੌੜਨ ਦਾ ਉਹਨਾਂ ਦੀ ਰਫ਼ਤਾਰ ਐਵੇਂ ਲੱਗਦੀ ਹੈ ਕਿ ਅੱਛਾ, ਇਹ ਇਨਸਾਨ ਹੀ ਦੌੜਦੇ ਪਏ ਨੇ ਜਾਂ ਮਸ਼ੀਨਾਂ ਦੌੜਦੀਆਂ ਪਈਆਂ ਨੇ? ਸੋ ਪਿਆਰੇ ਬੱਚਿਓ, ਇਹਨਾਂ ਖੇਡਾਂ ਨੂੰ ਦੇਖਣਾ ਵੀ ਹੈ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਖੇਡਾਂ ਨੂੰ ਖੇਡਣਾ ਵੀ ਹੈ।
1: ਬਿਲਕੁਲ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਖੇਡਾਂ ਨੂੰ ਖੇਡਣ ਦੀ ਖਾਸ ਕਰਕੇ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਬਾਡੀ ਦੇ ਵਿੱਚ ਫਲੈਕਸੀਬਿਲਿਟੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤੁਹਾਡੀ ਬਾਡੀ ਦੇ ਵਿੱਚ ਪਾਵਰ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇਕਰ ਤੁਸੀਂ ਬਚਪਨ ਤੋਂ ਹੀ ਬੱਚਿਓ ਆਪਣਾ ਖਾਣ ਪੀਣ ਉਸ ਤਰੀਕੇ ਨਾਲ ਖਾਓਗੇ, ਜਿਵੇਂ ਅਸੀਂ ਸ਼ੂਗਰ ਦੀ ਗੱਲ ਕਰ ਲੈਂਦੇ ਹਾਂ, ਸਾਲਟ ਦੀ ਗੱਲ ਕਰ ਲੈਂਦੇ ਹਾਂ, ਇਹਨਾਂ ਦੋਨਾਂ ਦਾ ਸਾਡੀ ਬਾਡੀ ਦੇ ਵਿੱਚ ਬਿਲਕੁਲ ਬੈਲੈਂਸਡ ਇਨਟੇਕ ਹੋਣਾ ਚਾਹੀਦਾ। ਔਰ ਨਾਲ ਦੀ ਨਾਲ ਜਦੋਂ ਖੇਡਾਂ ਵੱਲ ਤੁਸੀਂ ਜਾਣਾ, ਤੁਹਾਡੀ ਬਾਡੀ ਦੇ ਵਿੱਚ ਸਾਰੇ ਹੀ ਇਲੈਕਟ੍ਰੋਲਾਈਟਸ ਜਿਹੜੇ ਨੇ ਉਹ ਬੈਲੈਂਸਡ ਹੋਣੇ ਚਾਹੀਦੇ ਨੇ, ਜਿੰਨੇ ਵੀ ਤੁਹਾਡੇ ਮਿਨਰਲਸ ਨੇ, ਵਿਟਾਮਿਨਸ ਨੇ, ਸਾਰੀਆਂ ਚੀਜ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਫਿਰ ਹੀ ਤੁਸੀਂ ਬਚਪਨ ਤੋਂ ਹੀ ਸ਼ੁਰੂਆਤ ਕਰਕੇ ਅੱਗੇ ਪਹੁੰਚ ਸਕਦੇ ਹੋ, ਤੇ ਇੰਨੀਆਂ ਉੱਚੀਆਂ ਉੱਚੀਆਂ ਛਲਾਂਗਾਂ ਲਗਾ ਕੇ ਜਿਹੜਾ ਹੈ ਉਹ ਤੁਸੀਂ ਇਹੋ ਜਿਹੇ ਮੈਚ ਜ਼ਰੂਰ ਤੇ ਜ਼ਰੂਰ ਖੇਡ ਕੇ ਵਰਲਡ ਰਿਕਾਰਡ ਬਣਾ ਸਕਦੇ ਹੋ। ਸੋ ਇਸੇ ਤਰੀਕੇ ਅੱਗੇ ਚੱਲਦੇ ਰਹਾਂਗੇ ਪ੍ਰੋਗਰਾਮ ਬਾਲ ਜਗਤ ਦੇ ਵਿੱਚ, ਖਾਸ ਕਰਕੇ ਹੁਣ ਵੇਲਾ ਹੈ ਜੀ ਮਨੋਰੰਜਨ ਦੀ ਦੁਨੀਆ ਦੇ ਵੱਲ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਣ ਦਾ। ਆਓ ਫਿਰ ਸੁਣਦੇ ਖੂਬਸੂਰਤ ਜਿਹਾ ਗੀਤ।

0: ਵਾਕਿਆ ਜੀ, ਬੱਚੇ ਮਨ ਦੇ ਸੱਚੇ ਹੁੰਦੇ ਨੇ। ਔਰ ਪਿਆਰੇ ਬੱਚਿਓ, ਤੁਸੀਂ ਮਨ ਦੇ ਸੱਚੇ ਹੋ ਔਰ ਸਾਰੀ ਉਮਰ ਇਹ ਮਨ ਦੇ ਸੱਚੇ ਜੇ ਬਣੇ ਰਹੋਗੇ ਨਾ, ਤਾਂ ਬੜਾ ਸੁਖੀ ਰਹੋਗੇ, ਬੜੇ ਖੁਸ਼ ਰਹੋਗੇ। ਔਰ ਪਿਆਰੇ ਬੱਚਿਓ, ਜਦੋਂ ਹੀ ਆਪਾਂ ਝੂਠ ਬੋਲਦੇ ਹਾਂ ਨਾ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਅਸੀਂ ਉਦਾਸ, ਪਰੇਸ਼ਾਨ, ਨਿਰਾਸ਼ ਹੋਣਾ ਸ਼ੁਰੂ ਹੋ ਜਾਂਦੇ ਹਾਂ। ਔਰ ਇਸੇ ਕਰਕੇ ਸਾਨੂੰ ਹਰ ਜਗ੍ਹਾ 'ਤੇ ਸਿਖਾਇਆ ਜਾਂਦਾ ਹੈ ਕਿ ਸਾਨੂੰ ਸੱਚਾਈ ਦੇ ਰਾਹ 'ਤੇ ਚੱਲਣਾ ਚਾਹੀਦਾ। ਸੋ ਪਿਆਰੇ ਬੱਚਿਓ, ਤੁਸੀਂ ਸੱਚਾਈ ਦੇ ਰਾਹ 'ਤੇ ਚੱਲਣਾ ਹੈ, ਕਾਮਯਾਬੀ ਦੀਆਂ ਬੁਲੰਦੀਆਂ ਵੱਲ ਨੂੰ ਵਧਣਾ ਹੈ ਔਰ ਆਪਣੀ ਜ਼ਿੰਦਗੀ ਨੂੰ ਰੋਸ਼ਨ ਕਰਨਾ ਹੈ ਔਰ ਆਪਣੇ ਪੇਰੈਂਟਸ ਦਾ ਨਾਮ ਵੀ ਰੋਸ਼ਨ ਕਰਨਾ ਹੈ।
1: ਜੀ ਬਿਲਕੁਲ, ਇਸ ਦੇ ਨਾਲ ਨਾਲ ਤੁਸੀਂ ਜਦੋਂ ਪੜ੍ਹਾਈ ਕਰਦੇ ਹੋ, ਪੜ੍ਹਾਈ ਦੇ ਨਾਲ ਨਾਲ ਕੁਝ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਦੇ ਵਿੱਚ ਜ਼ਰੂਰ ਤੇ ਜ਼ਰੂਰ ਪਾਰਟੀਸਪੇਟ ਕਰਨਾ ਹੈ, ਕਿਉਂਕਿ ਜਿਹੜੀਆਂ ਸਾਡੀਆਂ ਹੋਬੀਜ਼ ਨੇ, ਜਿਹੜੇ ਸਾਡੇ ਸ਼ੌਂਕ ਨੇ, ਜਿਹੜੇ ਸਾਡੇ ਵਿਹਲੇ ਸਮੇਂ ਦੇ ਕੰਮ ਹੁੰਦੇ ਨੇ, ਜਿਹੜੇ ਅਸੀਂ ਹੁਨਰਮੰਦ ਤਰੀਕੇ ਦੇ ਨਾਲ ਕਰਦੇ ਹਾਂ, ਉਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਇਹੋ ਜਿਹਾ ਬਦਲਾਵ ਲੈ ਕੇ ਆਉਂਦੇ ਨੇ, ਜਿਹੜੇ ਕਿ ਸਾਨੂੰ ਬਹੁਤ ਜ਼ਿਆਦਾ ਐਨਰਜੈਟਿਕ ਫੀਲ ਕਰਵਾਉਂਦੇ ਨੇ। ਸੋ ਜੀ ਬਿਲਕੁਲ, ਤੁਸੀਂ ਇਸ਼ਾਰਾ ਸਮਝ ਰਹੇ ਹੋ ਕਿ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਵੀ ਕੁਝ ਲਿਖ ਸਕਦੇ ਹੋ, ਲਿਖ ਕੇ ਬੋਲ ਸਕਦੇ ਹੋ, ਆਪਣੀ ਆਵਾਜ਼ ਆਵਾਮ ਤੱਕ ਪਹੁੰਚਾ ਸਕਦੇ ਹੋ, ਕਰਨਾ ਕੁਝ ਵੀ ਨਹੀਂ ਹੈ। ਤੁਸੀਂ ਵਧੀਆ ਜਿਹੇ ਟੋਪਿਕ ਜਿਹੜੇ ਨੇ ਉਹ ਚੁਣਨੇ ਨੇ, ਉਹਨਾਂ ਨੂੰ ਪ੍ਰੈਕਟਿਸ ਕਰਨਾ ਹੈ, ਬਾਰ ਬਾਰ ਬੋਲ ਕੇ ਦੇਖਣਾ, ਆਪਣੇ ਮੋਬਾਈਲ ਫੋਨ 'ਤੇ ਰਿਕਾਰਡ ਕਰਨਾ ਹੈ। ਗਾਈਡਲਾਈਨਸ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਤੇ ਜ਼ਰੂਰ ਦਿੰਦੇ ਰਹਿੰਦੇ ਹਾਂ, ਲੇਕਿਨ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਵੇਲਾ ਹੋ ਗਿਆ ਜੀ ਹੁਣ ਨੰਨੀ ਕਲਮ ਤੋਂ ਉਹਦਾ ਸਿਲਸਿਲਾ ਸ਼ੁਰੂ ਕਰਨ ਦਾ।
0: ਤੇ ਲਓ ਜੀ ਪਿਆਰੇ ਬੱਚਿਓ, ਗੱਲਾਂ ਬਾਤਾਂ ਦਾ ਸਿਲਸਿਲਾ ਤੁਹਾਡੇ ਨਾਲ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਨੰਨੀ ਕਲਮ ਦਾ ਜਿਹੜਾ ਆਗਾਜ਼ ਹੈ ਉਹ ਕਰਦੇ ਹਾਂ ਇਸ ਖੂਬਸੂਰਤ ਜਿਹੇ ਪਿਆਰੇ ਜਿਹੇ ਸ਼ਬਦ ਨੂੰ ਸਰਵਣ ਕਰਕੇ।

0: ਲਓ ਜੀ ਪਿਆਰੇ ਬੱਚਿਆਂ ਨੇ ਖੂਬਸੂਰਤ ਜਿਹੀ ਲੋਕ ਗੀਤ ਦੀ ਸਾਨੂੰ ਪਰਫਾਰਮੈਂਸ ਭੇਜੀ ਹੈ ਔਰ ਪਿਆਰੇ ਬੱਚਿਓ ਹੱਥ ਖੜਾ ਕਰਕੇ ਦੱਸਿਓ ਮੈਨੂੰ ਕਿ ਕਿਹਨੂੰ ਕਿਹਨੂੰ ਪਤਾ ਹੈ ਕਿ ਜਿੰਦੇ ਅਤੇ ਕੁੰਜੀਆਂ ਕੀ ਹੁੰਦੇ ਨੇ ਔਰ ਬਹੁਤ ਸਾਰੇ ਬੱਚਿਆਂ ਨੇ ਕਹਿਣਾ ਅੱਛਾ ਜੀ ਇਹ ਜਿੰਦੇ ਅਤੇ ਕੁੰਜੀਆਂ ਕੀ ਹੁੰਦੇ ਨੇ ਔਰ ਪਿਆਰੇ ਬੱਚਿਓ ਇਸੇ ਕਰਕੇ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਇਹ ਲੋਕ ਗੀਤ ਜਿਹੜੇ ਨੇ ਨਾ ਸਾਡੇ ਉਹਨਾਂ ਖੂਬਸੂਰਤ ਪੰਜਾਬੀ ਲਫਜ਼ਾਂ ਦਾ ਪਿਟਾਰਾ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਐਸੇ ਖੂਬਸੂਰਤ ਲਫਜ਼ ਲੁਕੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਅਣਗੌਲਿਆ ਕਰ ਦਿੰਦੇ ਹਾਂ ਔਰ ਜਦੋਂ ਕੋਈ ਗੂੜ ਪੰਜਾਬੀ ਜਾਂ ਉਹ ਲਫਜ਼ ਬੋਲੇ ਜਾਂਦੇ ਨੇ ਤਾਂ ਅਸੀਂ ਫਿਰ ਸੋਚਦੇ ਹਾਂ ਵੀ ਇਹ ਕੀ ਚੀਜ਼ ਹੈ ਸੋ ਪਿਆਰੇ ਬੱਚਿਓ ਦੇਖੋ ਜਿਨ੍ਹਾਂ ਜਿਨ੍ਹਾਂ ਨੂੰ ਤਾਂ ਪਤਾ ਹੈ ਕਿ ਕੁੰਜੀਆਂ ਅਤੇ ਜਿੰਦੇ ਕੀ ਹੁੰਦੇ ਨੇ ਉਹ ਤਾਂ ਬੜੇ ਖੁਸ਼ ਨੇ ਕਿ ਸਾਨੂੰ ਪਤਾ ਹੈ ਜੀ ਅਤੇ ਲਓ ਪਿਆਰੇ ਬੱਚਿਓ ਤੁਹਾਨੂੰ ਵੀ ਦੱਸ ਦਈਏ ਭਈ ਇਹ ਜਿੰਦਰੇ ਜਿਹੜੇ ਨੇ ਇਹ ਜਿਹੜੇ ਤਾਲੇ ਨੇ ਇਹ ਜਿਹੜੇ ਲੋਕ ਨੇ ਔਰ ਇਹ ਜਿਹੜੀਆਂ ਚਾਬੀਆਂ ਨੇ ਇਹਨਾਂ ਨੂੰ ਕੁੰਜੀਆਂ ਕਿਹਾ ਜਾਂਦਾ ਹੈ ਸੋ ਆਪਣੇ ਸ਼ਬਦ ਕੋਸ਼ ਦੇ ਵਿੱਚ ਇਹ ਜਿਹੜੇ ਦੋ ਸ਼ਬਦ ਨੇ ਕੁੰਜੀਆਂ ਅਤੇ ਜਿੰਦੇ ਉਹਨਾਂ ਨੂੰ ਸਟੋਰ ਕਰਕੇ ਰੱਖ ਲਿਓ ਕਿਉਂਕਿ ਜਦੋਂ ਵੀ ਕਿਤੇ ਪੰਜਾਬੀ ਦੇ ਲਫ਼ਜ਼ ਪੁੱਛੇ ਗਏ ਨਾ ਤੇ ਤੁਹਾਨੂੰ ਪਤਾ ਜ਼ਰੂਰ ਹੋਣ
1: ਕਿਆ ਬਾਤ ਹੈ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਖਾਸ ਕਰਕੇ ਉਹਨਾਂ ਚੀਜ਼ਾਂ ਦੀ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਨਿਵੇਕਲਾ ਲੈ ਕੇ ਆਉਂਦੀਆਂ ਨੇ ਅਤੇ ਵਧੀਆ ਲੱਗਦਾ ਲੇਕਿਨ ਇਹ ਚੀਜ਼ਾਂ ਬੱਚਿਓ ਨਵੀਆਂ ਅਤੇ ਨਿਵੇਕਲੀਆਂ ਬਿਲਕੁਲ ਵੀ ਨਹੀਂ ਨੇ ਕਿਉਂਕਿ ਇਹ ਸਾਡੇ ਇਤਿਹਾਸ ਦੇ ਵਿੱਚੋਂ ਆਈਆਂ ਨੇ ਤਾਂ ਲੋਕ ਗੀਤ ਜਿਹੜੇ ਨੇ ਉਹ ਲੋਕਾਂ ਦੀ ਜ਼ੁਬਾਨੀ ਹੀ ਜਿਹੜੇ ਆ ਉਹ ਸਾਡੇ ਤੱਕ ਪੁੱਜਦਾ ਹੋਏ ਨੇ ਸੋ ਬਹੁਤ ਵਧੀਆ ਤਰੀਕੇ ਦੇ ਨਾਲ ਬੱਚੇ ਆਪਣੀ ਹਾਜ਼ਰੀ ਲਗਵਾ ਰਹੇ ਨੇ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਨੰਨੀ ਕਲਮ ਤੋਂ ਦੇ ਜ਼ਰੀਏ ਸੋ ਹੁਣ ਅਗਲਾ ਬੱਚਾ ਖਾਸ ਕਰਕੇ ਸਾਡੇ ਕੋਲ ਉਹਨੇ ਰਿਕਾਰਡਿੰਗ ਜਿਹੜੀ ਹੈ ਆਪਣੇ ਕਰਕੇ ਭੇਜੀ ਹੈ ਜੀ ਰਵਿੰਦਰ ਨਾਥ ਟੈਗੋਰ ਜੀ ਦੀ ਪੋਇਮ ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ
2: नमस्कार मित्रों, मेरा नाम कशिश है। मैं नवमी कक्षा की छात्रा हूँ। आज मैं आपके सामने गुरुदेव रविंद्रनाथ टैगोर जी की एक कविता सुनाने जा रही हूँ जिसका शीर्षक है मन जहाँ डर से परे है, सिर जहाँ ऊंचा है, ज्ञान जहाँ मुक्त है और जहाँ दुनिया को संकीर्ण घरेलू दीवारों से छोटे छोटे टुकड़ों में बांटा नहीं गया है, जहाँ शब्द सच की गहराइयों से निकलते

0: ਵਾਹ ਜੀ ਵਾਹ, ਬਾਜਰਾ ਕੁੱਟ ਕੁੱਟ ਕੇ ਪਾਇਆ ਜਾਂਦਾ ਕੋਠੇ ਦੇ ਉੱਤੇ ਪਿਆਰੇ ਬੱਚਿਓ ਸੁਕਾਉਣ ਦੇ ਲਈ। ਔਰ ਪਿਆਰੇ ਬੱਚਿਓ, ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਜਿਹੜਾ ਬਾਜਰਾ ਹੈ ਨਾ, ਉਹ ਸਾਡੇ ਪੂਰਵਜਾਂ ਦੀ ਖੁਰਾਕ ਹੁੰਦਾ ਸੀ, ਸਾਡੀ ਖੁਰਾਕ ਦਾ ਹਿੱਸਾ ਹੁੰਦਾ ਸੀ। ਔਰ ਹੌਲੀ ਹੌਲੀ ਅਸੀਂ ਫਿਰ ਕਣਕ 'ਤੇ ਸ਼ਿਫਟ ਹੋ ਗਏ ਔਰ ਬਾਜਰਾ ਕਿਤੇ ਗਾਇਬ ਹੋ ਗਿਆ। ਔਰ ਹੁਣ ਫਿਰ ਤੋਂ ਸਾਨੂੰ ਮਿਲਟਸ ਦੇ ਰੂਪ ਦੇ ਵਿੱਚ ਬਾਜਰਾ ਖਾਣ ਦੇ ਲਈ ਕਿਹਾ ਜਾਂਦਾ। ਔਰ ਪਿਆਰੇ ਬੱਚਿਓ, ਇਸ ਬਾਜਰੇ ਦੀ ਨਿਊਟ੍ਰੀਸ਼ਨ ਵੈਲਿਊ ਖੂਬ ਸਾਰੀ ਹੈ ਔਰ ਸਾਡੀ ਇਸ ਪੰਜਾਬ ਦੀ ਜ਼ਮੀਨ ਦੇ ਉੱਤੇ ਇਹ ਬਾਜਰਾ ਆਪਣੇ ਆਪ ਕੁਦਰਤ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਸੀ। ਔਰ ਪਿਆਰੇ ਬੱਚਿਓ, ਇਹਨਾਂ ਗੱਲਾਂ ਦਾ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਔਰ ਇਸੇ ਕਰਕੇ ਅਸੀਂ ਬਾਲ ਜਗਤ ਦੇ ਵਿੱਚ ਗੱਲਾਂ ਬਾਤਾਂ ਵੀ ਕਰਦੇ ਹਾਂ, ਮਨੋਰੰਜਨ ਜਾਣਕਾਰੀਆਂ ਦੀ ਵੀ ਸਾਂਝ ਪਾਉਂਦੇ ਹਾਂ ਔਰ ਤੁਹਾਡੀਆਂ ਖੂਬਸੂਰਤ ਵਾਲੀਆਂ ਹਾਜ਼ਰੀਆਂ ਵੀ ਲਗਵਾ ਦਿੰਦੇ ਹਾਂ। ਔਰ ਉਹਦੇ ਨਾਲ ਹੁੰਦਾ ਕੀ ਹੈ, ਇੱਕ ਪੰਥ 'ਤੇ ਦੋ ਕਾਜ ਹੋ ਜਾਂਦੇ ਨੇ, ਨਾਲੇ ਨੌਲੇਜ ਸ਼ੇਅਰ ਹੋ ਜਾਂਦੀ, ਨਾਲੇ ਐਂਟਰਟੇਨਮੈਂਟ ਹੋ ਜਾਂਦਾ। ਔਰ ਪਿਆਰੇ ਬੱਚੇ ਕਹਿੰਦੇ ਨੇ ਕਿ ਲਓ ਜੀ, ਸਾਡਾ ਪ੍ਰੋਗਰਾਮ ਬਾਲ ਜਗਤ ਹੈ
1: ਜੀ। ਬਿਲਕੁਲ, ਜਦੋਂ ਅਸੀਂ ਨੌਲੇਜ ਦੀ ਗੱਲ ਕਰਦੇ ਹਾਂ, ਜਾਣਕਾਰੀ ਦੀ ਗੱਲ ਕਰਦੇ ਹਾਂ, ਤਾਂ ਬਹੁਤ ਹੀ ਪੁਖਤਾ ਜਾਣਕਾਰੀ ਬੱਚਿਓ, ਮੌਸਮ ਵਿਭਾਗ ਵੀ ਤੁਹਾਨੂੰ ਮੌਸਮ ਦੇ ਹਿਸਾਬ ਦੇ ਨਾਲ ਦਿੰਦਾ ਰਹਿੰਦਾ ਹੈ। ਇਹੋ ਜਿਹੀਆਂ ਹਦਾਇਤਾਂ ਮਿਲਦੀਆਂ ਰਹਿੰਦੀਆਂ ਨੇ ਕਿ ਖਾਣਾ ਚਾਹੀਦਾ ਹੈ, ਕੀ ਨਹੀਂ ਖਾਣਾ ਚਾਹੀਦਾ, ਕਿਹੋ ਜਿਹਾ ਫੂਡ ਕਿਸ ਮੌਸਮ ਦੇ ਵਿੱਚ ਚੰਗਾ ਹੈ, ਕਿਹੜਾ ਨਹੀਂ ਚੰਗਾ। ਇਹ ਚੀਜ਼ ਜਿਹੜੀ ਤੁਹਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ, ਕਿਹੜੀਆਂ ਕਿਹੜੀਆਂ ਬਿਮਾਰੀਆਂ ਫੈਲ ਸਕਦੀਆਂ ਨੇ, ਉਹਨਾਂ ਤੋਂ ਕਿਹੜੇ ਕਿਹੜੇ ਅਹਿਤਿਆਤ ਰੱਖਣੇ ਨੇ। ਖਾਸ ਕਰਕੇ ਜਦੋਂ ਸੁਖਦੀਪ ਜੀ ਅਸੀਂ ਗੱਲ ਕਰਦੇ ਹਾਂ ਇਹਨਾਂ ਦਿਨਾਂ ਦੀ, ਤਾਂ ਮੱਛਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਪਨਪਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਜਦੋਂ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਵੱਖ ਵੱਖ ਜਗ੍ਹਾ 'ਤੇ, ਅਸੀਂ ਉਹਨੂੰ ਧਿਆਨ ਨਹੀਂ ਦਿੰਦੇ ਕਿਉਂਕਿ ਅਸੀਂ ਤਾਂ ਬਿਜ਼ੀ ਹਾਂ ਜੀ। ਸਾਡੀ ਲਾਈਫ ਇੰਨੀ ਵਿਅਸਤ ਹੈ, ਅਸੀਂ ਪਹਿਲਾਂ ਸਕੂਲ ਜਾਣਾ ਹੁੰਦਾ, ਫਿਰ ਅਸੀਂ ਮੋਬਾਈਲ ਦਾ ਇਸਤੇਮਾਲ ਕਰਨਾ ਹੁੰਦਾ, ਗੇਮਾਂ ਵੀ ਅਸੀਂ ਖੇਡਣੀਆਂ ਹੁੰਦੀਆਂ ਨੇ, ਰੀਲਸ ਵੀ ਦੇਖਣੀਆਂ ਹੁੰਦੀਆਂ ਨੇ, ਅਸੀਂ ਕਲਾਸਿਸ ਲਗਾਉਣ ਵੀ ਜਾਣਾ ਹੁੰਦਾ। ਇੰਨੇ ਜ਼ਿਆਦਾ ਅਸਤ ਵਿਅਸਤ ਹੋ ਜਾਂਦੇ ਹਾਂ ਅਸੀਂ ਕਿ ਅਸੀਂ ਆਪਣੇ ਆਲੇ ਦੁਆਲੇ ਵੱਲ ਬੱਚਿਓ ਬਿਲਕੁਲ ਵੀ ਧਿਆਨ ਨਹੀਂ ਦੇ ਪਾਉਂਦੇ। ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਤੁਸੀਂ ਦੇਸ਼ ਦਾ ਭਵਿੱਖ ਹੋ, ਅਤੇ ਜੇ ਤੁਸੀਂ ਕਾਰਗੁਜ਼ਾਰੀਆਂ ਸ਼ੁਰੂ ਕਰ ਦੋਗੇ ਤਾਂ ਬਹੁਤ ਹੀ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਇਸ ਨੂੰ ਨੇਪੜੇ ਚਾੜ ਸਕਦੇ ਹੋ ਆਪਣੇ ਵੱਡਿਆਂ ਦੀ ਮਦਦ ਦੇ ਨਾਲ, ਤਾਂ ਕਿ ਖਾਸ ਕਰਕੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਮੁਸ਼ਕਲਾਂ ਆਉਂਦੀਆਂ ਨੇ ਉਹ ਤੁਹਾਡੀ ਮਦਦ ਦੇ ਨਾਲ ਤੁਹਾਡੇ ਆਲੇ ਦੁਆਲੇ ਤੋਂ ਬਿਲਕੁਲ ਅਤੇ ਬਿਲਕੁਲ ਦੂਰ ਹੋ ਸਕਣ। ਸੋ ਪ੍ਰੋਗਰਾਮ ਚੱਲ ਰਿਹਾ ਜੀ ਬਾਲ ਜਗਤ। ਬਾਲ ਜਗਤ ਪ੍ਰੋਗਰਾਮ ਦੇ ਵਿੱਚ ਨੰਨੀ ਕਲਮ ਤੋਂ ਦੇ ਜ਼ਰੀਏ ਹੁਣ ਆਖਰੀ ਪਰਫਾਰਮੈਂਸ ਦੇ ਵੱਲ ਰੁੱਖ ਕਰਦੇ ਹਾਂ, ਲੇਕਿਨ ਇਸ ਹਫ਼ਤੇ ਦੀ ਆਖਰੀ ਪਰਫਾਰਮੈਂਸ ਹੈ। ਅਗਲੇ ਹਫ਼ਤੇ ਦੀਆਂ ਹਾਜ਼ਰੀਆਂ ਜ਼ਰੂਰ ਤੇ ਜ਼ਰੂਰ ਜਲਦ ਤੁਸੀਂ ਭੇਜਣੀਆਂ ਨੇ, ਅਤੇ ਹੁਣ ਸੁਣਦੇ ਹਾਂ ਜੀ ਪਰਫਾਰਮੈਂਸ।
2: ਹਵਾ ਪਾਣੀ ਅਤੇ ਭੋਜਨ ਜੇ ਸ਼ੁੱਧ ਹੋਵਣ ਤਾਂ ਫਿਰ ਹੁੰਦਾ ਹੈ ਜੀਵਨ ਖੁਸ਼ਹਾਲ ਸਾਡਾ। ਇਹ ਤਾਂ ਤਿੰਨੇ ਹੀ ਕੁਦਰਤ ਦੀਆਂ ਨਿਮਤਾਂ ਨੇ, ਤਨ ਮਨ ਕਰਨ ਨਿਹਾਲ ਸਾਡਾ। ਅਸੀਂ ਇਹਨਾਂ ਦਾ ਜੇ ਖਿਆਲ ਰੱਖੀਏ, ਇਹ ਵੀ ਰੱਖਣਗੇ ਸਦਾ ਖਿਆਲ ਸਾਡਾ। ਇਹਨਾਂ ਵਿੱਚ ਜ਼ਹਿਰ ਹੈ ਘੁਲ ਜਾਂਦੀ, ਜੀਵਨ ਹੁੰਦਾ ਹੈ ਹਾਲ ਬੇਹਾਲ ਸਾਡਾ। ਜਿਹੜੇ ਧੂੰਏ ਜੋ ਨਿਕਲ ਰਹੇ ਚਿਮਨੀਆਂ 'ਚੋਂ, ਸ਼ੁੱਧ ਹਵਾ ਨੂੰ ਦੂਸ਼ਿਤ ਬਣਾਈ ਜਾਂਦੇ। ਸੜਕਾਂ ਉੱਤੇ ਜੋ ਦੌੜ ਰਹੇ ਤੇਜ਼ ਵਾਹਨ ਗੰਦੇ ਧੂੰਏ ਨਾਲ ਜ਼ਹਿਰ ਫੈਲਾਈ ਜਾਂਦੇ। ਫਸਲ ਕੱਟਣ ਤੋਂ ਬਾਅਦ ਕਿਸਾਨ ਸਾਡੇ ਅੱਗ ਨਾਲ ਨੂੰ ਹਰ ਥਾਂ ਲਾਈ ਜਾਂਦੇ। ਸਾਰੀ ਆਬੋ ਹਵਾ ਹੀ ਹੋਈ ਦੂਸ਼ਿਤ, ਔਖੇ ਸਾਹ ਨੂੰ ਅੱਸਾਂ ਨੂੰ ਆਈ ਜਾਂਦੇ। ਅਸੀਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ, ਕਰ ਰਹੇ ਹਾਂ ਅਸੀਂ ਬੜਾ ਬਰਬਾਦ ਪਾਣੀ। ਪਾਣੀ ਧਰਤੀ ਦਾ ਥੱਲੇ ਨੂੰ ਜਾ ਰਿਹਾ ਏ, ਘੱਟ ਰਿਹਾ ਏ ਵਿੱਚ ਤਾਦਾਦ ਪਾਣੀ। ਪਹਿਲਾਂ

0: ਛੋਟੀ ਸੀ ਕੁਛ 50 ਫੁੱਟ ਥੱਲੇ। ਮਿਲ ਰਿਹਾ ਹੈ 200 ਫੁੱਟ ਤੋਂ ਬਾਅਦ ਲੈਣਾ ਪਊਦ ਜਦ ਲੁਧਿਆਣਾ ਦੇ ਵਿੱਚ ਲੱਗ ਕੇ ਉਦੋਂ ਨਾਨੀ ਕਰਵਾਊਗਾ ਯਾਦ ਪਾਣੀ।
1: ਲਓ ਜੀ, ਬਾਲ ਜਗਤ ਦੇ ਵਿਹੜੇ ਦੇ ਵਿੱਚ ਬਾਲ ਕਲਾਕਾਰਾਂ ਨੇ ਆਪਣੀਆਂ ਖੂਬਸੂਰਤ ਹਾਜ਼ਰੀਆਂ ਲਗਵਾਈਆਂ ਨੇ, ਅਤੇ ਲਓ ਪਿਆਰੇ ਬੱਚਿਓ ਤੁਹਾਡੀਆਂ ਹਾਜ਼ਰੀਆਂ ਲੱਗ ਚੁੱਕੀਆਂ ਨੇ। ਔਰ ਹੁਣ ਸਾਡੇ ਪ੍ਰੋਗਰਾਮ ਦੇ ਵਿੱਚ ਵੇਲਾ ਹੈ ਜੀ ਇੱਕ ਖੂਬਸੂਰਤ ਜੀ ਮਿਊਜ਼ੀਕਲ ਬ੍ਰੇਕ ਦਾ, ਅਤੇ ਲਓ ਜੀ ਸੁਣਦੇ ਹਾਂ ਪਿਆਰੇ ਬੱਚਿਓ ਇੱਕ ਖੂਬਸੂਰਤ ਜਿਹਾ ਗੀਤ।
2: ਠੰਡੇ ਠੰਡੇ ਪਾਣੀ ਸੇ ਨਹਾਨਾ ਚਾਹੀਏ, ਹੋ ਠੰਡੇ ਠੰਡੇ ਪਾਣੀ ਸੇ

0: ਵਾਕਈ ਜੀ ਪਿਆਰੇ ਬੱਚਿਓ, ਨਹਾਉਣਾ ਵੀ ਜ਼ਰੂਰੀ ਹੈ ਔਰ ਗਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਇਸ ਗਾਣ ਦੇ ਨਾਲ ਕੀ ਹੁੰਦਾ, ਜਦੋਂ ਤੁਸੀਂ ਗੁਣਗੁਣਾਉਂਦੇ ਹੋ, ਜਦੋਂ ਤੁਸੀਂ ਰਿਆਜ਼ ਕਰਦੇ ਹੋ, ਪ੍ਰੈਕਟਿਸ ਕਰਦੇ ਹੋ ਨਾ, ਤਾਂ ਤੁਹਾਡੀ ਆਵਾਜ਼ ਸੁਰੀਲੀ ਹੋ ਜਾਂਦੀ ਹੈ ਔਰ ਫਿਰ ਸਾਰੀਆਂ ਨਜ਼ਰਾਂ ਪਿਆਰੇ ਬੱਚਿਓ ਤੁਹਾਡੇ 'ਤੇ ਆ ਜਾਂਦੀਆਂ ਨੇ, ਕਿਉਂਕਿ ਤੁਸੀਂ ਖੂਬਸੂਰਤ ਗਾਉਂਦੇ ਹੋ। ਸੋ ਪਿਆਰੇ ਬੱਚਿਓ, ਗਾਉਣ ਦੀ ਆਦਤ ਜਿਹੜੀ ਹੈ ਉਹ ਤੁਹਾਡੀ ਆਦਤ 'ਚ ਹੋ ਜਾਏ ਨਾ, ਔਰ ਫਿਰ ਤੁਹਾਨੂੰ ਸਟ੍ਰੈਸ ਵੀ ਨਹੀਂ ਹੁੰਦੀ ਔਰ ਤੁਸੀਂ ਕੀ ਕਰਦੇ ਹੋ ਕਿ ਆਪਣਾ ਇੱਕ ਖੂਬਸੂਰਤ ਟਾਈਮ ਪਾਸ ਦਾ ਸਾਧਨ ਬਣਾ ਲੈਂਦੇ ਹੋ ਔਰ ਇਹ ਗਾਣਾ ਤੁਹਾਡੀ ਸ਼ਖਸੀਅਤ ਦਾ ਨਿਖਾਰ ਬਣ ਜਾਂਦਾ ਹੈ, ਤੁਹਾਨੂੰ ਸਟ੍ਰੈਸ ਤੋਂ ਦੂਰ ਰੱਖਦਾ ਹੈ ਔਰ ਤੁਹਾਡੀ ਇੱਕ ਨਵੀਂ ਸਕਿੱਲ ਜਿਹੜੀ ਹੈ ਉਹ ਡਿਵੈਲਪ ਕਰ ਦਿੰਦਾ। ਔਰ ਲਓ ਜੀ ਪਿਆਰੇ ਬੱਚਿਓ, ਬਾਲ ਜਗਤ ਵੀ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਤੁਹਾਡੇ ਵਿੱਚ ਡਿਵੈਲਪ ਕਰਦਾ ਹੈ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਦੇਸ਼ ਦੁਨੀਆ ਦੀ ਤਾਜ਼ਾ ਤਰੀਨ ਜਾਣਕਾਰੀ ਦੇ ਨਾਲ ਅਪ ਟੂ ਡੇਟ ਕਰਕੇ ਰੱਖੀਏ। ਅਤੇ ਲਓ ਜੀ ਹੁਣ ਅਸੀਂ ਖੋਲ੍ਹਣ ਵਾਲੇ ਹਾਂ ਨੌਲੇਜ ਟਾਈਮ ਦਾ ਪਿਟਾਰਾ।
1: ਜੀ ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਨੌਲੇਜ ਟਾਈਮ ਦੀ, ਜਾਣਕਾਰੀ ਤੁਹਾਡੇ ਸਾਰਿਆਂ ਦੇ ਲਈ ਇਕੱਠੀ ਕਰਕੇ ਲੈ ਕੇ ਆਉਂਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗਦੀ ਹੋਵੇਗੀ ਔਰ ਤੁਸੀਂ ਇਹ ਜਾਣਕਾਰੀ ਦੂਸਰਿਆਂ ਤੱਕ ਵੀ ਪੁੱਜਦਾ ਕਰਦੇ ਹੋਵੋਗੇ। ਸੋ ਜਦੋਂ ਅਸੀਂ ਆਸ ਉਮੀਦ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸਾਡੀ ਆਸ ਜਿਹੜੀ ਹੈ ਉਹ ਹਮੇਸ਼ਾ ਬਣੀ ਰਹਿੰਦੀ ਹੈ। ਅਸੀਂ ਇਸ ਉਮੀਦ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਦੇ ਹਾਂ ਕਿ ਸਾਨੂੰ ਕੁਝ ਨਾ ਕੁਝ ਮਦਦ ਮਿਲ ਸਕਦੀ ਹੈ ਜਾਂ ਕੁਝ ਅਜਿਹਾ ਸਾਡੀ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਹੋ ਸਕਦਾ ਹੈ ਜੇਕਰ ਕੁਝ ਨੈਗੇਟਿਵ ਹੋ ਰਿਹਾ ਤਾਂ ਜਿਹੜਾ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਸੋ ਇਸੇ ਆਸ ਕਰਕੇ ਹੀ ਇੱਕ ਖਾਸ ਦਿਨ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਮਨਾਇਆ ਜਾਂਦਾ ਹੈ 12 ਜੁਲਾਈ ਨੂੰ, ਜਿਹੜਾ ਕਿ ਹੈ ਅੰਤਰਰਾਸ਼ਟਰੀ ਆਸ ਦਿਵਸ ਯਾਨੀ ਕਿ ਇੰਟਰਨੈਸ਼ਨਲ ਡੇ ਆਫ ਹੋਪ। ਇਸ ਦਿਨ ਨੂੰ ਮਨਾਉਣ ਦੇ ਪਿੱਛੇ ਬੱਚੇ ਮਨੋਰਥ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਜਿਹੀ ਤਾਕਤ ਆਸ ਨੂੰ ਮੰਨਿਆ ਜਾਂਦਾ ਹੈ ਕਿ ਅਸੀਂ ਆਸ ਉਮੀਦ ਬਿਲਕੁਲ ਨਹੀਂ ਛੱਡਦੇ, ਅੱਗੇ ਵਧੇ ਰਹਿੰਦੇ ਹਾਂ, ਡਟੇ ਰਹਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਹੀ ਕਾਰਗੁਜ਼ਾਰੀਆਂ ਅਸੀਂ ਕਰਨੀਆਂ ਨੇ, ਚਾਹੇ ਜੰਗਾਂ ਦੇ ਸਮੇਂ ਦੀ ਗੱਲ ਕਰ ਲਈਏ, ਚਾਹੇ ਮਹਾਂਮਾਰੀਆਂ ਦੇ ਸਮੇਂ ਦੀ ਗੱਲ ਕਰ ਲਈਏ, ਜਾਂ ਫਿਰ ਗੱਲ ਕਰ ਲਈਏ ਕੁਦਰਤੀ ਆਫਤਾਵਾਂ ਦੀ। ਇਹਨਾਂ ਖਾਸ ਸਮਿਆਂ ਦੇ ਵਿੱਚ ਅਸੀਂ ਉਮੀਦ ਨਹੀਂ ਛੱਡਣੀ ਹੁੰਦੀ, ਹੌਸਲਾ ਹਮੇਸ਼ਾ ਬਣਾਈ ਰੱਖਣਾ ਹੁੰਦਾ ਹੈ ਅਤੇ ਇੱਕ ਆਸ ਦੀ ਕਿਰਨ ਹਮੇਸ਼ਾ ਅਤੇ ਹਮੇਸ਼ਾ ਜਗਦੀ ਰਹਿੰਦੀ ਹੈ ਕਿ ਕਿਸ ਤਰੀਕੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਸਮਾਂ ਹੋਰ ਜ਼ਿਆਦਾ ਬਿਹਤਰ ਹੋ ਸਕਦਾ ਹੈ।

0: ਕਿ ਅੰਗਰੇਜ਼ੀ ਦੀ ਇੱਕ ਕਹਾਵਤ ਵੀ ਹੈ ਕਿ ਹੋਪ ਸਸਟੇਨਸ ਲਾਈਫ। ਪਿਆਰੇ ਬੱਚਿਓ, ਜਿੱਥੇ ਜ਼ਿੰਦਗੀ ਹੈ ਉੱਥੇ ਆਸ ਹੈ, ਔਰ ਆਸ ਉਮੀਦ ਦੇ ਨਾਲ ਤੁਸੀਂ ਭਰੇ ਰਹਿਣਾ ਹੈ ਔਰ ਇੱਕ ਕੰਮ ਹੋਰ ਕਰਨਾ ਹੈ। ਸਿਰਫ ਆਸ ਉਮੀਦ ਰੱਖਣੀ ਜ਼ਰੂਰ ਹੈ ਔਰ ਉਹਨਾਂ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਤੁਹਾਡਾ ਕਰਮ, ਤੁਹਾਡਾ ਜਿਹੜਾ ਉਹ ਐਫਰਟ ਹੈ ਉਹਦਾ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ ਹੈ, ਨਾਲ ਨਾਲ ਗੱਲਾਂ ਚੱਲਦੀਆਂ ਪਈਆਂ ਨੇ ਤੁਹਾਡੇ ਨਾਲ, ਔਰ ਤੁਹਾਨੂੰ ਮੋਟੀਵੇਸ਼ਨ ਦੇ ਨਾਲ ਭਰਨ ਦੇ ਲਈ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੇ ਨਾਲ ਭਰਿਆ ਜਾਵੇ। ਤਾਂ 12 ਜੁਲਾਈ ਦਾ ਜਿਹੜਾ ਦਿਨ ਹੈ ਨਾ ਪਿਆਰੇ ਬੱਚਿਓ, ਉਹ ਮਨਾਇਆ ਜਾਂਦਾ ਹੈ ਨੈਸ਼ਨਲ ਸਿੰਪਲੇਸਿਟੀ ਡੇ ਵਜੋਂ। ਔਰ ਵਾਕਿਆ ਜੀ, ਇਹ ਸਿੰਪਲੇਸਿਟੀ ਬੜੀ ਖੂਬਸੂਰਤ ਚੀਜ਼ ਹੈ, ਔਰ ਬਹੁਤ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਔਥਰ, ਫਿਲੋਸਫਰ, ਹਿਸਟੋਰੀਅਨ ਬਹੁਤ ਹੀ ਇੰਟਲੈਕਚੁਅਲ ਲੋਕ ਹੁੰਦੇ ਨੇ ਨਾ, ਉਹ ਬੜੀ ਸਿੰਪਲੇਸਿਟੀ 'ਚ ਵਿਸ਼ਵਾਸ ਰੱਖਦੇ ਨੇ, ਔਰ ਜਿਹੜੇ ਲੋਕ ਬਹੁਤ ਖਾਲੀ ਹੁੰਦੇ ਨੇ ਕਈ ਵਾਰੀ ਉਹ ਬੜੀ ਤੜਕ ਭੜਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਇੱਦਾਂ ਇਉਂ, ਪਰ ਜਿਹੜਾ ਖੂਬਸੂਰਤੀ ਹੈ ਤੁਹਾਡੀ, ਤੁਹਾਡੀ ਜਿਹੜੀ ਅਸਲੀ ਉਹ ਸਿੰਪਲੇਸਿਟੀ ਹੈ ਨਾ, ਉਹ ਤੁਹਾਡੀ ਨੌਲੇਜ ਦੇ ਵਿੱਚ ਲੁਕੀ ਹੈ, ਉਹ ਤੁਹਾਡੀ ਸ਼ਖਸੀਅਤ ਦੇ ਵਿੱਚ ਲੁਕੀ ਹੈ। ਔਰ ਇਸੇ ਕਰਕੇ ਇਹ 12 ਤਰੀਕ ਦਾ ਜਿਹੜਾ ਦਿਨ ਹੈ ਨਾ, ਉਹਨੂੰ ਨੈਸ਼ਨਲ ਸਿੰਪਲੇਸਿਟੀ ਡੇ ਵਜੋਂ ਮਨਾਇਆ ਜਾਂਦਾ ਹੈ। ਤੁਸੀਂ ਜਿੰਨਾ ਹੀ ਆਪਣੀ ਜ਼ਿੰਦਗੀ ਨੂੰ ਸਿੰਪਲੇਸਿਟੀ 'ਚ ਰੱਖਦੇ ਹੋ, ਇੱਕ ਤਾਂ ਤੁਸੀਂ ਸਟ੍ਰੈਸ ਦੇ ਵਿੱਚ ਨਹੀਂ ਆਉਂਦੇ, ਹਾਰਡ ਅਰਨਿੰਗ ਨੂੰ ਗਵਾਉਂਦੇ ਵੀ ਨਹੀਂ ਹੋ, ਅਤੇ ਦੂਸਰਾ ਤੁਸੀਂ ਖਾਸ ਦਿਖਦੇ ਹੋ, ਵਿਸ਼ੇਸ਼ ਦਿਖਦੇ ਹੋ ਹਰ ਜਗ੍ਹਾ ਦੇ ਉੱਪਰ।
1: ਜੀ ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ 12 ਜੁਲਾਈ ਦੀ, ਬਹੁਤ ਹੀ ਖਾਸ ਦਿਨ ਜਿਹੜਾ ਹੈ, ਸੁਖਦੀਪ ਜੀ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ, ਰਾਸ਼ਟਰੀ ਸਾਦਗੀ ਦਿਵਸ ਦੀ ਸਿੰਪਲਿਸਿਟੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਇਸ ਦੇ ਨਾਲ ਨਾਲ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਪੇਪਰ ਬੈਗ ਦਿਵਸ ਦੀ, ਤਾਂ 19ਵੀਂ ਸਦੀ ਦੇ ਵਿੱਚ ਕਾਗਜ਼ ਦੇ ਥੈਲਿਆਂ ਦੀ ਵਰਤੋਂ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਸੀ। ਜਦੋਂ ਅਸੀਂ 1871 ਦੀ ਗੱਲ ਕਰਦੇ ਹਾਂ, ਤਾਂ ਇਸ ਦੇ ਵਿੱਚ ਮਾਰਗਰੇਟ ਈ ਨਾਈਟ ਨੇ ਚੌੜੇ ਤਲ ਵਾਲੇ ਪੇਪਰ ਬੈਗ ਜਿਹੜੇ ਨੇ ਉਹ ਬਣਾਉਣੇ ਸ਼ੁਰੂ ਕੀਤੇ। ਉਸ ਦੀ ਖਾਸ ਕਰਕੇ ਜਿਹੜੀ ਇੱਕ ਮਸ਼ੀਨ ਸੀਗੀ ਉਹਨੂੰ ਬਣਾਉਣ ਵਾਲੀ ਮਸ਼ੀਨ ਦਾ ਪੇਟੈਂਟ ਵੀ ਕਰਵਾਇਆ, ਜਿਸ ਨਾਲ ਕਿ ਪੇਪਰ ਬੈਗ ਦੀ ਵਰਤੋਂ ਆਮ ਕਰਕੇ ਸ਼ੁਰੂ ਹੋ ਗਈ। ਸੋ ਜਦੋਂ ਅਸੀਂ ਕੱਪੜੇ ਦੇ ਬੈਗ ਦੀ ਗੱਲ ਕਰਦੇ ਹਾਂ ਜਾਂ ਕਾਗਜ਼ ਦੇ ਥੈਲਿਆਂ ਦੀ ਗੱਲ ਕਰਦੇ ਹਾਂ, ਤਾਂ ਸਾਡੇ ਵਾਤਾਵਰਣ ਲਈ ਬਹੁਤ ਹੀ ਜ਼ਿਆਦਾ ਚੰਗੇ ਹੁੰਦੇ ਨੇ। ਸਾਨੂੰ ਪਤਾ ਹੈ ਕਿ ਪਲਾਸਟਿਕ ਦਾ ਨੁਕਸਾਨ ਬੱਚਿਓ ਬਹੁਤ ਜ਼ਿਆਦਾ ਹੁੰਦਾ, ਸੋ ਜਦੋਂ ਵੀ ਅਸੀਂ ਕਿਤੇ ਸ਼ੋਪਿੰਗ ਕਰਨ ਜਾਂਦੇ ਹਾਂ, ਤਾਂ ਇਹ ਦਿਨ ਸਾਨੂੰ ਇਹ ਸਿੱਖਿਆ ਦਿੰਦਾ ਕਿ ਅਸੀਂ ਘਰ ਤੋਂ ਹੀ ਪੇਪਰ ਬੈਗ ਜਾਂ ਕੱਪੜੇ ਦੇ ਬੈਗ ਲੈ ਕੇ ਜਾਈਏ, ਤਾਂ ਕਿ ਸਾਨੂੰ ਢੇਰ ਸਾਰੀ ਪਲਾਸਟਿਕ ਇਕੱਠੀ ਕਰਕੇ ਘਰ ਲੈ ਕੇ ਨਾ ਆਉਣੀ ਪਵੇ।
0: ਲਓ ਜੀ, 12 ਤਰੀਕ ਵਾਲਾ ਜਿਹੜਾ ਦਿਨ ਹੈ ਨਾ, ਇਹ ਬਹੁਤ ਸਾਰੇ ਦਿਨਾਂ ਨੂੰ ਸਮਰਪਿਤ ਹੈ, ਔਰ ਇੱਕ ਹੋਰ ਖਾਸ ਦਿਨ ਇਹਦੇ ਨਾਲ ਜੁੜਿਆ ਹੋਇਆ, ਔਰ ਪਿਆਰੇ ਬੱਚਿਓ, ਇਹ ਤੁਸੀਂ ਅਖਬਾਰ ਦੀਆਂ ਸੁਰਖੀਆਂ ਬਣਿਆ ਹੋਇਆ ਵੀ ਦੇਖਿਆ ਹੋਏਗਾ ਨਾਮ, ਔਰ ਇਹ ਮੀਡੀਆ ਦੇ ਉੱਪਰ ਵੀ ਬਹੁਤ ਦੇਰ ਤੱਕ ਛਾਇਆ ਰਿਹਾ ਨਾਮ, ਜਿਸ ਦਾ ਨਾਮ ਹੈ ਮਲਾਲਾ ਯੂਸਫ। ਔਰ ਮਲਾਲਾ ਯੂਸਫ ਇੱਕ ਛੋਟਾ ਜਿਹਾ ਬੱਚਾ ਹੈ, ਪਰ ਬੜਾ ਹੀ ਕ੍ਰਾਂਤੀਕਾਰੀ ਹੈ, ਜਿਹਨੇ ਆਪਣੇ ਹੱਕਾਂ ਦੇ ਪ੍ਰਤੀ ਆਵਾਜ਼ ਚੁੱਕੀ, ਔਰ ਦੁਨੀਆ ਭਰ ਦੀਆਂ ਔਰਤਾਂ ਦੀ ਉਹ ਆਵਾਜ਼ ਬਣੀ, ਔਰ ਦੁਨੀਆ ਭਰ ਦੇ ਲੋਕਾਂ ਨੇ ਉਹਨੂੰ ਸਰਾਇਆ ਕਿ ਵਾਕਿਆ ਹੀ ਜੀ, ਇਹ ਇਨਕਲਾਬੀ ਜਿਹੜਾ ਮਲਾਲਾ ਦਾ ਸੁਰ ਹੈ, ਉਹ ਵਾਕਿਆ ਹੀ ਵੁਮੈਨਸ ਦੇ ਰਾਈਟ ਦੀ ਰੱਖਿਆ ਕਰਦਾ, ਔਰ ਇਸੇ ਕਰਕੇ 12 ਜੁਲਾਈ ਦਾ ਦਿਨ ਮਲਾਲਾ ਡੇ ਵਜੋਂ ਵੀ ਮਨਾਇਆ ਜਾਂਦਾ ਹੈ।
1: ਜੀ ਬਿਲਕੁਲ, ਜਦੋਂ ਅਸੀਂ ਝਾਤ ਮਾਰਦੇ ਹਾਂ ਇਤਿਹਾਸ ਵੱਲ, ਸੁਖਦੇਵੀ ਹੈ, ਅਤੇ ਬਹੁਤ ਸਾਰੇ ਦਿਨ ਜਿਹੜੇ ਨੇ ਸਾਡੇ ਇਤਿਹਾਸ ਦਾ ਹਿੱਸਾ ਨੇ, ਲੇਕਿਨ ਬਹੁਤ ਸਾਰੇ ਦਿਨ ਜਿਹੜੇ ਨੇ ਸਾਡੀ ਮਾਡਰਨਾਈਜ਼ਡ ਲਾਈਫ ਜਿਹੜੀ ਅਸੀਂ ਅੱਜ ਦੀ ਜ਼ਿੰਦਗੀ ਜੀ ਰਹੇ ਹਾਂ ਉਹਨਾਂ ਨੂੰ ਵੀ ਸਮਰਪਿਤ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਖਾਸ ਕਰਕੇ। ਸੋ 13 ਜੁਲਾਈ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਰਾਸ਼ਟਰੀ ਫਰੈਂਚ ਫਰਾਈਜ਼ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ। ਹੁਣ ਫਰੈਂਚ ਫਰਾਈਜ਼ ਜ਼ਰੂਰੀ ਨਹੀਂ ਹੈ ਕਿ ਅਸੀਂ ਬਾਜ਼ਾਰ ਦੇ ਵਿੱਚ ਜਾ ਕੇ ਖਾਣੀਆਂ ਨੇ, ਅਸੀਂ ਘਰ ਦੇ ਵਿੱਚ ਫਰੈਸ਼ ਵਧੀਆ ਵਧੀਆ ਵੀ ਬਣਾ ਸਕਦੇ ਹਾਂ, ਲੇਕਿਨ ਇਹ ਖਾਸ ਦਿਨ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ। ਜਦੋਂ ਅਸੀਂ ਗੱਲ ਕਰਦੇ ਹਾਂ ਫਰੈਂਚ ਫਰਾਈਜ਼ ਦੀ, ਅਤੇ ਇਸ ਦੀ ਲੋਕਪ੍ਰਿਯਤਾ ਦਾ ਜਸ਼ਨ ਜਿਹੜਾ ਹੈ ਉਹ ਖਾਸ ਕਰਕੇ ਮਨਾਇਆ ਜਾਂਦਾ ਹੈ। ਸੋ ਪਹਿਲਾਂ ਦੀ ਗੱਲ ਜਦੋਂ ਅਸੀਂ ਕਰਦੇ ਸੁਖਦੀਪ ਜੀ, ਤਾਂ ਘਰ ਦਾ ਖਾਣਾ, ਸਾਦਾ ਖਾਣਾ, ਪੌਸ਼ਟਿਕ ਖਾਣਾ ਜਿਹੜਾ ਹੈ ਸਾਨੂੰ ਬਹੁਤ ਚੰਗਾ ਲੱਗਦਾ ਸੀ, ਲੇਕਿਨ ਅੱਜ ਕੱਲ੍ਹ ਫਾਸਟ ਫੂਡ ਵਾਲੀ ਲਾਈਫ ਜਿਹੜੀ ਸਾਡੀ ਇੰਨੀ ਜ਼ਿਆਦਾ ਹੋ ਗਈ ਹੈ, ਉਸ ਦੇ ਵਿੱਚ ਅਸੀਂ ਇਹਨਾਂ ਫੂਡਸ ਨੂੰ ਆਪਣੇ ਫੂਡ ਚੇਨ ਦਾ ਹਿੱਸਾ ਇੱਕ ਕਰਕੇ ਖਾਸ ਕਰਕੇ ਬਣਾ ਲਿਆ ਹੋਇਆ ਹੈ। ਸੋ ਕੋਸ਼ਿਸ਼ ਇਹ ਕਰਨੀ ਹੈ ਕਿ ਜੇਕਰ ਖਾਣੀਆਂ ਨੇ ਫਰੈਂਚ ਫਰਾਈਜ਼, ਤਾਂ ਉਹਨੂੰ ਘਰ ਫਰੈਸ਼ ਤੇਲ ਦੇ ਵਿੱਚ ਜ਼ਰੂਰ ਅਤੇ ਜ਼ਰੂਰ ਸਵਾਦਿਸ਼ਟ ਤਰੀਕੇ ਦੇ ਨਾਲ ਆਪਣੇ ਮੰਮਾ ਦੇ ਹੱਥੋਂ ਬਣਵਾ ਕੇ ਜਾਂ ਵੱਡੇ ਦੀਦੀ ਦੇ ਹੱਥੋਂ ਜਾਂ ਦਾਦੀ ਔਰ ਨਾਨੀ ਦੇ ਹੱਥੋਂ ਬਣਵਾ ਕੇ ਖਾਧੀਆਂ ਜਾਣ, ਅਤੇ ਤੁਸੀਂ ਵੀ ਉਹਨਾਂ ਦੀ ਮਦਦ ਜ਼ਰੂਰ ਅਤੇ ਜ਼ਰੂਰ ਕਰ ਸਕਦੇ ਹੋ।
0: ਲਓ ਜੀ ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ ਹੈ ਬਾਲ ਜਗਤ ਦੇ ਵਿਹੜੇ ਦੇ ਵਿੱਚ, ਔਰ ਅਗਲਾ ਜਿਹੜਾ ਦਿਨ ਹੈ ਉਹ ਹੈ ਜੀ 15 ਜੁਲਾਈ ਦਾ, ਜਿਹੜਾ ਵਰਲਡ ਯੂਥ ਸਕਿੱਲ ਡੇ ਵਜੋਂ ਮਨਾਇਆ ਜਾਂਦਾ ਹੈ। ਔਰ ਯੂਥ ਦਾ ਸਕਿੱਲਫੁੱਲ ਹੋਣਾ ਮਤਲਬ ਹੱਥੀਂ ਕੰਮ ਕਰਨਾ ਉਹਨਾਂ ਨੂੰ ਆਉਣਾ ਚਾਹੀਦਾ ਹੈ, ਔਰ ਦੁਨੀਆ ਭਰ ਦੇ ਵਿੱਚ ਪਿਆਰੇ ਬੱਚਿਓ ਹੱਥੀਂ ਕੰਮ ਕਰਨ ਵਾਲੇ ਲੋਕਾਂ ਦੀ ਬਹੁਤ ਡਿਮਾਂਡ ਹੈ। ਔਰ ਬਹੁਤ ਸਾਰੇ ਦੇਖੋ ਤੁਸੀਂ ਦੇਖੇ ਹੋਣਗੇ ਐਸੇ ਬੰਦੇ ਕਿ ਜਿਨ੍ਹਾਂ ਦੇ ਹੱਥ ਵਿੱਚ ਕੋਈ ਹੁਨਰ ਹੁੰਦਾ ਹੈ ਨਾ, ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਇਓਰਿਟੀ ਮਿਲਦੀ ਹੈ। ਸੋ ਇਸ ਹੱਥੀਂ

0: ਕੰਮ ਕਰਨ ਦੇ ਵਿੱਚ ਟੈਕਨੀਕੈਲਿਟੀਜ਼ ਵੀ ਆਉਂਦੀਆਂ ਨੇ, ਵੋਕੇਸ਼ਨਲ ਐਜੂਕੇਸ਼ਨ ਵੀ ਆਉਂਦੀ ਹੈ, ਔਰ ਇਹਦੀ ਜਿਹੜੀ ਸਕਿੱਲ ਹੈ ਇਹਨੂੰ ਸਿੱਖਣ ਦੇ ਲਈ ਸਾਨੂੰ ਕੀ ਕਰਨਾ ਪੈਂਦਾ ਕਿ ਸ਼ੁਰੂ ਤੋਂ ਆਪਣਾ ਦਿਮਾਗ ਜਿਹੜਾ ਹੈ ਕਿਸੇ ਵਿਸ਼ੇਸ਼ ਸਕਿੱਲ ਵੱਲ ਆਕਰਸ਼ਿਤ ਕਰਨਾ ਪੈਂਦਾ, ਉਹਦੇ ਵਿੱਚ ਲਗਾਉਣਾ ਪੈਂਦਾ, ਔਰ ਫਿਰ ਜਿੱਦਾਂ ਹੀ ਅਸੀਂ ਆਪਣੀ ਪੜ੍ਹਾਈ ਖਤਮ ਕਰਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਮੌਕੇ ਮਿਲਦੇ ਨੇ ਇਹਨਾਂ ਕੰਮਾਂ ਦੇ ਵਿੱਚ ਪ੍ਰੋਫੈਸ਼ਨਲੀ ਇਨਵੋਲਵ ਹੋਣ ਦਾ।
1: ਜੀ ਬਿਲਕੁਲ, ਜਦੋਂ ਅਸੀਂ 17 ਜੁਲਾਈ ਦੀ ਗੱਲ ਕਰਦੇ ਹਾਂ ਤੇ 17 ਜੁਲਾਈ ਨੂੰ ਸੁਖਦੇਵੀ ਇਹ ਦੋ ਖਾਸ ਦਿਨ ਅਸੀਂ ਮਨਾ ਰਹੇ ਹਾਂ, ਇੱਕ ਤੇ ਹੈ ਜੀ ਅੰਤਰਰਾਸ਼ਟਰੀ ਨਿਆਂ ਦਿਵਸ ਤੇ ਦੂਸਰਾ ਹੈ ਜੀ ਵਿਸ਼ਵ ਇਮੋਜੀ ਦਿਵਸ। ਜਦੋਂ ਅਸੀਂ ਵਿਸ਼ਵ ਇਮੋਜੀ ਦਿਵਸ ਦੀ ਗੱਲ ਕਰਦੇ ਤੇ 2014 ਦੇ ਵਿੱਚ ਖਾਸ ਕਰਕੇ ਜੇਰੇਮੀ ਬਰਜ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਤੇ 17 ਜੁਲਾਈ ਦੀ ਤਰੀਕ ਜਿਹੜੀ ਹੈ ਇਸ ਲਈ ਚੁਣੀ ਗਈ ਕਿਉਂਕਿ ਖਾਸ ਕਰਕੇ ਇਸ ਦਿਨ ਜਿਹੜੇ ਕੈਲੰਡਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇਮੋਜੀ ਤੇ ਇਹ ਤਰੀਕ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ। ਪਹਿਲਾਂ ਜਿਹੜਾ ਹੈ ਪੁਰਾਣੇ ਸਮੇਂ ਦੇ ਵੱਲ ਝਾਤ ਮਾਰੀਏ ਤੇ ਲੋਕ ਚਿੱਠੀਆਂ ਭੇਜਦੇ ਸਨ ਔਰ ਨਾਲ ਦੀ ਨਾਲ ਸੁਨੇਹੇ ਜਿਹੜੇ ਨੇ ਉਹ ਲੰਬਾ ਸਮਾਂ ਲੈਂਦੇ ਸਨ। ਅੱਜ ਦੇ ਸਮੇਂ ਦੇ ਵਿੱਚ ਇੱਕ ਛੋਟੀ ਜਿਹੀ ਇਮੋਜੀ ਭੇਜ ਕੇ ਆਪਣੇ ਇਮੋਸ਼ਨਸ ਨੂੰ ਜਿਹੜਾ ਹੈ ਅਸੀਂ ਦੂਸਰਿਆਂ ਦੇ ਅੱਗੇ ਵਿਅਕਤ ਕਰ ਸਕਦੇ ਹਾਂ, ਦੱਸ ਸਕਦੇ ਹਾਂ ਕਿ ਅਸੀਂ ਖੁਸ਼ ਫੀਲ ਕਰ ਰਹੇ ਹਾਂ, ਸੈਡ ਫੀਲ ਕਰ ਰਹੇ ਹਾਂ, ਅਗਲੇ ਦੀ ਗੱਲ ਦੇ ਨਾਲ ਸਹਿਮਤ ਹੋ ਰਹੇ ਹਾਂ ਜਾਂ ਨਹੀਂ ਹੋ ਰਹੇ। ਸੋ ਇਹ ਖਾਸ ਤਰੀਕੇ ਦੇ ਨਾਲ ਛੋਟੀ ਜਿਹੀ ਇਮੋਜੀ ਜਿਹੜੀ ਹੈ ਸਾਡੇ ਵੱਡੀਆਂ ਸਾਰੀਆਂ ਫੀਲਿੰਗਸ ਜਿਹੜੀਆਂ ਨੇ ਉਹ ਦੂਸਰਿਆਂ ਤੱਕ ਵਿਅਕਤ ਕਰ ਦਿੰਦੇ ਨੇ। ਸਾਨੂੰ ਬਹੁਤੇ ਜ਼ਿਆਦਾ ਸ਼ਬਦਾਂ ਦਾ ਇਸਤੇਮਾਲ ਵੀ ਜਿਹੜਾ ਹੈ ਉਹ ਨਹੀਂ ਕਰਨਾ ਪੈਂਦਾ।
0: ਪਿਆਰੇ ਬੱਚਿਓ, 17 ਜੁਲਾਈ ਦੀ ਗੱਲ ਕਰੀਏ ਤਾਂ 17 ਜੁਲਾਈ ਦਾ ਦਿਨ ਵਰਲਡ ਡੇ ਆਫ ਇੰਟਰਨੈਸ਼ਨਲ ਜਸਟਿਸ ਵਜੋਂ ਮਨਾਇਆ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਕਿਸੇ ਦੇ ਨਾਲ ਵੀ ਕੋਈ ਇਨਜਸਟਿਸ ਨਾ ਹੋਵੇ, ਉਸ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ। ਔਰ ਇਹ ਜਿਹੜਾ ਦਿਨ ਹੈ ਹਰੇਕ ਲਈ ਬਣਿਆ ਹੋਇਆ ਹੈ ਕਿ ਦੁਨੀਆ ਦੇ ਉੱਤੇ ਹਰ ਇਨਸਾਨ ਨੂੰ ਜਸਟਿਸ ਮਿਲਣਾ ਚਾਹੀਦਾ ਹੈ, ਇਨਸਾਫ ਮਿਲਣਾ ਚਾਹੀਦਾ ਹੈ, ਕਿਸੇ ਦੇ ਨਾਲ ਵੀ ਜਾਤ, ਰੰਗ, ਧਰਮ, ਨਸਲ ਦੇ ਆਧਾਰ 'ਤੇ ਕੋਈ ਕਿਸੇ ਕਿਸਮ ਦਾ ਵਿਤਕਰਾ ਨਾ ਹੋਵੇ। ਔਰ ਗੁਰਪ੍ਰੀਤ ਜੀ, ਗੱਲ ਕਰੀਏ 18 ਜੁਲਾਈ ਦੀ, ਤਾਂ 18 ਜੁਲਾਈ ਦਾ ਜਿਹੜਾ ਦਿਨ ਹੈ ਉਹ ਇੰਟਰਨੈਸ਼ਨਲ ਨੈਲਸਨ ਮੰਡੇਲਾ ਡੇ ਵਜੋਂ ਮਨਾਇਆ ਜਾਂਦਾ ਹੈ। ਔਰ ਇਹਨਾਂ ਦੇ ਬਾਰੇ ਪਿਆਰੇ ਬੱਚਿਓ ਤੁਸੀਂ ਜਾਣਦੇ ਹੀ ਹੋ ਕਿ ਇਹ ਕ੍ਰਾਂਤੀਕਾਰੀ ਸੀ ਜਿਨ੍ਹਾਂ ਨੇ ਆਪਣੇ ਹੱਕਾਂ ਦੇ ਲਈ ਆਵਾਜ਼ ਚੁੱਕੀ ਔਰ ਅਖੀਰ ਜਿੱਤ ਦਾ ਝੰਡਾ ਇਹਨਾਂ ਦੀ ਝੋਲੀ ਆਇਆ।
1: ਜੀ ਬਿਲਕੁਲ, ਔਰ ਜਦੋਂ ਅਸੀਂ ਅਪਾਰਥਾਈਡ ਸਿਸਟਮ ਦੀ ਗੱਲ ਕਰਦੇ ਹਾਂ ਤੇ ਤੁਸੀਂ ਕਿਤਾਬਾਂ ਦੇ ਵਿੱਚ ਇਸ ਦੇ ਬਾਰੇ ਜ਼ਰੂਰ ਤੇ ਜ਼ਰੂਰ ਪੜ੍ਹਿਆ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਨਸਲਵਾਦੀ ਪ੍ਰਣਾਲੀ ਜਿਹੜੀ ਹੈ ਉਸਦੇ ਖਿਲਾਫ ਸੰਘਰਸ਼ ਇਹਨਾਂ ਨੇ ਸ਼ੁਰੂ ਕੀਤਾ ਸੀ, ਸ਼ੁਰੂਆਤ ਕੀਤੀ, ਔਰ ਕਿਸ ਤਰੀਕੇ ਦੇ ਨਾਲ ਰੰਗ, ਜਾਤ ਪਾਤ ਦੇ ਆਧਾਰ 'ਤੇ ਭੇਦਭਾਵ ਕੀਤਾ ਜਾਂਦਾ ਸੀ। ਇਹਨਾਂ ਦੇ ਇੱਕ ਆਵਾਜ਼ ਉਠਾਉਣ ਦੇ ਨਾਲ ਇੰਨਾ ਜ਼ਿਆਦਾ ਹੌਸਲਾ ਬੁਲੰਦ ਹੋਇਆ ਸਾਰਿਆਂ ਦਾ ਕਿ ਇੱਕ ਨਵੀਂ ਆਵਾਜ਼ ਬਣ ਕੇ ਆਵਾਮ ਦੇ ਸਾਹਮਣੇ ਆਏ ਔਰ ਆਪਣੇ ਇਸ ਸਿਸਟਮ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਉਦਾਹਰਣ ਦੇ ਤੌਰ 'ਤੇ ਪੇਸ਼ ਕਰ ਦਿੱਤਾ। ਸੋ ਖਾਸ ਕਰਕੇ ਇਹਨਾਂ ਦੇ ਜਨਮ ਦਿਨ ਦੇ ਮੌਕੇ 'ਤੇ ਹੀ 18 ਜੁਲਾਈ ਨੂੰ ਹਰ ਸਾਲ ਜਿਹੜਾ ਹੈ ਇੰਟਰਨੈਸ਼ਨਲ ਨੈਲਸਨ ਮੰਡੇਲਾ ਡੇ ਹੀ ਮਨਾਇਆ ਜਾਂਦਾ ਹੈ, ਜੋ ਸਾਨੂੰ ਹਮੇਸ਼ਾ ਅਤੇ ਹਮੇਸ਼ਾ ਇਹ ਆਗਾਹ ਕਰਦਾ ਹੈ ਕਿ ਅਜਿਹੇ ਦਿਨ ਮਨਾਏ ਜਾਣ ਦੇ ਪਿੱਛੇ ਮਨੋਰਥ ਇਹੀ ਹੁੰਦਾ ਹੈ ਕਿ ਜੇਕਰ ਤੁਸੀਂ ਕੁਝ ਵੱਖਰਾ ਕਰਦੇ ਹੋ, ਨਿਵੇਕਲਾ ਕਰਦੇ ਹੋ, ਆਪਣੀ ਛਾਪ ਦੁਨੀਆ ਦੇ ਉੱਪਰ ਛੱਡ ਸਕਦੇ ਹੋ ਔਰ ਕੁਝ ਨਵੀਂ ਕ੍ਰਾਂਤੀ ਜਿਹੜੀ ਹੈ ਉਹ ਇਸ ਦੁਨੀਆ ਦੇ ਵਿੱਚ ਲੈ ਕੇ ਆ ਸਕਦੇ ਹੋ।
0: ਲਓ ਜੀ ਪਿਆਰੇ ਬੱਚਿਓ, ਗੱਲਾਂ ਬਾਤਾਂ ਮਨੋਰੰਜਨ ਜਾਣਕਾਰੀਆਂ ਦੀ ਸਾਂਝ ਤੁਹਾਡੇ ਨਾਲ ਪਵਾ ਚੁੱਕੇ ਹਾਂ ਔਰ ਹੁਣ ਵੇਲਾ ਹੈ ਜੀ ਤੁਹਾਨੂੰ ਆਪਣਾ ਨੰਬਰ ਦੱਸਣ ਦਾ ਜਿਹਦੇ ਉੱਤੇ ਤੁਸੀਂ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਭੇਜ ਸਕਦੇ ਹੋ। ਸੋ ਕਾਪੀ ਪੈੱਨ ਚੁੱਕੋ ਜਾਂ ਆਪਣੇ ਮੋਬਾਈਲ ਫੋਨ ਦੇ ਉੱਪਰ ਸਾਡਾ ਨੰਬਰ ਕਰ ਲਓ ਜੀ ਨੋਟ। ਨੰਬਰ ਹੈ 8284857799, ਯਾਨੀ 8284851789। ਔਰ ਹੁਣ ਸੁਖਦੀਪ ਔਰ ਗੁਰਪ੍ਰੀਤ ਨੂੰ ਦਿਓ ਇਜਾਜ਼ਤ ਇਸ ਵਾਅਦੇ ਦੇ ਨਾਲ ਕਿ ਫਿਰ ਅਗਲੇ ਹਫ਼ਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਤੁਹਾਡੇ ਰੇਡੀਓ ਸੈੱਟ ਉੱਪਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਜੈ।

0: नन्हे मुन्ने बच्चे अपना मनपसंद प्रोग्राम सुन रहे सी बाल जगत।
1: साइबर फ्रॉड या धोखाधड़ी की जानकारी लई 1930 हेल्पलाइन नंबर डायल करो जां www.cybercrime.gov.in ते शिकायत दर्ज करवाओ।
2: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ

ਦੁਪਹਿਰ 2:30 ਦਾ ਸਮਾਂ ਰਹੇਗਾ ਪ੍ਰੋਗਰਾਮ ਰੰਗਲੀ ਧਰਤੀ ਦਾ, ਜਿਸ ਦੇ ਵਿੱਚ ਅੱਜ ਤੁਸੀਂ ਗੁਰਬਖਸ਼ ਸਿੰਘ ਮਹੇਸ਼ਪੁਰੀ ਕਵੀਸ਼ਰ ਤੇ ਸਾਥੀਆਂ ਪਾਸੋਂ ਕਵਿਤਾ ਸੁਣੋਗੇ। ਸਾਡੀ ਦੂਜੀ ਸਭਾ ਦੇ ਵਿੱਚ ਯਾਨੀ ਸ਼ਾਮ 4:02 ਤੇ ਤੁਸੀਂ ਸੁਣੋਗੇ ਹਿੰਦੀ ਸਾਹਿਤਕ ਪਤ੍ਰਿਕਾ ਪਰਿਮਲ, ਜਿਸ ਦੇ ਵਿੱਚ ਅੱਜ ਤੁਸੀਂ ਚਰਚਾ ਸੁਣੋਗੇ ਸਾਹਿਤ ਸੇ ਜੁੜਨਾ ਕਿਉਂ ਜ਼ਰੂਰੀ, ਜਿਸ ਦੇ ਵਿੱਚ ਭਾਗ ਲੈਣਗੇ ਡਾਕਟਰ ਸੁਰੇਸ਼ ਨਾਇਕ, ਡਾਕਟਰ ਤਰਸੇਮ ਗੁਜਰਾਲ ਤੇ ਡਾਕਟਰ ਰਜਿੰਦਰ ਟੌਂਕ। ਸ਼ਾਮ 4:30 ਅਸੀਂ ਤੁਹਾਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਅਤੇ ਸ਼ਾਮ 5:30 ਦਾ ਸਮਾਂ ਰਹੇਗਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ।

ਸ਼ਾਮ 6:30 ਕਿਸਾਨ ਵੀਰਾਂ ਦਾ ਪ੍ਰੋਗਰਾਮ ਦਿਹਾਤੀ ਪ੍ਰੋਗਰਾਮ, ਜਿਸ ਦੇ ਵਿੱਚ ਕੰਮ ਦੀਆਂ ਗੱਲਾਂ ਕਰਾਂਗੇ ਅਤੇ ਝੋਨੇ ਦੇ ਕੀੜੇ ਦੀ ਰੋਕਥਾਮ ਦੇ ਬਾਰੇ ਜਾਣਕਾਰੀ ਦੇਣਗੇ ਡਾਕਟਰ KS ਸੂਰੀ। ਇਸ ਤੋਂ ਇਲਾਵਾ ਧਰਤੀ ਦੀ ਪੁਕਾਰ। ਸ਼ਾਮ 7:45 ਦਾ ਸਮਾਂ ਰਹੇਗਾ ਪ੍ਰੋਗਰਾਮ ਅਵਗ ਦੇ ਪਾਣੀ ਦਾ, ਜਿਸ ਦੇ ਵਿੱਚ ਅੱਜ ਤੁਸੀਂ ਭੁਪਿੰਦਰ ਸਿੰਘ ਮਾਨ ਦੀ ਕਹਾਣੀ ਸੁਣੋਗੇ ਬੰਦ ਦਰਵਾਜ਼ਾ। ਰਾਤ 8 ਵਜੇ ਤੁਹਾਡੀਆਂ ਚਿੱਠੀਆਂ ਦੇ ਜਵਾਬ ਦਿੱਤੇ ਜਾਣਗੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।

ਰਾਤ 9:30 ਤੁਸੀਂ ਸੁਣੋਗੇ ਰੂਪਕਾਂ 'ਤੇ ਆਧਾਰਿਤ ਰਾਸ਼ਟਰੀ ਪ੍ਰੋਗਰਾਮ ਨੈਸ਼ਨਲ ਪ੍ਰੋ ਆਫ ਫੀਚਰਸ। ਇਹ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਏਗਾ।

ਇਸ ਤੋਂ ਇਲਾਵਾ ਖਬਰਾਂ ਦੇ ਬੁਲੇਟਿਨ ਆਪਣੇ ਆਪਣੇ ਵੇਲੇ ਤੇ ਨਸ਼ਰ ਕੀਤੇ ਜਾਣਗੇ। ਇਹ ਤਾਂ ਸਨ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਦੁਪਹਿਰ ਦੇ 1:10 ਹੋ ਰਹੇ ਨੇ। ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਸਰਵੇ ਦਿਨ ਪੁਲਿਸ ਟੀਮਾਂ ਨੇ 417 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫਤਾਰੀਆਂ 46,774 ਹੋ ਗਈਆਂ ਨੇ। ਇਸ ਤੋਂ ਇਲਾਵਾ 348 ਵਿਅਕਤੀਆਂ ਵਿਰੁੱਧ ਅਹਿਤਿਆਤੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 13 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946 93946 ਰਾਹੀਂ ਲੋੜੀਂਦੇ ਅਪਰਾਧੀਆਂ ਤੇ ਗੈਂਗਸਟਰਾਂ ਵਿਰੁੱਧ ਗੁਪਤ ਰੂਪ ਵਿਚ ਸ਼ਿਕਾਇਤ ਕਰ ਸਕਦੇ ਨੇ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦੇ ਸਕਦੇ ਨੇ। ਨੰਬਰ ਇੱਕ ਵਾਰ ਫਿਰ ਸੁਣ ਲਓ, 93946 93946। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਏ। ਇਨ੍ਹਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਤੇ ਉੱਤਰਾਖੰਡ ਦੇ ਨਾਲ ਨਾਲ ਉੱਤਰੀ ਤੇ ਪੂਰਬੀ ਭਾਰਤ ਦੇ ਹੋਰ ਹਿੱਸੇ ਸ਼ਾਮਿਲ ਨੇ। ਇੰਗਲੈਂਡ ਨੇ ਫਲੋਰੀਡਾ ਵਿੱਚ ਨਾਰਵੇ ਨੂੰ 2-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਏ। ਇੰਗਲੈਂਡ ਦੇ ਜੂਡ ਬੈਲਿੰਗਮ ਨੇ ਵਾਧੂ ਸਮੇਂ ਵਿੱਚ 2 ਗੋਲ ਕਰਕੇ ਇੰਗਲੈਂਡ ਨੂੰ ਜਿੱਤ ਦਿਵਾਈ। ਇਹ ਇੰਗਲੈਂਡ ਦਾ 3ਜਾ ਵਿਸ਼ਵ ਕੱਪ ਫਾਈਨਲ ਏ। ਸਪੇਨ ਤੇ ਫਰਾਂਸ ਪਹਿਲਾਂ ਹੀ ਸੈਮੀਫਾਈਨਲ ਵਿੱਚ ਦਾਖਲ ਹੋ ਚੁੱਕੇ ਨੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋਂ ਜੈ ਹਿੰਦ। ਰੋਜ਼ਾਨਾ ਵਾਂਗ ਅੱਜ ਫਿਰ ਅਸੀਂ ਲੈ ਕੇ ਹਾਜ਼ਰ ਹਾਂ ਤੁਹਾਡੇ ਮਨੋਰੰਜਨ ਲਈ ਵੱਖ ਵੱਖ ਫਿਲਮਾਂ 'ਚੋਂ ਵੱਖ ਵੱਖ ਨਟਮੇ। ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਅਨਜਾਨਾ ਫਿਲਮ ਦਾ ਗੀਤ, ਆਵਾਜ਼ਾਂ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀਆਂ।

ਲਓ ਜੀ ਫੌਜੀ ਵੀਰੋਂ ਅਗਲਾ ਗੀਤ ਸੁਣਦੇ ਹਾਂ। ਸ਼ਰਮੀਲੀ ਫਿਲਮ 'ਚੋਂ ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀਆਂ।

ਅੱਜ ਵੀ ਰਾਹ ਹੁਣ ਸੁਣਦੀ ਹਾਂ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ 'ਚ ਫਿਲਮ ਇਸ਼ਕ ਪਰ ਜ਼ੋਰ ਨਹੀਂ ਇਸ ਫਿਲਮ ਦਾ ਇਹ ਗੀਤ।

ਫੌਜੀ ਵੀਰ, ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ 'ਚ ਫਿਲਮ ਇਸ਼ਕ ਪਰ ਜ਼ੋਰ ਨਹੀਂ ਦਾ ਗੀਤ। ਬਾਕੀ ਗੀਤ ਅਸੀਂ ਤੁਹਾਡੀ ਨਜ਼ਰ ਕਰਾਂਗੇ ਦੁਪਹਿਰ 2 ਵਜੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਹੁਣ ਤੋਂ ਕੁਛ ਪਲਾਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਖਬਰਾਂ, ਅਤੇ 1:50 'ਤੇ ਤੁਸੀਂ ਸੁਣੋਗੇ ਖਬਰਾਂ ਉਰਦੂ ਦੇ ਵਿੱਚ ਸਾਡੇ ਦਿੱਲੀ ਕੇਂਦਰ ਤੋਂ। 1:40 ਹੋ ਰਹੇ ਨੇ, ਹੁਣ ਸੁਣਦੇ ਹਾਂ ਪੰਜਾਬੀ ਖਬਰਾਂ।

0: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੇ ਸਫਲ ਦੌਰੇ ਤੋਂ ਬਾਅਦ ਨਵੀਂ ਦਿੱਲੀ ਪਰਤ ਆਏ ਨੇ। ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਨੇ ਮਾਫ਼ੀ ਸਕੀਮ 2026 ਸ਼ੁਰੂ ਕੀਤੀ ਹੈ। ਕਤਰ ਦੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ 74 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਅਮਰੀਕਾ ਨੇ ਅੱਜ ਸਵੇਰੇ ਈਰਾਨ 'ਤੇ ਤਾਜ਼ਾ ਹਵਾਈ ਹਮਲੇ ਕੀਤੇ ਨੇ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਸੈਮੀਫਾਈਨਲ ਮੁਕਾਬਲੇ ਤੈਅ ਹੋ ਗਏ ਨੇ। ਫਰਾਂਸ ਦਾ ਸਪੇਨ ਨਾਲ ਅਤੇ ਅਰਜਨਟੀਨਾ ਦਾ ਇੰਗਲੈਂਡ ਨਾਲ ਮੁਕਾਬਲਾ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੇ ਸਫਲ ਦੌਰੇ ਤੋਂ ਬਾਅਦ ਨਵੀਂ ਦਿੱਲੀ ਪਰਤ ਆਏ ਨੇ। ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਵਿੱਚ ਸ਼੍ਰੀ ਮੋਦੀ ਨੇ ਰਾਸ਼ਟਰਪਤੀ ਪ੍ਰੋਬੋਵੋ ਸੁਬਿਆਂਤੋ ਦੇ ਸੱਦੇ 'ਤੇ ਇਸ ਮਹੀਨੇ ਦੀ 6-8 ਤਰੀਕ ਤੱਕ ਇੰਡੋਨੇਸ਼ੀਆ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆਈ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਦੁਵੱਲੀ ਭਾਈਵਾਲੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਆਪਣੇ ਦੌਰੇ ਦੇ ਦੂਜੇ ਪੜਾਅ ਲਈ ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਦੇ ਮੈਲਬੋਰਨ ਦਾ ਦੌਰਾ ਕੀਤਾ। ਸ਼੍ਰੀ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨਾਲ ਤੀਜੇ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਵਿੱਚ ਹਿੱਸਾ ਲਿਆ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਆਸਟ੍ਰੇਲੀਆ CEO ਫੋਰਮ ਵਿੱਚ ਵੀ ਸ਼ਿਰਕਤ ਕੀਤੀ, ਜਿੱਥੇ ਉਹਨਾਂ ਨੇ ਦੋਹਾਂ ਦੇਸ਼ਾਂ ਦੇ ਚੋਟੀ ਦੇ ਕਾਰੋਬਾਰੀ ਆਗੂਆਂ ਦੇ ਇਕੱਠ ਨੂੰ ਸੰਬੋਧਨ ਕੀਤਾ। ਦੌਰੇ ਦੇ ਤੀਜੇ ਅਤੇ ਆਖਰੀ ਪੜਾਅ ਵਿੱਚ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਸੱਦੇ 'ਤੇ 10 ਤੋਂ 11 ਜੁਲਾਈ ਤੱਕ ਔਕਲੈਂਡ ਦਾ ਦੌਰਾ ਕੀਤਾ। ਨਿਊਜ਼ੀਲੈਂਡ ਦਾ ਇਹ ਦੌਰਾ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਸੀ। ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਭਾਰਤ ਹਿੰਦ ਮਹਾਂਸਾਗਰ ਅਤੇ ਹਿੰਦ ਪ੍ਰਸ਼ਾਂਤ ਖੇਤਰਾਂ ਵਿੱਚ ਇੱਕ ਸਥਿਰ ਸ਼ਕਤੀ ਵਜੋਂ ਉਭਰਿਆ ਹੈ। ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਸੈਸ਼ਲਸ ਅਤੇ ਇੰਡੋਨੇਸ਼ੀਆ ਦਾ ਦੌਰਾ ਕੀਤਾ ਤਾਂ ਜੋ ਰਣਨੀਤਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਹਨਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤੇ ਨੂੰ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ। ਸ਼੍ਰੀ ਪਾਤਰਾ ਨੇ ਪ੍ਰਧਾਨ ਮੰਤਰੀ ਦੇ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਦੌਰੇ ਦੀਆਂ 10 ਮੁੱਖ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਇਹਨਾਂ ਵਿੱਚ ਹਿੰਦ ਮਹਾਂਸਾਗਰ ਅਤੇ ਹਿੰਦ ਪ੍ਰਸ਼ਾਂਤ ਰਣਨੀਤਿਕ ਗਠਜੋੜ, ਰੱਖਿਆ ਅਤੇ ਸਮੁੰਦਰੀ ਸਹਿਯੋਗ ਸ਼ਾਮਲ ਹੈ।
1: ਹਮ ਇੱਕ ਸਟੇਬਿਲਾਈਜ਼ਿੰਗ ਫੋਰਸ ਬਣ ਕੇ ਇੰਡੋ ਪੈਸਿਫਿਕ ਔਰ ਇੰਡੀਅਨ ਓਸ਼ਨ ਮੇ ਆਜ ਉਭਰ ਪਾਏ ਹੈ। ਇਸੀ ਕੋ ਪ੍ਰਧਾਨ ਮੰਤਰੀ ਇੱਕ ਸਾਥ ਲੈ ਕੇ ਆ ਰਹੇ ਹੈ। ਪ੍ਰਧਾਨ ਮੰਤਰੀ ਜੀ ਨੇ ਆਪਣੇ ਪਰਿਸ਼ਰਮ ਸੇ, ਆਪਣੇ ਸਟੇਟਸਮੈਨਸ਼ਿਪ ਸੇ, ਆਪਣੇ ਪਾਲਿਸੀ ਕੋ ਭਾਰਤ ਮੇ ਲਾਗੂ ਕਰਕੇ ਬਾਕੀ ਦੇਸ਼ੋ ਕੋ ਦਿਖਾਇਆ ਔਰ ਸਭੀ ਦੇਸ਼ੋ ਨੇ ਐਕਸੈਪਟ ਕੀਆ ਕਿ ਯੈਸ, ਲੈਟ ਦਿਸ ਬੀ ਦ ਫਰੇਮਵਰਕ, ਲੈਟ ਇੰਡੀਆ ਡਿਸਾਈਡ ਦ ਫਰੇਮਵਰਕ, ਹਮ ਇਸ ਫਰੇਮਵਰਕ ਪੇ ਇੱਕ ਲੌਂਗ ਟਰਮ ਕੋਆਪਰੇਸ਼ਨ। ਆਪ ਸੋਚੀਏ ਕਿ ਕਿਤਨੀ ਬੜੀ ਜੀਤ ਹੈ।
0: ਉਹਨਾਂ ਕਿਹਾ ਕਿ ਪਹਿਲੀ ਵਾਰ ਭਾਰਤ ਰੱਖਿਆ ਉਪਕਰਨਾਂ ਦੇ ਬਰਾਮਦਕਾਰ ਵਜੋਂ ਉੱਭਰ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਬਾਰੇ ਇੱਕ ਸਾਂਝਾ ਐਲਾਨ ਜਾਰੀ ਕੀਤਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਨੇ ਮਾਫ਼ੀ ਸਕੀਮ 2026 ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਆਮਦਨ ਟੈਕਸ ਐਕਟ 1961 ਅਧੀਨ ਮਾਨਤਾ ਪ੍ਰਾਪਤ ਛੋਟ ਨਾਲ ਪ੍ਰੋਵੀਡੈਂਟ ਫੰਡ ਚਲਾਉਣ ਵਾਲੇ ਅਦਾਰਿਆਂ ਨੂੰ ਆਪਣੀ ਸਥਿਤੀ ਨੂੰ ਨਿਯਮਤ ਕਰਨ ਲਈ ਇੱਕ ਵਾਰ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਹੈ ਕਿ ਇਹ ਸਕੀਮ 6 ਮਹੀਨਿਆਂ ਦੀ ਮਿਆਦ ਲਈ ਲਾਗੂ ਹੋਏਗੀ। ਇਹ ਉਹਨਾਂ ਅਦਾਰਿਆਂ 'ਤੇ ਲਾਗੂ ਹੁੰਦੀ ਹੈ ਜੋ ਆਮਦਨ ਟੈਕਸ ਐਕਟ 1961 ਤਹਿਤ ਮਾਨਤਾ ਪ੍ਰਾਪਤ ਪ੍ਰੋਵੀਡੈਂਟ ਫੰਡ ਟਰੱਸਟ ਚਲਾਉਂਦੇ ਨੇ। ਮੰਤਰਾਲੇ ਅਨੁਸਾਰ ਯੋਗ ਅਦਾਰਿਆਂ ਨੂੰ ਸੰਬੰਧਿਤ ਖੇਤਰੀ ਦਫ਼ਤਰ ਨੂੰ ਈਮੇਲ ਰਾਹੀਂ ਇੱਕ ਰਸਮੀ ਅਰਜ਼ੀ ਜਮ੍ਹਾਂ ਕਰਾਉਣੀ ਹੋਏਗੀ। ਛੋਟ ਪ੍ਰਾਪਤ ਪ੍ਰੋਵੀਡੈਂਟ ਫੰਡ ਇੱਕ

ਮਾਲਕ ਪ੍ਰਬੰਧਿਤ ਪੀ ਐੱਫ ਸਕੀਮ ਹੈ ਜੋ ਕਿ ਇੱਕ ਨਿੱਜੀ ਟਰੱਸਟ ਵੱਲੋਂ ਅੰਦਰੂਨੀ ਤੌਰ 'ਤੇ ਚਲਾਈ ਜਾਂਦੀ ਹੈ, ਨਾ ਕਿ ਸਿੱਧੇ ਈ ਪੀ ਐੱਫ ਓ ਰਾਹੀਂ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਐੱਫ ਐੱਸ ਐੱਸ ਏ ਆਈ ਨੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਵਿਗੀ ਇੰਸਟਾਮਾਰਟ ਨੂੰ 9 ਨੋਟਿਸ ਜਾਰੀ ਕੀਤੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਐੱਫ ਐੱਸ ਐੱਸ ਏ ਆਈ ਨੇ ਕਿਹਾ ਕਿ ਸਵਿਗੀ ਨੂੰ ਇੱਕ ਵੇਰਵੇ ਸਹਿਤ ਸਪਸ਼ਟੀਕਰਨ ਅਤੇ ਪਾਲਣਾ ਰਿਪੋਰਟ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ ਗਿਆ, ਨਹੀਂ ਤਾਂ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਖਪਤਕਾਰਾਂ ਦੀਆਂ ਸ਼ਿਕਾਇਤਾਂ ਵਿੱਚ ਸਵਿਗੀ ਇੰਸਟਾਮਾਰਟ 'ਤੇ ਮਿਆਦ ਪੁੱਗ ਚੁੱਕੇ ਖਰਾਬ ਸੜੇ ਹੋਏ ਦੂਸ਼ਿਤ ਅਤੇ ਅਸੁਰੱਖਿਅਤ ਭੋਜਨ ਉਤਪਾਦਾਂ ਦੀ ਸਪਲਾਈ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕਤਰ ਦੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਕਤਰ ਨੂੰ ਕੂਟਨੀਤੀ, ਮੀਡੀਆ ਅਤੇ ਨਿਵੇਸ਼ ਦੇ ਖੇਤਰਾਂ ਵਿੱਚ ਇੱਕ ਵੱਡੀ ਵਿਸ਼ਵ ਤਾਕਤ ਵਜੋਂ ਸਥਾਪਿਤ ਕੀਤਾ। ਖੇਤਰੀ ਪਰੰਪਰਾ ਨੂੰ ਤੋੜਦੇ ਹੋਏ ਸ਼ੇਖ ਹਮਦ ਨੇ 18 ਸਾਲ ਕਤਰ 'ਤੇ ਰਾਜ ਕਰਨ ਤੋਂ ਬਾਅਦ 2013 ਵਿੱਚ ਸਵੈ ਇੱਛਾ ਨਾਲ ਆਪਣੇ ਪੁੱਤਰ ਨੂੰ ਸੱਤਾ ਸੌਂਪ ਦਿੱਤੀ। ਉਹਨਾਂ ਦੀ ਅਗਵਾਈ ਹੇਠ ਕਤਰ ਇੱਕ ਆਲਮੀ ਊਰਜਾ ਸ਼ਕਤੀ ਵਜੋਂ ਉਭਰਿਆ। ਉਹਨਾਂ ਨੇ ਅਲ ਜ਼ਜ਼ੀਰਾ ਨਿਊਜ਼ ਨੈੱਟਵਰਕ ਦੀ ਸ਼ੁਰੂਆਤ ਕੀਤੀ, ਅੰਤਰਰਾਸ਼ਟਰੀ ਨਿਵੇਸ਼ ਦਾ ਵਿਸਥਾਰ ਕੀਤਾ ਅਤੇ 2022 ਫੀਫਾ ਵਿਸ਼ਵ ਕੱਪ ਦੀ ਸਫਲਤਾ ਪੂਰਵਕ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਇੱਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਉੱਚ ਪੱਧਰਾਂ ਤੱਕ ਪਹੁੰਚਾਇਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਉਹਨਾਂ ਨੂੰ ਇੱਕ ਸੱਚੇ ਦੋਸਤ ਵਜੋਂ ਯਾਦ ਕਰਦਾ ਹੈ। ਸ਼੍ਰੀ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਅਤੇ ਪੂਰੇ ਸ਼ਾਹੀ ਪਰਿਵਾਰ ਅਤੇ ਕਤਰ ਦੇ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ। ਅਮਰੀਕਾ ਨੇ ਅੱਜ ਸਵੇਰੇ ਈਰਾਨ 'ਤੇ ਤਾਜ਼ਾ ਹਵਾਈ ਹਮਲੇ ਕੀਤੇ ਨੇ। ਹਵਾਈ ਹਮਲੇ ਉਦੋਂ ਹੋਏ ਜਦੋਂ ਈਰਾਨ ਨੇ ਹੌਰਮੁਜ਼ ਜਲ ਮਾਰਗ 'ਚ ਇੱਕ ਵਪਾਰਕ ਜਹਾਜ਼ 'ਤੇ ਹਮਲਾ ਕੀਤਾ ਅਤੇ ਇਸ ਨੂੰ ਅੱਗ ਲਾ ਦਿੱਤੀ, ਜਿਸ 'ਤੇ ਚਾਲਕ ਦਲ ਨੂੰ ਜਹਾਜ਼ ਛੱਡਣ ਲਈ ਮਜਬੂਰ ਹੋਣਾ ਪਿਆ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਉਸਨੇ ਮਿਜ਼ਾਈਲ, ਡਰੋਨ ਅਤੇ ਸੰਚਾਰ ਸਹੂਲਤਾਂ ਸਮੇਤ ਲਗਭਗ 140 ਈਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਈਰਾਨ ਨੇ ਬਹਿਰੀਨ, ਕੁਵੈਤ, ਕਤਰ ਅਤੇ ਸੰਯੁਕਤ ਅਰਬ ਇਮਰਾਤ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨਾਲ ਜਵਾਬੀ ਕਾਰਵਾਈ ਕੀਤੀ ਹੈ। ਈਰਾਨ ਨੇ ਜਾਰਡਨ ਵਿੱਚ ਅਮਰੀਕੀ ਫੌਜੀ ਅੱਡੇ 'ਤੇ ਹਮਲੇ ਕਰਨ ਦਾ ਵੀ ਦਾਅਵਾ ਕੀਤਾ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਉਸਨੇ ਅਗਲੇ ਨੋਟਿਸ ਤੱਕ ਹੌਰਮੁਜ਼ ਸਟ੍ਰੇਟ ਬੰਦ ਕਰ ਦਿੱਤਾ ਹੈ। ਇਸ ਨੇ ਅਮਰੀਕੀ ਹਮਲੇ ਜਾਰੀ ਰਹਿਣ 'ਤੇ ਹੋਰ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਸੈਮੀਫਾਈਨਲ ਮੁਕਾਬਲੇ ਤੈਅ ਹੋ ਗਏ ਨੇ। ਪਹਿਲਾ ਸੈਮੀਫਾਈਨਲ ਬੁੱਧਵਾਰ ਨੂੰ ਫਰਾਂਸ ਅਤੇ ਸਪੇਨ ਵਿਚਕਾਰ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 12:30 ਵਜੇ ਸ਼ੁਰੂ ਹੋਏਗਾ। ਦੂਜਾ ਸੈਮੀਫਾਈਨਲ ਵੀਰਵਾਰ ਨੂੰ ਇੰਗਲੈਂਡ ਅਤੇ ਅਰਜਨਟੀਨਾ ਵਿਚਕਾਰ ਖੇਡਿਆ ਜਾਏਗਾ। ਇੰਗਲੈਂਡ ਨੇ ਵਾਧੂ ਸਮੇਂ ਵਿੱਚ ਨਾਰਵੇ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ, ਜਦੋਂ ਕਿ ਅਰਜਨਟੀਨਾ ਨੇ ਅੱਜ ਤੜਕੇ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾਇਆ। ਦੋਵੇਂ ਸੈਮੀਫਾਈਨਲ ਮੈਚਾਂ ਦੇ ਜੇਤੂ 20 ਜੁਲਾਈ ਨੂੰ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿੱਚ ਖਿਤਾਬੀ ਮੁਕਾਬਲੇ ਵਿੱਚ ਆਹਮੋ ਸਾਹਮਣੇ ਹੋਣਗੇ। ਅੱਜ 2 ਵਿੰਬਲਡਨ ਖਿਤਾਬਾਂ, ਪੁਰਸ਼ ਸਿੰਗਲਸ ਅਤੇ ਮਹਿਲਾ ਡਬਲਸ ਦਾ ਫੈਸਲਾ ਹੋਏਗਾ। ਪੁਰਸ਼ ਸਿੰਗਲਸ 'ਚ ਦੁਨੀਆ ਦੇ ਨੰਬਰ 1 ਖਿਡਾਰੀ ਜਾਨਿਕ ਸਿੰਨਰ ਦਾ ਭਾਰਤੀ ਸਮੇਂ ਅਨੁਸਾਰ ਰਾਤੀਂ 8:30 ਵਜੇ ਜਰਮਨੀ ਦੇ ਅਲੈਗਜ਼ੈਂਡਰ ਜ਼ਵਰੇਵ ਨਾਲ ਮੁਕਾਬਲਾ ਹੋਏਗਾ। ਸਿੰਨਰ ਨੇ ਸੈਮੀਫਾਈਨਲ 'ਚ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਖਿਤਾਬੀ ਮੁਕਾਬਲੇ ਲਈ ਆਪਣੀ ਜਗ੍ਹਾ ਪੱਕੀ ਕੀਤੀ, ਜਦੋਂ ਕਿ ਜ਼ਵਰੇਵ ਬਰਤਾਨੀਆ ਦੇ ਆਰਥਰ ਫੇਰੀ ਨੂੰ ਹਰਾ ਕੇ ਆਪਣੇ ਪਹਿਲੇ ਵਿੰਬਲਡਨ ਫਾਈਨਲ 'ਚ ਪਹੁੰਚਿਆ ਹੈ। ਮਹਿਲਾ ਡਬਲ 'ਚ ਚੀਨ ਦੀ ਗਊ ਹਾਨਿਊ ਅਤੇ ਫਰਾਂਸ ਦੀ ਕ੍ਰਿਸਟੀਨਾ ਮਾਲਦੇਨੋਵਿਚ ਦੀ ਜੋੜੀ, ਕੈਨੇਡਾ ਦੀ ਗੈਬਰੀਅਲਾ ਡਾਬਰੋਵਸਕੀ ਅਤੇ ਬ੍ਰਾਜ਼ੀਲ ਦੀ ਲੂਇਸਾ ਸਟੈਫਨੀ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਖਿਲਾਫ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 5:30 ਵਜੇ ਸ਼ੁਰੂ ਹੋਏਗਾ। ਕੱਲ੍ਹ ਹੋਏ ਮਹਿਲਾ ਸਿੰਗਲਸ ਫਾਈਨਲ ਵਿੱਚ ਚੈੱਕ ਗਣਰਾਜ ਦੀ 21 ਸਾਲਾ ਲਿੰਡਾ ਨੈਸਕੋਵਾ ਨੇ ਆਪਣੇ ਹੀ ਦੇਸ਼ ਦੀ ਕੈਰੋਲੀਨਾ ਮੁਚੋਵਾ ਨੂੰ 6-2, 5-7, 6-3 ਨਾਲ ਹਰਾ ਕੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਇਹਨਾਂ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਉੜੀਸਾ ਸ਼ਾਮਲ ਨੇ। ਸਰਕਾਰ ਨੇ ਇੱਕ ਫਰਜ਼ੀ ਪ੍ਰਵਾਨਗੀ ਪੱਤਰ ਦਾ ਖੰਡਨ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 350 ਰੁਪਏ ਦੀ ਪ੍ਰੋਸੈਸਿੰਗ ਫੀਸ ਦੇ ਭੁਗਤਾਨ 'ਤੇ 5 ਲੱਖ ਰੁਪਏ ਦੇ ਕਰਜ਼ੇ ਦੀ ਪ੍ਰਵਾਨਗੀ ਦਿੱਤੀ।

ਫਿਲਮ ਕਾਮਚੂਰ ਦੇ ਇਸ ਗੀਤ ਦੇ ਨਾਲ ਹੀ ਹੁਣ ਫੌਜ ਵੀਰੋਂ ਦਿਓ ਇਜਾਜ਼ਤ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ। ਜੈ ਹਿੰਦ।

0: की शुरुआत की। इसके साथ ही दोपहर समाचार का ये अंक समाप्त हुआ। नमस्कार।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
4: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
5: डाउनलोड वेव्स OTT ऐप नाउ एंड वॉच फॉर फ्री।
1: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰੰਗਲੀ ਧਰਤੀ, ਜਿਸ ਦੇ ਵਿੱਚ ਅੱਜ ਤੁਸੀਂ ਗੁਰਬਖਸ਼ ਸਿੰਘ ਮਹੇਸ਼ਪੁਰੀ ਕਵੀਸ਼ਰੀ ਅਤੇ ਸਾਥੀਆਂ ਪਾਸੋਂ ਕਵਿਤਾਵਾਂ ਸੁਣੋਗੇ। ਸਭ ਤੋਂ ਪਹਿਲਾਂ ਸੁਣਦੇ ਹਾਂ ਉਹਨਾਂ ਦੀ ਆਵਾਜ਼ 'ਚ ਰਾਜਾ ਹਰੀਚੰਦ ਅਤੇ ਤਾਰਾ ਰਾਣੀ ਨੂੰ।
6: ਹਰੀਚੰਦ ਪਿੱਛੋਂ ਇੱਕ ਖਡਾਮ ਚੁੱਕ ਲਿਆਉਂਦਾ ਹੈ। ਇਕੱਠੀ ਹੋ ਕੇ ਸਾਰੀ ਸੰਗਤ ਨੇ ਅਰਦਾਸ ਕੀਤੀ, ਮਹਾਰਾਜ ਇਹਦੀ ਖੜਾਮ ਚੋਰੀ ਹੋ ਗਈ ਹੈ, ਦਰਗਾਹ 'ਚੋਂ ਬਣੀ ਬਣਾਈ ਖੜਾਮ ਆ ਜਾਵੇ। ਜਿਵੇਂ ਸੰਗਤਾਂ ਅਰਦਾਸ ਕਰਦੀਆਂ ਨੇ ਉਸ ਵੇਲੇ ਦੀ ਕਵਿਤਾ ਤੁਹਾਡੇ ਸਾਹਮਣੇ ਇਉਂ ਆ ਰਹੀ ਹੈ। ਬੋਲ ਸੰਗਤਾਂ ਜਕਾਰੇ ਵੰਡਿਆ ਕੁਣਕਾ ਸੀ ਸਾਰੇ, ਕੀਤੇ ਤਰ੍ਹਾਂ ਨੂੰ ਤਿਆਰੇ ਘੜੀ ਮੌਜਾਂ ਮਾਣ ਕੇ, ਅੱਡੋ ਅੱਡੀ ਜੋੜੇ ਪੈਨ ਲੇ ਪਛਾਣ ਕੇ।
7: ਗਵਾਚੀ ਰਾਣੀ ਦੀ ਖੜਾਮ ਵੇਖ ਰਹੇ ਲਾਮ ਸ਼ਾਮ, ਸੋਚਾ ਸੋਚਦੇ ਤਮਾਮ ਇਹ ਕੀ ਲੋੜਾ ਵੱਜਿਆ, ਰੱਖਦਾ ਗੋਬਿੰਦ।

0: ਆਖਦਾ ਗੋਬਿੰਦ ਭਗਤਾਂ ਦੀ ਲੱਜਿਆ
1: ਜਦੋਂ ਰਾਣੀ ਕਰ ਜਾਊ ਹਰੀ ਚੰਦ ਘਬਰਾਊ ਹਾਨੀ ਸੰਗਤਾਂ ਨੂੰ ਆਊ ਪਾਂਗ ਵੇਖ ਰਾਣੀ ਨੂੰ ਲੱਗਦੀ ਆ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ, ਜਿਸ ਦੇ ਤਹਿਤ ਅੱਜ ਤੁਸੀਂ ਗੁਰਬਖਸ਼ ਸਿੰਘ ਮਹੇਸ਼ਪੁਰੀ ਕਵੀਸ਼ਰ ਅਤੇ ਸਾਥੀਆਂ ਦੀ ਆਵਾਜ਼ 'ਚ ਕਵੀਸ਼ਰੀ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਪੂਰਨ ਭਗਤ।

ਦਰਸ਼ਨ ਪਾ ਕੇ ਫੇਰ ਸੁਖੀ ਹੋ ਕਾਇਆ।

0: ਭਗਤ ਨਾਮਦੇਵ ਮਹਾਰਾਜ ਦੀ ਸੁੰਦਰ ਛੰਨ ਮਹਾਰਾਜ ਨੇ ਆਪ ਬਣਾਈ ਹੈ। ਗਮਾਂਡਣ ਮਾਈ ਪੁੱਛਣ ਲੱਗੀ ਹੈ, ਨਾਮਦੇਵ ਐਸੀ ਇੱਕ ਛੰਨ ਮੇਰੀ ਵੀ ਬਣਾ ਦੇ। ਉਹ ਮਾਈ ਤੇ ਨਾਮਦੇਵ ਮਹਾਰਾਜ ਦੇ ਸਵਾਲ ਜਵਾਬ ਇਉਂ ਲਿਖੇ ਹਨ। ਪੁੱਛ ਕਿਛ ਕਰਨ ਗਮਾਂਡਣ ਲੱਗੀ, ਰੱਖਦੇ ਭਗਤ ਹਿਰਦੇ ਨਾ ਠੱਗੀ। ਚਾਹੁੰਦੇ ਜੋਤ ਪ੍ਰੇਮ ਦੀ ਜੱਗੀ, ਹਿਰਦੇ ਜਗਾ ਦੇ। ਮੈਂ ਛੰਨ ਬਣਾਉਣੀ ਐ ਨਾਮਿਆ ਬੇਡੀ ਦੀ ਦੱਸ ਪਾ ਦੇ।
1: ਕਹਿਦਾ ਨਾਮ ਦੇਵਰੀ ਬਾਈ ਐ ਸੋ ਬੇਡੀ ਦੇਣ ਨਾ ਜਾਈ। ਰਵਿਆ ਸਭ ਅੰਤਰ ਸਭ ਠਾਈ ਨਜ਼ਰ ਨਾ ਆਵੇ। ਮੰਗਦਾ ਪ੍ਰੀਤ ਮਜੂਰੀ ਐ ਬੇਡੀ ਜੇ ਕੋਈ ਛੰਨ ਬਣਾਵੇ।
0: ਕਾਰਜ ਅੜਿਆ ਪਿਆ ਜ਼ਰੂਰੀ, ਮੇਰੀ ਮਨਸਾ ਕਰਦੇ ਪੂਰੀ। ਤੇ ਤੋ ਦੁਗਣੀ ਦਊ ਮਜੂਰੀ ਹੁਣੇ ਦਵਾ ਦੇ। ਮੈਂ ਛੰਨ

0: ਖਾਸ ਜਗਾਨਾ ਦੱਸਿਆ ਮੈਂ ਤੂੰ ਜਾਵੇ ਮੰਗਦਾ ਪ੍ਰੀਤ ਮਨਜੂਰੀ ਐ ਬੇਡੀ ਜੇ ਕੋਈ ਛੰਨ ਬਣਾਵੇ
1: ਬੇੜੀ ਜਗਾ ਉਸਦੇ ਮੰਦਿਰ ਵਸਦਾ ਸਦਾ ਜਿਨ੍ਹਾਂ ਦੇ ਅੰਦਰ ਸੁੰਦਰ ਸਜੇ ਸਜਾਈ ਸੁੰਦਰੀ ਦਿਸ਼ਾ ਬਤਾ ਦੇ ਮੈਂ ਛੰਨ ਬਣਾਉਣੀ ਐ ਨਾਮਿਆ ਬੇਡੀ ਦੀ ਦੱਸ ਪਾ ਦੇ
0: ਬੰਦਾ ਬਿਰਲਾ ਪਰ ਉਪਕਾਰੀ ਹਰ ਦਮ ਹਿਰਦੇ ਰਟੇ ਮਰਾਰੀ ਮਹਿਮਾ ਸਾਧ ਸੰਗਤ ਦੀ ਪਾਰੀ ਸੇਵ ਕਮਾਵੇ ਮੰਗਦਾ ਪ੍ਰੀਤ ਮਨਜੂਰੀ ਐ ਬੇਡੀ ਜੇ ਕੋਈ ਛੰਨ ਬਣਾਵੇ
1: ਕਰਨੇ ਸ਼ਾਮ ਮੇਘ ਦੇ ਦਰਸ਼ਨ ਜਿੱਥੋਂ ਅੰਮ੍ਰਿਤ ਬੂੰਦਾਂ ਵਰਸਣ ਮੇਰੇ ਨੈਣ ਪਪਈਏ ਦਰਸ਼ਨ ਦਰਸ਼ ਕਰਾ ਦੇ ਮੈਂ ਛੰਨ ਬਣਾਉਣੀ ਐ ਨਾਮਿਆ ਬੇਡੀ ਦੀ ਦੱਸ ਪਾ ਦੇ
0: ਆਪੇ ਨਿਰਗੁਣ ਸਰਗੁਣ ਉਹੀ ਜਿਹਨੇ ਕਲਾ ਧਾਰ ਜਗ ਮੋਹੀ ਬਸਦਾ ਵਿੱਚ ਵਸਦੀਆਂ ਰੋਹੀ ਨਜ਼ਰ ਨਾ ਆਵੇ ਮੰਗਦਾ ਪ੍ਰੀਤ ਮਜੂਰੀ ਐ ਬੇਡੀ ਜੇ ਕੋਈ ਛੰਨ ਬਣਾਵੇ
1: ਕੀਮਤਦਾਰ ਸਮਾਨ ਸੁਹਾਇਆ ਕਿਹੜੇ ਸ਼ਹਿਰ ਵਿੱਚੋਂ ਮੰਗਵਾਇਆ ਕਿੱਥੋਂ ਖਰਚੀਏ ਤਨੀ ਮਾਇਆ ਤੂੰ ਸਮਝਾ ਦੇ ਮੈਂ ਛੰਨ ਬਣਾਉਣੀ ਐ ਨਾਮਿਆ ਬੇਡੀ ਦੀ ਦੱਸ ਪਾ ਦੇ
0: ਮੇਰਾ ਗੋਬਿੰਦ ਹੈ ਇਹ ਜੋਜੀ ਦੇਵੇ ਸਾਧੂ ਜੀਆਂ ਨੂੰ ਰੋਜੀ ਵਿਰਲੇ ਕੋਟ ਮਦੇ ਜਨ ਖੋਜੀ ਦਰਸ਼ ਦਿਖਾਵੇ ਮੰਗਦਾ ਪ੍ਰੀਤ ਮਜੂਰੀ ਐ ਬੇਟੀ ਜੇ ਕੋਈ

0: ਨੀਲ ਮੰਡਲ ਵਿੱਚ ਮੋਤੀਆਂ ਬਣੀਆਂ, ਹੀਰੇ ਲਾਲ ਜਵਾਹਰ ਕਣੀਆਂ, ਬੇਗਮਪੁਰਿਓ ਬਣਾਈਆਂ ਬਣੀਆਂ ਨਾਲ ਲਿਆਵੇ, ਮੰਗਦਾ ਪ੍ਰੀਤ ਮਜੂਰੀ ਆ ਬੇਟੀ ਜੇ ਕੋਈ ਸ਼ਨ ਬਣਾਵੇ,
1: ਜਿਹੜੀ ਆਖੇ ਬਸ ਬਣਾਵਾ, ਜਿਹੜੀ ਆਖੇ ਪੇੜ ਚੜਾਵਾ, ਬਿਛੜੀ ਕੂੰਜ ਮਾ ਕਰ ਲਾਵਾਂ ਮਾਰਗ ਪਾ ਦੇ, ਮੈਂ ਸ਼ਨ ਬਣਾਉਣੀ।

0: ਨਾਮਿਆ ਬੇਡੀ ਦੀ ਰਸਪਾ ਦੇ
1: ਜਿਹੜਾ ਮਿਲਿਆ ਉਸ ਨੂੰ ਲੋੜੇ ਬਿਰਤੀ ਚਰਨ ਕਮਲ ਸੰਗ ਜੋੜੇ ਲੋਕ ਕਟੰਬ ਸਭ ਹੂੰ ਤੇ ਤੋੜੇ ਆਪੇ ਆਵੇ ਮੰਗਦਾ ਪ੍ਰੀਤ ਮਜੂਰੀ ਆ ਬੇਡੀ ਜੇ ਕੋਈ ਛੰਨ ਬਣਾਵੇ
0: ਚਾਰ ਜਿਹੜੇ ਆਪ ਆ ਜਰੂਰੀ ਮੇਰੀ ਮਨਸਾ ਕਰਦੇ ਪੂਰੀ ਤੇ ਤਾਂ ਦੁਗਣੀ ਦਊ ਮਜੂਰੀ ਹੁਣੇ ਦਵਾ ਦੇ ਮੈਂ ਛੰਨ ਬਣਾਉਣੀ ਹੈ ਨਾਮਿਆ ਬੇਡੀ ਦੀ ਦਸਪਾ ਦੇ
1: ਸੁਣ ਕੇ ਨਾਮਦੇਵ ਜੀ ਹੱਸਿਆ ਜਿਹੜਾ ਜਲਾ ਥਲਾ ਵਿੱਚ ਵਸਿਆ ਕੋਈ ਖਾਸ ਜਗ੍ਹਾ ਨਾ ਦੱਸਿਆ ਮੈਥੋਂ ਜਾਵੇ ਮੰਗਦਾ ਪ੍ਰੀਤ ਮਜੂਰੀ ਆ ਬੇਡੀ ਜੇ ਕੋਈ ਛੰਦ ਬਣਾਵੇ
0: ਕਿਹੜੀ ਜਗ੍ਹਾ ਉਸ ਦੇ ਮੰਦਿਰ ਵਸਦਾ ਸਦਾ ਜਨਾ ਦੇ ਅੰਦਰ ਸੁੰਦਰ ਸਜੈ ਸਜਾਈ ਸੰਦਰੀ ਦਿਸਾ ਬਤਾ ਦੇ ਮੈਂ ਛੰਨ ਬਣਾਉਣੀ ਹੈ ਨਾਮਿਆ ਬੇਡੀ ਦੀ ਦਸਪਾ ਦੇ
1: ਬੰਦਾ ਬਿਰਲਾ ਪਰ ਉਪਕਾਰੀ ਹਰਦਮ ਹਿਰਦੇ ਰਟੇ ਮਰਾਰੀ ਮਹਿਮਾ ਸਾਧ

ਤੁਸੀਂ ਸੁਣ ਰਹੇ ਹੋ ਗੁਰਬਖਸ਼ ਸਿੰਘ ਮਹੇਸ਼ਪੁਰੀ ਕਵੀਸ਼ਰ ਅਤੇ ਸਾਥੀਆਂ ਪਾਸੋਂ ਕਵੀਸ਼ਰੀ। ਆਉਣ ਸੁਣਦੀ ਹਾਂ ਉਹਨਾਂ ਦੀ ਹੀ ਆਵਾਜ਼ 'ਚ ਬੰਦੇ ਦਾ ਜੀਵਨ।

0: ਅਨਾਸ ਲੈ ਨਾ ਗਏ ਜੋ ਦੇ ਜੋ ਸ਼ਰੀ ਵਾਲੀ
1: ਲੈ ਜੂਗਾ ਕਾਲ ਵਾਲੀ ਤੈਨੂੰ ਕਰਕੇ ਕੋਈ ਬਹਾਨਾ ਕਰ ਲੈ ਕੰਮ ਨੇਕੀ ਦਾ ਨਾ ਕਰ ਮਾਣ ਮੁਸਾਫਰ ਖਾਨਾ
0: ਕਹਿਰੂ ਤੇ ਪੰਡੋ ਵੀ ਏਤੀ ਕਰ ਗਏ ਮੇਰ ਬਥੇਰੀ ਪਰ ਬੇਲੀ ਆਖਰ ਦੇ ਹੋ ਗਈ ਅੰਤ ਖਾਖ ਦੀ ਢੇਰੀ
1: ਜਲ ਜਾ ਦਿਮ ਜੋਧਿਆਂ ਦਾ ਇਹ ਤੂੰ ਕਰ ਗਿਆ ਕੂਚਰ ਵਾਨਾ ਕਰ ਲੈ ਕੰਮ ਨੇਕੀ ਦਾ ਨਾ ਕਰ ਮਾਣ ਮੁਸਾਫਰ ਖਾਨਾ
0: ਜੋਗਲੀ ਅਲੀ ਆ ਜਾਂਦਾ ਜਾਨੇ ਬਣ ਹਮੇ ਦਾ ਰੋਗੀ ਆਖਿਰ ਨੂੰ ਤੁਰ ਜਾਣਾ ਜੋ ਫੇਰੀ ਪਾ ਜਾਂਦਾ ਜੋਗੀ
1: ਸੰਗ ਤੇਰੇ ਜਾਣਾ ਨੀ ਕੋਈ ਮਾਲ ਪਦਾਰਥੀ ਆਨਾ ਕਰ ਲੈ ਕੰਮ ਨੇਕੀ ਦਾ ਨਾ ਕਰ ਮਾਣ ਮੁਸਾਫਰ ਖਾਨਾ
0: ਇਸ ਮਾਨਸ ਦੇਹੀ ਸੀ ਨਾ ਤੈ ਭਜਨ ਹਰੀ ਦਾ ਕਰਿਆ ਬਿਨ ਰਾਮ ਨਾਮ ਤੋਂ ਜੀ ਜਾਣਾ ਨਾ ਪਵ ਸਾਗਰ ਤਰਿਆ
1: ਕਹਿਣਾ ਗੁਰਬਾਣੀ ਦਾ ਕਹਿਣਾ ਗੁਰਬਾਣੀ ਦਾ ਹੈ ਕਲ ਕੇਵਲ ਨਾਮ ਜਪਾਨਾ ਕਰ ਲੈ ਕੰਮ ਨੇਕੀ ਦਾ ਨਾ ਕਰ ਮਾਣ ਮੁਸਾਫਰ ਖਾਨਾ
0: ਲੰਕਾ ਪੁੱਤ ਰਾਵਣ ਦੀ ਨਾਕਨ ਲੈ ਕੇ ਸੁਣੀ ਕਹਾਣੀ ਛੜ ਲੈ ਗਿਆ ਸੀਤਾ ਨੂੰ ਹੋ ਗਈ ਦੁਨੀਆ ਵਿੱਚ ਬਦਨਾਮੀ
1: ਜਪਣਾ ਹਰੀ ਨਾਮ ਚੰਗਾ ਇਹੀ ਪਾਰ ਲੰਘਣ ਦਾ ਬਿਆਨਾ ਕਰ ਲੈ ਕੰਮ ਨੇਕੀ

0: ਨਹੀਂ ਤੈ ਬਹਿਣਾ ਹੈ ਜਦ ਕਾਲ ਨਿਸ਼ਾਨਾ ਕਰ ਲੈ ਕਮ ਨੇਕੀ ਦਾ ਨਾ ਕਰ ਮਾਣ ਮੁਸਾਫਰ ਖਾਨਾ
1: ਕਰ ਖੁਦੀ ਤਕਬਰੀ ਜੋ ਇੱਥੇ ਹਰ ਬੰਦਾ ਪਛਤਾਇਆ ਅਜਾ ਮਲ ਜਹ ਤਰ ਗਏ ਨੇ ਜਿਨ੍ਹਾਂ ਨੇ ਰਾਮ ਨਾਮ ਗੁਣ ਗਾਇਆ
0: ਉਹ ਤਾਰਕ ਤਰ ਗਈ ਜੋ ਗਨਕਾ ਹਰ ਕਾ ਨਾਮ ਜਪਾਨਾ ਕਰ ਲੈ ਕਮ ਨੇਕੀ ਦਾ ਨਾ ਕਰ ਮਾਣ ਮੁਸਾਫਰ ਖਾਨਾ
1: ਰਾਜੇ ਜੋ ਸਗੜ ਜਹੀਏ ਇੱਥੋਂ ਤੁਰ ਗਏ ਜੋਰ ਦਿਖਾ ਕੇ ਤੰਨੇ ਜਾ ਭਗਤਾਂ ਨੇ ਬਸ ਵਿੱਚ ਕਰ ਲਿਆ ਹਰ ਗੁਣ ਗਾ ਕੇ
0: ਡਰ ਜੇਗਾ ਦੁਨੀਆਂ ਚੋਂ ਕਰ ਕੋਈ ਕੰਮ ਨੇਕੀ ਇਨਸਾਨਾ ਕਰ ਲੈ ਕਮ ਨੇਕੀ ਦਾ ਨਾ ਕਰ ਮਾਣ ਮੁਸਾਫਰ ਖਾਨਾ
1: ਕੌਰੂ ਜੇ ਤੁਰ ਗਏ ਨੇ ਇੱਥੋਂ ਗੰਜ ਜੋੜ ਕੇ ਚਾਲੀ ਪਰ ਵੇਲੇ ਆਖਿਰ ਦੇ ਉਹ ਵੀ ਗਏ ਹੱਥਾਂ ਤੋਂ ਖਾਲੀ
0: ਅਮਲਾ ਮਿਨ ਦਰਗਾਹ ਚ ਅਮਲਾ ਮਿਨ ਦਰਗਾਹ ਚ ਨਾ ਕੋਈ ਪੈਣੀ ਕਦਰ ਸ਼ਤਾਨਾ ਕਰ ਲੈ ਕਮ ਨੇਕੀ ਦਾ ਨਾ ਕਰ ਮਾਣ ਮੁਸਾਫਰ ਖਾਨਾ
1: ਸੋਣੀ ਇਸ ਦੇਹੀ ਨੇ ਤੇਰੇ ਕਿਸੇ ਕੰਮ ਨਹੀਂ ਆਉਣਾ ਗੁਰਬਖਸ਼ ਮਹੇਸ਼ਪੁਰੀ ਬੰਦਾ ਕੋਈ ਰੋਜ ਪਰਾਉਣਾ
0: ਕਹਿੰਦਾ ਸੁਰਜੀਤ ਕਵੀ ਕਹਿੰਦਾ ਸੁਰਜੀਤ ਕਵੀ ਹਰ ਦਿਨ ਸਾਰਾ ਮਾਲ

0: कर ला कम नेकी दा ना कर मान मुसाफिर खाना।
1: इस मानस देही च ना ते भजन हरी दा करिया, बिन राम नाम तो जी जाना ना पव सागर तरिया।
0: कहना गुरबाणी दा है कल केवल नाम जपाना, कर लै कम नेकी दा ना कर मान मुसाफिर खाना।
1: लंका ते रावण दी ना कन ला के सुनी कहानी, छड़ लै गया सीता नू होगी दुनिया विच बदनामी।
0: जपना हरी नाम चंगा यही पार लंघन दा बयाना, कर लै कम नेकी दा ना कर मान मुसाफिर खाना।
1: सब मारो बारी जी चलना बैठ किसे नी रहना, ए डार्ज नौरा दी इक दिन काल बाज ने पैना।
0: रहना सिर नाही पै पैना है जद काल निशाना, कर लै कम नेकी दा ना कर मान मुसाफिर खाना।
2: ਤੁਸੀਂ ਸੁਣ ਰਹੇ ਸੀ ਗੁਰਬਖਸ਼ ਸਿੰਘ ਮਹੇਸ਼ਪੁਰੀ ਕਵੀਸ਼ਰ ਅਤੇ ਸਾਥੀਆਂ ਪਾਸੋਂ ਕਵੀਸ਼ਰੀਆਂ। ਆਓ ਹੁਣ ਸੁਣਦੇ ਹਾਂ ਜੋਗਾ ਸਿੰਘ ਜੋਗੀ ਕਵੀਸ਼ਰ ਹੋਰਾਂ ਦੇ ਪਾਸੋਂ।
3: ਜਿਸ ਵੇਲੇ ਲਾਹੌਰ ਦੀ ਧਰਤੀ ਵਿੱਚ ਹਿੰਦੁਸਤਾਨ ਦੇ ਆਜ਼ਾਦੀ ਮੰਗ ਰਹੇ ਲੋਕਾਂ ਉੱਤੇ ਲਾਠੀ ਵਰਾਈ ਗਈ, ਲਾਲਾ ਲਾਜਪਤ ਰਾਏ ਸ਼ਹੀਦੀ ਪਾ ਗਏ, ਉਹ ਸ਼ਹੀਦ ਦਾ ਬਦਲਾ ਲੈਣ ਲਈ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਮੈਦਾਨ ਵਿੱਚ ਆਏ। ਸਰਕਾਰੀ ਦਫ਼ਤਰ ਵਿੱਚ ਹੋਈ ਛੁੱਟੀ, ਰਾਜਗੁਰੂ ਅਤੇ ਸੁਖਦੇਵ ਨੇ ਲਾਹੌਰ ਦੀ ਧਰਤੀ ਵਿੱਚ ਪੰਜਾਬ ਦੇ ਵੈਰੀ ਹਿੰਦੁਸਤਾਨ ਦੀ ਆਜ਼ਾਦੀ ਮੰਗ ਰਹੇ ਲੋਕਾਂ 'ਤੇ ਲਾਠੀ ਚਾਰਜ ਕਰਨ ਵਾਲੇ ਅੰਗਰੇਜ਼ ਅਫਸਰ ਨੂੰ ਐਂ ਧਰਤੀ 'ਤੇ ਸੁੱਟਿਆ।

0: ਬਦਲੇ ਆਏ ਮਦਾਨੇ ਨਿੱਤਰ
1: ਓ ਨਾਲੇ ਇਸ਼ਾਰੇ ਜੈਨ ਪਾਲ ਨੇ ਆਖੀ ਗੱਲ ਜਬਾਨੋ ਭਗਤ ਸਿੰਘ ਤੇ ਰਾਜਗੁਰੂ ਨੇ ਗੋਰਾ ਮਾਰਨਾ ਜਾਨੋ
0: ਮੋਟਰਸਾਈਕਲ ਉੱਤੇ ਚੜ ਕੇ ਜਦੋਂ ਸਾਂਡ ਰਸ ਤੁਰਿਆ ਜੈ ਗੋਪਾਲ ਨੇ ਚੰਡੀ ਦੇਤੀ ਢੇਲਾ ਪਾਪ ਦਾ ਖੁਰਿਆ
1: ਤੱਕ ਸ਼ਿਕਾਰ ਜੋ ਚੁਸਤ ਸ਼ਿਕਾਰੀ ਛੱਡਦਾ ਤੀਰ ਕਮਾਨੋ ਭਗਤ ਸਿੰਘ ਤੇ ਰਾਜਗੁਰੂ ਨੇ ਗੋਰਾ ਮਾਰਿਆ ਜਾਨੋ
0: ਮੋਟਰਸਾਈਕਲ ਉੱਤੋਂ ਡਿੱਗ ਪਿਆ ਜਦੋਂ ਸਾਂਡ ਰਸ ਥੱਲੇ ਭਗਤ ਸਿੰਘ ਤੇ ਰਾਜਗੁਰੂ ਫਿਰ ਨਸੇ ਗੋਰੇ ਵੱਲੇ
1: ਤੁਸੀਂ ਗੋਰਿਓ ਹਿੰਗ ਦੇ ਵੈਰੀ ਤੁਰ ਜੋ ਇਸ ਜਹਾਨੋ ਭਗਤ ਸਿੰਘ ਤੇ ਰਾਜਗੁਰੂ ਨੇ ਗੋਰਾ ਮਾਰਿਆ ਜਾਨੋ
0: ਦੱਸੇ ਮਿਥੇ ਨਿਸ਼ਾਨੇ ਵੱਲੇ ਦੋਵੇਂ ਸਾਥੀ ਦੌੜੇ ਚੰਨਣ ਸਿੰਘ ਸਿਪਾਹੀ ਮਗਰੋਂ

0: ਚੰਨਣ ਸਿੰਘ ਤਰੱਕੀ ਮੰਗੇ ਪਿਆ ਮੌਤ ਦੀ ਝੋਲੀ।
1: ਉਹ ਨਾਰੇ ਲੱਗਣ ਇੰਡੀਆ ਛੱਡੋ ਤੁਰ ਜਾਓ ਦਰਬਾਨੋ, ਭਗਤ ਸਿੰਘ ਤੇ ਰਾਜਗੁਰੂ ਨੇ ਗੋਰਾ ਮਾਰਿਆ ਜਾਨੋ।
0: ਸਾਰੇ ਵਿੱਚ ਲਾਹੌਰ ਸ਼ਹਿਰ ਦੇ ਖੜਕ ਗਈਆਂ ਸੀ ਤਾਰਾਂ, ਬਾਗੀ ਨਾ ਹੁਣ ਬਜ ਕੇ ਨਿਕਲੇ।

ਸਰਦਾਰ ਭਗਤ ਸਿੰਘ ਤੇ ਰਾਜਗੁਰੂ ਨੇ ਪੰਜਾਬ ਦੇ ਵੈਰੀ ਸਾਂਡਰਸ ਨੂੰ ਧਰਤੀ ਤੇ ਸੁੱਟ ਦਿੱਤਾ। ਭਗਤ ਸਿੰਘ ਕਾਲਜ ਵਿੱਚ ਪਹੁੰਚਾ, ਆਪਣੇ ਕਲਾਸ ਫੈਲੋ ਮਿੱਤਰ ਤੋਂ ਕੁਝ ਜ਼ਰੂਰੀ ਕਾਗਜ਼ ਲੈ ਕੇ, ਕੁਝ ਪੈਸੇ ਲੈ ਕੇ ਇਸ ਕਾਲਜ ਨੂੰ ਛੱਡਿਆ ਤੇ ਭਗਵਤੀ ਚਰਨ ਦੇ ਘਰ ਪਹੁੰਚ ਗਿਆ। ਭਗਵਤੀ ਚਰਨ ਦੇ ਘਰ ਵਾਲੀ ਬੀਬੀ ਸੁਸ਼ੀਲਾ ਦੁਰਗਾ ਦੇਵੀ ਨੂੰ ਨਾਲ ਲੈ ਕੇ ਆਪ ਉਸਦਾ ਕਾਕਾ ਚੁੱਕ ਲਿਆ, ਦੁਰਗਾ ਦੇਵੀ ਨੂੰ ਆਪਣਾ ਅਟੈਚੀ ਚੁਕਾ ਲਿਆ। ਘਰੋਂ ਬਾਹਰ ਨਿਕਲੇ ਇੱਕ ਬੁੱਢੇ ਮੁਸਲਮਾਨ ਤਾਂਗੇ ਵਾਲੇ ਨੂੰ ਆਵਾਜ਼ ਮਾਰ ਕੇ ਤਾਂਗੇ 'ਚ ਸਵਾਰ ਹੋ ਗਏ। ਨਿਕਲੇ ਸੀ ਘਰੋਂ ਬਾਹਰ, ਇੱਕ ਕੂਕਰਮ ਪਾਉਂਦੀ ਪੁਲਿਸ ਦੀ ਜੀਪ ਕੋਲੋਂ ਦੀ ਲੰਘ ਗਈ। ਕੰਨਾਂ 'ਤੇ ਹੱਥ ਲਾ ਕੇ ਮੁਸਲਮਾਨ ਬੁੱਢੇ ਤਾਂਗੇ ਵਾਲੇ ਨੇ ਆਖਿਆ, ਉਹ ਮੇਰੇ ਖੁਦਾ ਬੰਦਾ, ਅਜੇ ਅੰਗਰੇਜ਼ ਹਿੰਦੁਸਤਾਨ ਨੂੰ ਛੱਡੂਗਾ ਕਿ ਨਹੀਂ ਛੱਡੂਗਾ? ਭਗਤ ਸਿੰਘ ਨੇ ਆਖਿਆ, ਬਾਬਾ ਇਹ ਦੱਸ, ਅੰਧੇ ਇੱਕ ਗੋਰਾ ਅਫਸਰ ਮਰ ਗਿਆ। ਤਾਂਗੇ ਵਾਲੇ ਨੇ ਛਾਂਟ ਮਾਰ ਕੇ ਘੋੜੇ ਨੂੰ ਕਿਹਾ, ਬਾਹੂ ਜੀ ਹੁਣ ਇਸ ਤਰ੍ਹਾਂ ਹੀ ਮਰਨਗੇ। ਭਗਤ ਸਿੰਘ ਨੇ ਜਿਹੜੀ ਹੋਰ ਗੱਲਬਾਤ ਉਸ ਬੁੱਢੇ ਮੁਸਲਮਾਨ ਤਾਂਗੇ ਵਾਲੇ ਨਾਲ ਸਟੇਸ਼ਨ ਤੱਕ ਜਾਂਦਿਆਂ ਕੀਤੀ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਭਗਤ

0: ਪਾਰਾ ਦੇਸ਼ ਆਜ਼ਾਦੀ ਵਾਲੀ ਬੇੜੀ ਲੱਗਣ ਵਾਲੀ ਪਾਰਾ
1: ਹੱਥਾਂ ਉੱਤੇ ਦੇਸ਼ ਦੇ ਰਾਖੇ ਰਹਿ ਗੋਰੇ ਨੂੰ ਮਾਰਾ ਹੱਥਾਂ ਉੱਤੇ ਦੇਸ਼ ਦੇ ਰਾਖੇ ਰਹਿ ਗੋਰੇ ਨੂੰ ਮਾਰਾ
0: ਗੱਲ ਨੂੰ ਛੇੜ ਆਖਦਾ ਭਗਤ ਸਿੰਘ ਸਰਦਾਰ

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ, ਜਿਸ ਦੇ ਤਹਿਤ ਤੁਸੀਂ ਗੁਰਬਖਸ਼ ਸਿੰਘ ਮਹੇਸ਼ਪੁਰੀ ਅਤੇ ਜੋਗਾ ਸਿੰਘ ਜੋਗੀ ਕਵੀਸ਼ਰ ਅਤੇ ਸਾਥੀਆਂ ਪਾਸੋਂ ਕਵੀਸ਼ਰੀ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਮੀਡੀਅਮ ਵੇਵ 343।

0: ਜੇ ਮੀਟਰ ਯਾਨੀ 873 ਕਿਲੋ ਹਰਟਸ 'ਤੇ ਦੁਪਹਿਰ ਦੇ 3 ਵਜ ਰਹੇ ਨੇ। ਸਾਡੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ, ਨਮਸਕਾਰ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਮੁਤਾਬਕ ਇਸ ਸਮੇਂ 3 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੇ ਸਫਲ ਦੌਰੇ ਤੋਂ ਬਾਅਦ ਨਵੀਂ ਦਿੱਲੀ ਪਰਤ ਆਏ ਨੇ। ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਬਾਰੇ ਸੰਸਥਾ EPFO ਨੇ ਮਾਫ਼ੀ ਸਕੀਮ 2026 ਸ਼ੁਰੂ ਕੀਤੀ ਏ। ਇਸ ਤਹਿਤ ਆਮਦਨ ਟੈਕਸ ਕਾਨੂੰਨ 1961 ਤਹਿਤ ਮਾਨਤਾ ਪ੍ਰਾਪਤ ਛੋਟ ਦੇ ਨਾਲ ਪ੍ਰੋਵੀਡੈਂਟ ਫੰਡ ਟਰੱਸਟਾਂ ਨੂੰ ਚਲਾਉਣ ਵਾਲੇ ਅਦਾਰਿਆਂ ਨੂੰ ਆਪਣੀ ਸਥਿਤੀ ਨੂੰ ਨਿਯਮਿਤ ਕਰਨ ਦਾ ਇੱਕ ਵਾਰ ਦਾ ਮੌਕਾ ਪ੍ਰਦਾਨ ਕੀਤਾ ਗਿਆ ਏ। ਭਾਰਤ ਨੇ ਅੱਜ ਓਮਾਨ ਤੱਟ 'ਤੇ ਵਪਾਰਕ ਜਹਾਜ਼ GFS ਗਲੈਕਸੀ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਏ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਵਿੱਚ ਸਵਾਰ 11 ਭਾਰਤੀਆਂ ਵਿੱਚੋਂ 10 ਨੂੰ ਬਚਾ ਲਿਆ ਗਿਆ ਏ, ਜਦਕਿ ਇੱਕ ਭਾਰਤੀ ਅਜੇ ਵੀ ਲਾਪਤਾ ਏ। ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ 74 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਏ। ਅਮਰੀਕਾ ਨੇ ਅੱਜ ਸਵੇਰੇ ਇਰਾਨ ਤੇ ਤਾਜ਼ਾ ਹਵਾਈ ਹਮਲੇ ਕੀਤੇ ਨੇ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਕਰਨ ਦੀ ਪ੍ਰਕਿਰਿਆ ਨਿਰੰਤਰ ਤੇਜ਼ੀ ਨਾਲ ਚੱਲ ਰਹੀ ਏ। ਸੂਬੇ ਵਿੱਚ ਚੱਲ ਰਹੀ ਮੁਹਿੰਮ ਗੈਂਗਸਟਰਾਂ ਤੇ ਵਾਰ ਦੇ 172ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਰਾਜ ਸਭਾ ਵਿੱਚ ਗੈਂਗਸਟਰਾਂ ਦੇ ਸਾਥੀਆਂ ਤੇ ਪਛਾਣੇ ਗਏ 661 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਏ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਪੰਜਾਬ ਸਮੇਤ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਏ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਸੈਮੀਫਾਈਨਲ ਮੁਕਾਬਲੇ ਵਿੱਚ ਤੈਅ ਹੋ ਗਏ ਨੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਸੈਮੀਫਾਈਨਲ ਮੁਕਾਬਲੇ ਤੈਅ ਹੋ ਗਏ ਨੇ। ਫਰਾਂਸ ਦਾ ਸਪੇਨ ਨਾਲ ਅਤੇ ਅਰਜਨਟੀਨਾ ਦਾ ਇੰਗਲੈਂਡ ਨਾਲ ਮੁਕਾਬਲਾ ਹੋਏਗਾ। ਅੱਜ 2 ਵਿੰਬਲਡਨ ਖਿਤਾਬਾਂ ਪੁਰਸ਼ ਸਿੰਗਲਸ ਅਤੇ ਮਹਿਲਾ ਡਬਲਸ ਦਾ ਫੈਸਲਾ ਹੋਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸਵਾਗਤ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲ ਤੋਂ ਨਿੱਘਾ ਸਵਾਗਤ ਕਰਦੇ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੁਹਾਡੇ ਮਨਪਸੰਦ ਪੰਜਾਬੀ ਫਰਮਾਇਸ਼ੀ ਗੀਤ। ਤੁਸੀਂ ਵੀ ਸਾਨੂੰ ਆਪਣੀਆਂ ਫਰਮਾਇਸ਼ਾਂ ਸਾਡੇ ਪਤੇ ਉੱਪਰ ਲਿਖ ਕੇ ਭੇਜ ਸਕਦੇ ਹੋ। ਅਸੀਂ ਤੁਹਾਡੇ ਜਿਹੜੇ ਗੀਤ ਆ ਪੰਜਾਬੀ ਗੀਤ, ਉਹਨਾਂ ਨੂੰ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ। ਸਾਡਾ ਪਤਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਦੋਸਤੋ, ਇਸ ਪਤੇ 'ਤੇ ਤੁਸੀਂ ਸਾਨੂੰ ਚਿੱਠੀ ਭੇਜ ਸਕਦੇ ਹੋ ਅਤੇ ਆਪਣੀ ਫਰਮਾਇਸ਼ ਲਿਖ ਕੇ ਵੀ ਭੇਜ ਸਕਦੇ ਹੋ। ਸੁਣਾਉਣ ਜਾ ਰਹੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਅਤੇ ਇਸ ਗੀਤ ਤੋਂ ਬਾਅਦ ਤੁਹਾਡੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ ਅਤੇ ਤੁਹਾਡੀਆਂ ਫਰਮਾਇਸ਼ਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੀ ਦੋਸਤ ਆਰ ਜੇ ਮਨਪ੍ਰੀਤ ਦੇ ਨਾਲ। ਸਾਡੇ ਕੋਲ ਤੁਹਾਡੀਆਂ ਫਰਮਾਇਸ਼ਾਂ ਚਿੱਠੀਆਂ ਦੇ ਰਾਹੀਂ ਪਹੁੰਚ ਗਈਆਂ ਨੇ। ਚੌਧਰੀ ਮਾਰਕੀਟ ਅਪੋਹਰ ਰੋਡ ਮਲੋਟ ਤੋਂ ਨੇ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਹਰਫੂਲ ਸਿੰਘ। ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਨੇ ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ ਬੁੱਕ, ਕੌਸ਼ਲਿਆ ਰਾਣੀ, ਗੁਰਸ਼ਿੰਦਰ ਬੁੱਕ, ਬੱਬੂ ਬੁੱਕ, ਕੁਲਦੀਪ ਬੁੱਕ, ਕੀਰਤ ਬੁੱਕ, ਭੂਸ਼ਣ ਖੇੜਾ, ਪਾਇਲ, ਜਸ਼ਨ ਬੁੱਕ ਅਤੇ ਬੁੱਕ ਸਾਰਾ ਪਰਿਵਾਰ। ਸ਼੍ਰੀ ਗੰਗਾਨਗਰ ਤੋਂ ਨੇ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ। ਰਾਵਰ ਕਰਨਾਲ ਤੋਂ ਨੇ ਗਿਆਨਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਮਹਿਸਗੇਟ ਨਾਭਾ ਤੋਂ ਨੇ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ।

0: ਤੁਸੀਂ ਆਕਾਸ਼ਵਾਣੀ ਦਾ ਨਾਮ ਨਹੀਂ ਭੁੱਲਣਾ ਅਤੇ ਪਿਆਰੀਆਂ ਪਿਆਰੀਆਂ ਚਿੱਠੀਆਂ ਜਿਹੜੀਆਂ ਹੈਗੀਆਂ ਸਾਡੇ ਪ੍ਰੋਗਰਾਮਸ ਦੇ ਵਿੱਚ ਜ਼ਰੂਰ ਭੇਜਣੀਆਂ ਨੇ ਅਤੇ ਤੁਸੀਂ ਭੇਜਦੇ ਵੀ ਹੋ ਅਤੇ ਉਹਨਾਂ ਚਿੱਠੀਆਂ ਨੂੰ ਪ੍ਰੋਗਰਾਮ 'ਚ ਲਓ ਜੀ ਸ਼ਾਮਿਲ ਕਰ ਲੈਂਦੇ ਹਾਂ। ਪਿੰਡ ਕੰਧਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਸੁੱਖਾ ਸਿੱਧੂ, ਸਤਿੰਦਰ ਸਿੱਧੂ, ਅਭਿਜੀਤ ਸਿੱਧੂ, ਖੁਸ਼ਪ੍ਰੀਤ ਸਿੱਧੂ, ਨਵਨੀਤ ਸਿੱਧੂ ਅਤੇ ਸਾਰਾ ਸਿੱਧੂ ਪਰਿਵਾਰ। ਟਾਲੀਵਾਲਾ ਜੱਟਾ ਤੋਂ ਨੇ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਨੇ ਮਨਜੀਤ ਨੇਜਾ ਅਤੇ ਪ੍ਰਵੀਨ ਤਨੇਜਾ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਤੋਂ ਨੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਮੰਡੀ ਗੋਲੂਵਾਲਾ ਰਾਜਸਥਾਨ ਤੋਂ ਨੇ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਮੁਹੱਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਪੰਜਾਬ ਤੋਂ ਨੇ ਵਿਨੋਦ, ਵੀਪੀ, ਰੰਜੂ, ਅਸ਼ੋਕ, ਸੁਸ਼ੀਲ, ਬੀਕੇ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ, ਗੁੰਜਨ, ਲਾਲਸਾ, ਰਾਮਾ, ਕੁਨਾਲ, ਨਿਧੀ, ਹਰੀਸ਼, ਸਤੀਸ਼, ਰਾਕੇਸ਼, ਵਿਨੋਦ, ਪਾਲੀ, ਡੀ ਸੀ, ਅਰੁਣ, ਨੇਹਾ, ਏਕਤਾ, ਸ਼ਮੀ, ਬੋਧੀਪੁਰੀ, ਸੁਨੀਲ, ਵੀਕੇ ਅਤੇ ਆਰ ਐੱਸ ਪੁਰੀ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ।
1: ਪੂਰ ਤਰਿੰਜਣ ਦੀਆਂ

ਜੀ ਬਿਲਕੁਲ ਦੋਸਤੋ, ਇਹ ਤਿੰਨ ਰੰਗ ਜਿਹੜੇ ਆ, ਹੁਸਨ, ਜਵਾਨੀ ਅਤੇ ਮਾਪੇ, ਇਹ ਕਦੀ ਵੀ ਦੁਬਾਰਾ ਨਹੀਂ ਆਉਂਦੇ। ਔਰ ਸਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਪਲ ਆ, ਉਹ ਦੁਬਾਰਾ ਨਹੀਂ ਆ ਸਕਦੇ। ਜੇ ਹੁਣ ਇਸ ਸਮੇਂ 3:22 ਅਤੇ 34 ਸੈਕਿੰਡ ਹੋ ਗਏ ਨੇ, 12 ਤਾਰੀਖ ਹੈ ਨਾ, 12 ਜੁਲਾਈ 2026 ਨੂੰ, ਤਾਂ ਇਹ ਵਾਪਸ ਨਹੀਂ ਆਏਗੀ। ਸੋ ਇਸ ਲਈ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਸਮਾਂ ਆਉਂਦਾ ਆ, ਉਸਨੂੰ ਚੰਗੀ ਤਰ੍ਹਾਂ ਮਾਨਣਾ ਚਾਹੀਦਾ ਆ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਹਰ ਪਲ ਦਾ ਆਨੰਦ ਅਸੀਂ ਮਾਣ ਸਕੀਏ, ਚਾਹੇ ਅਸੀਂ ਖੁਸ਼ੀ ਦੇ ਵਿੱਚ ਆ ਜਾਂ ਅਸੀਂ ਗਮੀ ਦੇ ਵਿੱਚ ਆ, ਕਿਉਂਕਿ ਜਿਹੜਾ ਗਮ ਆ ਉਹ ਵੀ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਆ। ਸਮੇਂ ਦੀ ਇਹੀ ਵਿਸ਼ੇਸ਼ਤਾ ਆ ਕਿ ਇਹ ਚੰਗਾ ਹੋਵੇ ਜਾਂ ਮਾੜਾ, ਇਹ ਨਿਕਲ ਹੀ ਜਾਂਦਾ ਆ। ਅਤੇ ਆਓ ਦੋਸਤੋ, ਆਪ ਤੁਹਾਡੀਆਂ ਫਰਮਾਇਸ਼ਾਂ ਸ਼ਾਮਿਲ ਕਰ ਲੈਂਦੇ ਹਾਂ। ਜਮਸ਼ੇਦਪੁਰ ਤੋਂ ਨੇ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਤ੍ਰਿਲੋਕ ਸਿੰਘ ਸੁਖਨਾ, ਉਹਨਾਂ ਦਾ ਦੋਤਾ ਸ਼ਿਵਜੋਤ ਸਿੰਘ, ਗੁਰਸਿਮਰਨ, ਰਾਜੂ ਅਤੇ ਪ੍ਰੀਤ। ਅਗਲੀ ਫਰਮਾਇਸ਼ ਪਹੁੰਚੀ ਹੈ ਜੀ ਸਾਡੇ ਕੋਲ ਮਲੋਟ ਤੋਂ। ਫਰਮਾਇਸ਼ ਕਰਨ ਵਾਲੇ ਨੇ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਸੁਖਵੀਰ ਸਿੰਘ ਸ਼ਾਜਲੀ। ਬੁੱਢ ਸਿੱਧਵਾਂ ਮਲੋਟ ਤੋਂ ਨੇ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ। ਚੰਡੀਗੜ੍ਹ ਤੋਂ ਨੇ ਸਤੀਸ਼ ਅਨੇਜਾ, ਬਿਮਲਾ ਅਨੇਜਾ। ਮਹਾਦੇਵ ਘਾਟ ਅਮਲੇਸ਼ਵਰ ਤੋਂ ਨੇ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਿਣੀ ਠਾਕੁਰ, ਸੂਰਜ ਠਾਕੁਰ, ਸੁਜਲਾ ਠਾਕੁਰ, ਜਯੋਤੀ ਠਾਕੁਰ, ਰਿਆਂਸ਼ ਠਾਕੁਰ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਕੰਠ ਕਲੀਅਰ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣਿਆ ਕਣਕ ਲੇ ਦੀ ਆਵਾਜ਼ ਦੇ ਵਿੱਚ ਗੀਤ। ਅਗਲੀ ਫਰਮਾਇਸ਼ ਆਈ ਹੈ ਜੀ ਸਾਡੇ ਕੋਲ ਤਲਵੰਡੀ ਸਾਬੋ ਗਲੀ ਨੰਬਰ 11 ਤੋਂ। ਫਰਮਾਇਸ਼ ਕਰਨ ਵਾਲੇ ਸਾਡੇ ਦੋਸਤ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਮਾਨ, ਮਹਿੰਦਰ ਪੱਟੀ ਮੰਡੀ ਕਲਾ ਤੋਂ। ਅਰਾਇਣ ਤੋਂ ਨੇ ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਬਿਕਰਮ ਜੈਪਾਲ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਸਮੂਹ ਬਰਾੜ ਪਰਿਵਾਰ। ਮਸੀਤਾ ਡੱਬਾਵਾਲੀ ਤੋਂ ਨੇ ਦਰਸ਼ਨ ਲੋਟ, ਗੁਰਗੁਨ ਲੋਟ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਪਾਟਾਪਾਰਾ ਦਤਰੰਗੀ ਤੋਂ ਨੇ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਜਬੇਂਦਰ ਕੁਮਾਰ ਵਰਮਾ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ।

ਦੋਸਤੋ, ਈਗੋ ਅਤੇ ਸੈਲਫ ਰਿਸਪੈਕਟ ਦੇ ਵਿੱਚ ਇੱਕ ਬਾਰੀਕ ਜਿਹੀ ਰੇਖਾ ਦਾ ਅੰਤਰ ਹੁੰਦਾ ਆ। ਸੋ ਇਸ ਲਈ ਜ਼ਿੰਦਗੀ ਦੇ ਵਿੱਚ ਈਗੋ ਅਤੇ ਸੈਲਫ ਰਿਸਪੈਕਟ ਦੇ ਡਿਫਰੈਂਸ ਨੂੰ ਹਮੇਸ਼ਾ ਸਮਝ ਕੇ ਚੱਲਣਾ ਆ, ਤਾਂ ਕਿ ਈਗੋ ਸਾਡੇ ਅੰਦਰ ਨਾ ਆਵੇ, ਸੈਲਫ ਰਿਸਪੈਕਟ ਹੀ ਰਹੇ ਸਾਡੇ ਅੰਦਰ। ਲਓ ਜੀ, ਸਾਡੇ ਕੋਲ ਅਗਲੀਆਂ ਫਰਮਾਇਸ਼ਾਂ ਪਹੁੰਚੀਆਂ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਨੇ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰੋਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ। ਕਾਲਕਾ ਤੋਂ ਨੇ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਰਿੰਗਣੀ ਛੱਤੀਸਗੜ੍ਹ ਤੋਂ ਨੇ ਦਿਨੇਸ਼ ਵਰਮਾ, ਕਰੁਣਾ ਵਰਮਾ। ਚਾਹਲਕਲਾ ਨਵਾਂ ਸ਼ਹਿਰ ਤੋਂ ਨੇ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ। ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਉਹਨਾਂ ਦਾ ਪੋਤਰਾ ਗੁਰਸ਼ਬਦ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਤੁਸੀਂ ਸੁਣਿਆ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਡੱਬੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ। ਕਰਨਪੁਰ ਰਾਜਸਥਾਨ ਤੋਂ ਨੇ ਸ਼ਿਵ ਕੁਮਾਰ ਸੇਠੀ, ਸੁਨੀਤਾ ਸੇਠੀ, ਕਮਲ ਸੇਠੀ, ਜਯੋਤੀ ਸੇਠੀ। ਮੱਖੂ ਫਿਰੋਜ਼ਪੁਰ ਤੋਂ ਨੇ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਫਰੈਂਡਸ ਕਲੋਨੀ ਕਰਨਾਲ ਤੋਂ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਪਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ। ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਨੇ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ, ਸੀਰਤ ਕੌਰ, ਕੀਰਤ ਕੌਰ ਅਤੇ ਉਹਨਾਂ ਦੀ ਦਾਦੀ ਜਸਵੰਤ ਕੌਰ। ਪਟੇਲ ਨਗਰ ਮਲੋਟ ਪੰਜਾਬ ਤੋਂ ਨੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਬੇਬੀ ਆਰਜ਼ੂ ਜਜੋਰੀਆ। ਆਹ ਦੋਸਤੋ, ਇਹਨਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ।

Të si sunes të ndërsa ta është i avaz dhe veç që khupësërët kitë, kërë janë zila fazil ka të ne pura së vangë, Dr. Amanjit Sukhmandar Kaur, Amrit Pal Kaur, Ritman Jot, Gurteswar Abhijot, Guntaj te Sikandar Savara. Pind Rajpura to ne Hardeep Singh, Jagveer Singh, Jwala Singh, Dr. Tarmveer Chorad te Gur Sahib Singh Chahal. Kanera Mahalla, Patiala to ne Mukesh Batta, Neelam Batta, Nitin Batta, Balak Batta, Karan Batta, Geetu Batta, Hardik Niharika te Vansh Batta. ਮਲੋਟ ਤੋਂ ਨੇ ਕੁਲਵੰਤ ਗਿੱਲ ਜਸਵੰਤ ਗਿੱਲ ਅਤੇ ਰਮਨ ਗਿੱਲ ਜ਼ਿਲ੍ਹਾ ਮੁਕਤਸਰ ਪਿੰਡ ਮੋਲਾ ਤੋਂ ਨੇ ਪਾਲ ਗਿੱਲ ਗੁਰਦਿਆਲ ਗਿੱਲ ਸਾਧੂ ਗਿੱਲ ਦੀਸ਼ਾ ਮੋਲਾ ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ ਆਓ ਦੋਸਤੋ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਪਸੰਦ ਅਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ।

0: ਚਕਲਾ ਬਾਜ਼ਾਰ ਸਮਾਣਾ ਤੋਂ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਉਹਨਾਂ ਦਾ ਸਾਰਾ ਹੀ ਖੁਸ਼ਦਿਲ ਪਰਿਵਾਰ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਨੇ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਆਦਰਸ਼ ਨਗਰ ਮਲੋਟ ਤੋਂ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਮੁਕਤਸਰ ਤੋਂ ਨੇ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ ਅਤੇ ਨਿਸ਼ੂ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸੁਰਮੇਦਾਨੀ।
1: ਕੁੜੇ, ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

ਦੋਸਤੋ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨੂੰ ਇਸੇ ਗੀਤ ਦੇ ਨਾਲ ਇੱਥੇ ਹੀ ਸਮਾਪਤ ਕਰਦੇ ਹਾਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਅਗਲਾ ਪ੍ਰਸਾਰਣ ਸਾਡੇ ਪ੍ਰਾਇਮਰੀ ਚੈਨਲ ਤੋਂ ਹੁਣ ਤੋਂ ਕੁਝ ਹੀ ਪਲਾਂ ਬਾਅਦ।

9 ਮੈਗਾਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੇ ਸਫਲ ਦੌਰੇ ਤੋਂ ਬਾਅਦ ਨਵੀਂ ਦਿੱਲੀ ਪਰਤ ਆਏ ਨੇ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਬਾਰੇ ਸੰਸਥਾ EPFO ਨੇ ਮਾਫ਼ੀ ਸਕੀਮ 2026 ਸ਼ੁਰੂ ਕੀਤੀ ਹੈ ਇਸ ਤਹਿਤ ਆਮਦਨ ਟੈਕਸ ਕਾਨੂੰਨ 1961 ਤਹਿਤ ਮਾਨਤਾ ਪ੍ਰਾਪਤ ਛੋਟ ਦੇ ਨਾਲ ਪ੍ਰੋਵੀਡੈਂਟ ਫੰਡ ਟਰੱਸਟਾਂ ਨੂੰ ਚਲਾਉਣ ਵਾਲੇ ਅਦਾਰਿਆਂ ਨੂੰ ਆਪਣੀ ਸਥਿਤੀ ਨੂੰ ਨਿਯਮਿਤ ਕਰਨ ਦਾ ਇੱਕ ਵਾਰ ਦਾ ਮੌਕਾ ਪ੍ਰਦਾਨ

ਹੁਣ ਤੁਸੀਂ ਸੁਣ ਰਹੇ ਸੀ ਹਿੰਦੀ ਸਾਹਿਤਕ ਪੱਤਰਿਕਾ ਪਰਿਮਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ। ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਬਾਰੇ ਅਤੇ ਜਿਹੜੇ ਨਾਮ ਨਹੀਂ ਜਪਦੇ ਉਸ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿੱਥੇ ਨਾਮ ਨਾ ਜਪਿਆ ਮੇਰੇ ਗੋਬਿੰਦਾ ਸੇਈ ਨਗਰ ਉਜਾੜੀ ਜੀਓ। ਇਸ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਇੱਕ ਬਹੁਤ ਹੀ ਮੁੱਲਵਾਨ ਅਤੇ ਪਿਆਰਾ ਸ਼ਬਦ ਹੈ ਕਿ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਂ ਕਹਿ ਵਾਸਾ ਕਾਮ ਦੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁੱਖ ਮਾਇ ਮੇਰੇ ਮਨਾ। ਇਸ ਲਈ ਜਪ ਮਨ ਸਤਨਾਮ ਸਦਾ ਸਤਨਾਮ, ਫਿਰ ਕੀ ਹੋਏਗਾ, ਹਾਲਤ ਪਲਤ ਮੁੱਖ ਉੱਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਅਤੇ ਜੈ ਹਰ ਸਿਮਰਨ ਪਿਆ ਤੈਂ ਉਪਾਦਗਤ ਕਿੰਨੀ, ਵੱਡ ਭਾਗੀ ਹਰ ਜਪਨਾ, ਅਤੇ ਜਨ ਨਾਨਕ ਕਹੋ ਗੁਰ ਇਹ ਮਤ ਦੀਨੀ, ਜਪ ਹਰ ਪਵਜਲ ਤਰਨਾ। ਇਹੋ ਪ੍ਰੇਰਣਾ ਸਾਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ 10 ਪੰਕਤੀਆਂ ਵਾਲੇ ਇਸ ਸ਼ਬਦ ਤੋਂ ਪ੍ਰਾਪਤ ਹੁੰਦੀ ਹੈ। ਆਸਾ ਰਾਗ ਵਿੱਚ ਪ੍ਰਾਪਤ ਨਾਮ ਜਪੋ ਮੇਰੇ ਸਾਜਨ ਸੈਨਾ ਦੇ ਭਾਵ ਸੰਚਾਰ ਨੂੰ ਠੀਕ ਪ੍ਰਸੰਗ ਵਿੱਚ ਸਮਝਣ ਲਈ ਸਾਨੂੰ ਪੂਰੇ ਸ਼ਬਦ ਨੂੰ ਸਰੋਤਿਆਂ ਦੇ ਸਨਮੁੱਖ ਰੱਖਣਾ ਜ਼ਰੂਰੀ ਲੱਗਦਾ ਹੈ, ਜੋ ਇਸ ਪ੍ਰਕਾਰ ਹੈ। ਆਸਾ ਮਹੱਲਾ ਚੌਥਾ। ਮੇਰੇ ਮਨ ਤਨ ਪ੍ਰੇਮ ਨਾਮ ਆਧਾਰ, ਨਾਮ ਜਪੈ ਨਾਮੋ ਸੁਖਸਾਰ, ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾਂ ਮੈਂ ਅਵਰ ਨਾ ਕੋਈ, ਵੱਡੈ ਭਾਗ ਗੁਰਮੁਖ ਹਰ ਲੈ ਨਾ ਰਹਾਓ, ਨਾਮ ਬਿਨਾਂ ਨਹੀਂ ਜੀਵਿਆ ਜਾਏ, ਵੱਡੈ ਭਾਗ ਗੁਰਮੁਖ ਹਰ ਪਾਏ, ਅਤੇ ਨਾਮਹੀਨ ਕਾਲਖ ਮੁਖ ਮਾਇਆ, ਨਾਮ ਬਿਨਾਂ ਤ੍ਰਿਗ ਤ੍ਰਿਗ ਜੀਵਾਇਆ, ਵੱਡਾ ਭਾਗ ਹਰ ਭਾਗ ਕਰ ਪਾਇਆ, ਨਾਨਕ ਗੁਰਮੁਖ ਨਾਮ ਦਿਵਾਇਆ। ਗੁਰੂ ਸਾਹਿਬ ਇਸ ਸ਼ਬਦ ਰਾਹੀਂ ਨਾਮ ਜਪਣ ਦਾ ਮਹੱਤਵ ਦੱਸਦੇ ਹਨ ਕਿ ਮੇਰੇ ਮਨ ਅਤੇ ਤਨ ਦੇ ਪ੍ਰੇਮ ਦਾ ਆਧਾਰ ਨਾਮ ਸਿਮਰਨ ਹੈ। ਇਸ ਨਾਮ ਸਿਮਰਨ ਰਾਹੀਂ ਹੀ ਮੈਨੂੰ ਸਾਰੇ ਸੁੱਖ ਪ੍ਰਾਪਤ ਹੋਏ ਹਨ। ਇਸੇ ਲਈ ਉਹ ਆਪਣੇ ਮਿੱਤਰਾਂ ਸੱਜਣਾਂ ਨੂੰ ਨਾਮ ਜਪਣ ਦੀ ਪ੍ਰੇਰਣਾ ਕਰਦੇ ਹਨ। ਉਹ ਇਹ ਵੀ ਦੱਸਦੇ ਹਨ ਕਿ ਨਾਮ ਜਪਣ ਦੀ ਇਹ ਦਾਤ ਵੱਡੇ ਭਾਗਾਂ ਵਾਲੇ ਹੀ ਪ੍ਰਾਪਤ ਕਰਦੇ ਹਨ। ਗੁਰੂ ਸਾਹਿਬ ਇਹ ਵੀ ਦੱਸਦੇ ਹਨ ਕਿ ਸੱਚਾਈ ਇਹ ਹੈ ਕਿ ਨਾਮ ਸਿਮਰਨ ਤੋਂ ਬਿਨਾਂ ਜੀਵਿਆ ਹੀ ਨਹੀਂ ਜਾ ਸਕਦਾ ਅਤੇ ਵੱਡੇ ਭਾਗਾਂ ਵਾਲੇ ਗੁਰਮੁਖ ਜਨ ਹੀ ਇਸ ਨੂੰ ਪ੍ਰਾਪਤ ਕਰਦੇ ਹਨ। ਗੁਰੂ ਸਾਹਿਬ ਨਾਮ ਜਪਣ ਨਾ ਕਰਨ ਵਾਲੇ ਪ੍ਰਾਣੀਆਂ ਬਾਰੇ ਦੱਸਦੇ ਹਨ ਕਿ ਉਹਨਾਂ ਦੇ ਮੂੰਹ 'ਤੇ ਮਾਇਆ ਦੀ ਕਾਲਖ ਹੁੰਦੀ ਹੈ ਅਤੇ ਉਹਨਾਂ ਦਾ ਜੀਵਨ ਨਾਮ ਤੋਂ ਬਿਨਾਂ ਧਿਰਕਾਰ ਹੈ। ਇਸ ਲਈ ਵੱਡੇ ਭਾਗਾਂ ਕਰਕੇ ਹੀ ਗੁਰਮੁਖ ਜਨ ਨਾਮ ਸਿਮਰਨ ਕਰਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਦੇ ਉਪਰੋਕਤ ਸ਼ਬਦ ਦੇ ਸੰਚਾਰ ਭਾਵ ਨੂੰ ਜਦੋਂ ਅਸੀਂ ਅਜੋਕੇ ਮਾਨਵ ਜੀਵਨ ਸਨਮੁੱਖ ਵਿਚਾਰਦੇ ਹਾਂ ਤਾਂ ਬਹੁਤ ਹੀ ਨਰੋਏ ਅਤੇ ਮੁੱਲਵਾਨ ਤੱਥ ਉੱਭਰ ਕੇ ਸਾਡੇ ਸਨਮੁੱਖ ਆਉਂਦੇ ਹਨ। ਸਭ ਤੋਂ ਪਹਿਲਾਂ ਇਹ ਕਿ ਨਾਮ ਸਿਮਰਨ ਕਰਨ ਵਾਲਾ ਪ੍ਰਾਣੀ ਕਿਰਤ ਕਰਨ ਸਮੇਂ ਬੇਈਮਾਨੀ ਹੇਰਾਫੇਰੀ ਅਤੇ ਮਿਲਾਵਟਖੋਰੀ ਨਹੀਂ ਕਰੇਗਾ, ਸਗੋਂ ਗੁਰੂ ਨਾਨਕ ਪਾਤਸ਼ਾਹ ਦੇ ਮੋਦੀਖਾਨੇ ਦੀ ਸੱਚੀ ਸੁੱਚੀ ਕਿਰਤ ਕਰਨ ਦੇ ਸਿਧਾਂਤ ਨੂੰ ਮੁੱਖ ਰੱਖੇਗਾ। ਦੂਜਾ, ਉਹ ਕਿਰਤ ਕਰਕੇ ਪ੍ਰਾਪਤ ਕੀਤੀ ਕਮਾਈ 'ਤੇ ਸੱਪ ਦੀ ਕੁੰਡਲੀ ਵਾਂਗ ਨਹੀਂ ਬੈਠੇਗਾ, ਸਗੋਂ ਨਾਮ ਜਪਣ ਦੀ ਭਾਵਨਾ ਦੇ ਅੰਤਰਗਤ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀ ਪਰ ਉਪਕਾਰੀ ਸੋਚ ਦਾ ਧਾਰਨੀ ਬਣੇਗਾ। ਦਰਅਸਲ ਇਹ ਇੱਕ ਅਟਲ ਸੱਚਾਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਬਾਣੀਕਾਰਾਂ ਦੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਮਾਨਵ ਜੀਵਨ ਨੂੰ ਸੁਚੱਜੇ ਮਾਰਗ ਦਾ ਪਾਂਧੀ ਬਣਨ ਦੀ ਪ੍ਰੇਰਣਾ ਦੇਣਾ ਹੈ, ਤਾਂ ਜੋ ਵਿਸ਼ਵ ਸਮਾਜ ਦਾ ਅਸੰਤੁਲਿਤ ਹੋਇਆ ਜੀਵਨ ਸੰਤੁਲਿਤ ਹੋ ਸਕੇ। ਵਿਸ਼ੇਸ਼ਤਾ ਇਹ ਕਿ ਇਹਨਾਂ ਬਾਣੀਕਾਰਾਂ ਦੇ ਉਪਦੇਸ਼ ਜਿੱਥੇ ਸਮਕਾਲ ਦੇ ਮਾਨਵ ਜੀਵਨ ਨੂੰ ਕਲਿਆਣਕਾਰੀ ਬਣਾਉਣ ਲਈ ਨਿੱਗਰ ਭੂਮਿਕਾ ਨਿਭਾਉਣ ਹਿੱਤ ਸਹਾਈ ਹੋਏ ਸਨ, ਉੱਥੇ ਇਹ ਅਜੋਕੀ ਪਦਾਰਥਵਾਦੀ ਸੋਚ ਨਾਲ ਜੁੜੇ ਨਿੱਜ ਲਾਭ ਅਤੇ ਨਿੱਜਵਾਦ ਵਿੱਚ ਗਲਤਾਨ ਦਿਸ਼ਾਹੀਨ ਹੋਏ ਮਾਨਵ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੀ ਪੂਰੀ ਸਾਰਥਕ ਸਮਰੱਥਾ ਰੱਖਦੇ ਹਨ। ਜੇਕਰ ਇਹਨਾਂ ਸੱਚ ਉਪਦੇਸ਼ਾਂ ਨੂੰ ਠੀਕ ਪ੍ਰਸੰਗ ਵਿੱਚ ਪਹਿਲਾਂ ਆਪ ਸਮਝਿਆ ਅਤੇ ਮੁੜ ਕੇ ਦੂਜਿਆਂ ਨੂੰ ਸਮਝਾਇਆ ਜਾਵੇ। ਜੇਕਰ ਇਸ ਸਮੇਂ ਪਦਾਰਥਵਾਦੀ ਸੋਚ ਦੇ ਮਾਇਆ ਜਾਲ ਵਿੱਚ ਜਕੜਿਆ ਵਿਸ਼ਵ ਮਾਨਵ ਜਿਸ ਤਰ੍ਹਾਂ ਨਿੱਜ ਲਾਭ ਲਈ ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਮਿਲਾਵਟਖੋਰੀ ਕਰਦਿਆਂ ਮਾਨਵ ਜੀਵਨ ਵਿੱਚ ਬਿਮਾਰੀਆਂ ਦਾ ਹੜ੍ਹ ਲਿਆ ਰਿਹਾ ਹੈ, ਹਵਾ ਪਾਣੀ ਧਰਤੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਇਹ ਸਮੁੱਚੇ ਵਿਸ਼ਵ ਮਾਨਵ ਸਮਾਜ ਲਈ ਤਬਾਹੀ ਦਾ ਇੱਕ ਸੂਚਕ ਹੈ ਜਿਸ ਤੋਂ ਸੰਭਰਨ ਦੀ ਲੋੜ ਹੈ। ਦੁਰਲੱਭ ਮਨੁੱਖਾ

0: ਧਰਮ ਦੀ ਇਹ ਜੀਵਨ ਮਰ ਸੋਚ ਇਸ ਲਈ ਬਲਵਾਨ ਹੋ ਰਹੀ ਹੈ ਕਿਉਂਕਿ ਉਸਨੇ ਹੀਰੇ ਜੈਸਾ ਮਾਨਵ ਜੀਵਨ ਦੇਣ ਵਾਲੀ ਨਿਰੰਕਾਰ ਦੀ ਸ਼ਕਤੀ ਨੂੰ ਵਿਸਾਰ ਕੇ ਨਿੱਜ ਲਾਭ ਅਤੇ ਨਿੱਜ ਲਾਭ ਲਈ ਮਾਨਵ ਦੀ ਸੰਸਾਰੀ ਸ਼ਕਤੀ ਨੂੰ ਆਧਾਰ ਬਣਾ ਰਿਹਾ ਹੈ। ਇਸੇ ਲਈ ਉਹ ਬਾਹਰੋਂ ਤਾਂ ਠੀਕ ਠਾਕ ਜਾਪਦਾ ਹੈ ਪਰ ਅੰਦਰੋਂ ਬਿਲਕੁਲ ਖਾਲੀ ਹੈ। ਇਹੋ ਕਾਰਨ ਹੈ ਕਿ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਜਪਣ ਦਾ ਇਹ ਸੱਚ ਉਪਦੇਸ਼ ਮਾਨਵ ਜੀਵਨ ਵਿੱਚ ਧਾਰਨ ਕਰਨ ਦੀ ਮੁੱਖ ਲੋੜ ਬਣ ਗਈ ਹੈ ਕਿਉਂਕਿ ਅਜਿਹਾ ਕਰਨ ਵਾਲੇ ਵਡਭਾਗੀ ਗੁਰਮੁਖ ਹੀ ਆਪਣੇ ਜੀਵਨ ਨੂੰ ਨਾਮ ਸੁਖ ਸਾਗਰ ਵਾਲਾ ਬਣਾ ਸਕਦੇ ਹਨ।
1: ਨਾਮ ਜਪੋ ਮੇਰੇ ਸਾਜਨ ਸਹਿਣਾ, ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੈ ਭਾਗ ਗੁਰਮੁਖ ਹਰ ਲੈਣਾ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਜਸਬੀਰ ਸਿੰਘ ਸਾਬਰ। ਪ੍ਰਭੂ ਦਾ ਨਾਮ ਕਲਿਆਣਕਾਰੀ ਹੈ, ਐਸਾ ਧਨ ਜੋ ਸੁਰੱਖਿਅਤ ਹੈ, ਇਸ ਧਨ ਨੂੰ ਕੋਈ ਖੋਹ ਨਹੀਂ ਸਕਦਾ, ਨਾ ਹੀ ਇਹ ਧਨ ਨਸ਼ਟ ਹੁੰਦਾ ਹੈ। ਇਸ ਨਾਮ ਰੂਪੀ ਧਨ ਨਾਲ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ। ਕੱਚਾ ਧਨ ਨਾਸ਼ਵਾਨ ਹੈ, ਆਤਮ ਕਲਿਆਣ ਨਹੀਂ ਕਰਦਾ, ਅਸਲ ਧਨ ਨਾਮ ਧਨ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਰਾਮਕਲੀ ਵਿੱਚ ਉਚਾਰੇ ਗਏ ਸ਼ਬਦ 'ਚ ਫਰਮਾਉਂਦੇ ਨੇ, ਹੇ ਮਿੱਤਰ, ਸ੍ਰਿਸ਼ਟੀ ਵਿੱਚ ਰਮੇ ਹੋਏ ਰਾਮ ਦੇ ਗੁਣ ਗਾਇਨ ਕਰ, ਤੇਰੀ ਇੱਜ਼ਤ ਪਤ ਰਹੇਗੀ ਅਤੇ ਜਮਾਂ ਤੋਂ ਵੀ ਡਰ ਨਹੀਂ ਲੱਗੇਗਾ। ਪ੍ਰਭੂ ਦੇ ਭਗਤਾਂ ਦੇ ਜੀਵਨ ਦਾ ਆਧਾਰ ਨਾਮ ਹੀ ਤਾਂ ਹੈ। ਫਰਮਾਨ ਹੈ, ਹਰ ਭਗਤਨ ਕੋ ਨਾਮ ਆਧਾਰ, ਸੰਤੀ ਜੀਤਾ ਜਨਮ ਅਪਾਰ, ਹਰ ਸੰਤ ਕਰੇ ਸੋਈ ਪਰਵਾਣ, ਨਾਨਕ ਦਾਸ ਤਾਕੈ ਕੁਰਬਾਣ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਬਲਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ DRM 864 ਕਿਲੋਹਰਟਸ FM 100.8 ਮੈਗਾਹਰਟਸ FM 100.9 ਮੈਗਾਹਰਟਸ ਅਤੇ DTA ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਏ ਜਲੰਧਰ ਕੇਂਦਰ ਏ ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ ਇਸ ਵੇਲੇ ਸ਼ਾਮ ਦੇ 6 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਸੁਣੋਗੇ ਕੰਮ ਦੀਆਂ ਗੱਲਾਂ। ਝੋਨੇ ਦੇ ਕੀੜੇ ਤੇ ਰੋਕਥਾਮ ਤੇ ਗੱਲਬਾਤ ਕਰਨਗੇ ਡਾਕਟਰ KS ਸੂਰੀ। ਇਸ ਤੋਂ ਇਲਾਵਾ ਧਰਤੀ ਦੀ ਪੁਕਾਰ ਸੁਣੋਗੇ

ਰਾਤ 8 ਵਜੇ ਸੁਣੋਗੇ ਤੁਸੀਂ ਤੁਹਾਡੀ ਚਿੱਠੀ ਮਿਲੀ, ਰਾਤ 10 ਵਜੇ ਸੁਣੋਗੇ ਰਵੀਵਾਸਰੀਏ ਅਖਿਲ ਭਾਰਤੀ ਸੰਗੀਤ ਸਭਾ ਸਾਡੇ ਦਿੱਲੀ ਕੇਂਦਰ ਤੋਂ, 6:20 ਤੇ ਸੁਣੋਗੇ ਤੁਸੀਂ ਪ੍ਰਾਦੇਸ਼ਿਕ

0: ਖਬਰਾਂ 7:30 ਵਜੇ ਹੋਣਗੀਆਂ ਪੰਜਾਬੀ 'ਚ ਖਬਰਾਂ। 8:45 ਤੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟ ਲਾਈਟ ਅਤੇ ਰਾਤ 9:30 ਵਜੇ ਦਿੱਲੀ ਕੇਂਦਰ ਤੋਂ ਸੁਣੋਗੇ ਨੈਸ਼ਨਲ ਪ੍ਰੋ ਆਫ ਫੀਚਰਸ। ਰਾਤ 11 ਵਜੇ ਦਿੱਲੀ ਕੇਂਦਰ ਤੋਂ ਸਮਾਚਾਰ ਹਿੰਦੀ 'ਚ, 11:05 ਤੇ ਅੰਗਰੇਜ਼ੀ 'ਚ ਸਮਾਚਾਰ। ਇਹ ਸੀ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਦੇਸ਼ ਗਾਨ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਚੁਗਿਰਦੇ ਦੀ ਰੱਖਿਆ ਅਤੇ ਇੱਕ ਨਿਰੰਤਰ ਰਹਿਣਯੋਗ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੁੱਖ ਲਾਉਣਾ ਬੇਹੱਦ ਮਹੱਤਵਪੂਰਨ ਹੈ। ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਨੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਰਾਸ਼ਟਰ ਦੇ ਵਿਕਾਸ ਵਿੱਚ ਸਰਗਰਮ ਯੋਗਦਾਨ ਪਾਉਣ ਵਾਲੇ ਨਾਗਰਿਕ ਤਿਆਰ ਕਰਨਾ ਹੈ। ਉਹਨਾਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ 51ਵੀਂ ਕਨਵੋਕੇਸ਼ਨ ਵਿੱਚ 456 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਪੰਜਾਬ 'ਚ SIR ਪ੍ਰਕਿਰਿਆ ਦੇ ਹਿੱਸੇ ਵਜੋਂ ਸੂਬੇ ਭਰ ਦੇ ਵੋਟਰ ਕੇਂਦਰਾਂ 'ਤੇ ਲਾਏ ਗਏ 2 ਰੋਜ਼ਾ ਵਿਸ਼ੇਸ਼ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਵੋਟਰਾਂ ਨੇ ਆਪਣੇ ਗਣਨਾ ਫਾਰਮ ਭਰੇ। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਲਾਲਚੰਦ ਕਟਾਰੂ ਚੱਕ ਨੇ ਇੱਕ ਵਿਸ਼ੇਸ਼ ਸਮਾਰੋਹ 'ਚ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਕਰੀਬ 150 ਲਾਭਪਾਤਰੀਆਂ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਕੀਤੇ। ਅਤੇ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਪੰਜਾਬ ਸਮੇਤ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਚੁਗਿਰਦੇ ਦੀ ਰੱਖਿਆ ਅਤੇ ਇੱਕ ਨਿਰੰਤਰ ਰਹਿਣਯੋਗ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੁੱਖ ਲਾਉਣਾ ਬੇਹੱਦ ਮਹੱਤਵਪੂਰਨ ਹੈ। ਨਵੀਂ ਦਿੱਲੀ ਵਿੱਚ ਵਰਿਕਸ਼ ਮਿੱਤਰ ਪ੍ਰੋਗਰਾਮ ਅਤੇ ਪਰਿਆਵਰਨ ਸੰਰਕਸ਼ਣ ਸੰਕਲਪ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਜਲਵਾਯੂ ਤਬਦੀਲੀ ਅਤੇ ਆਲਮੀ ਤਪਸ਼ ਬਾਰੇ ਚਿੰਤਿਤ ਹੈ। ਉਹਨਾਂ ਕਿਹਾ ਕਿ 1880 ਤੋਂ ਸਮੁੰਦਰ ਦੇ ਤਾਪਮਾਨ ਵਿੱਚ ਵਾਧਾ ਅਤੇ ਗਲੇਸ਼ੀਅਰ ਪਿਘਲਣ ਕਾਰਨ ਵਿਸ਼ਵ ਪੱਧਰ 'ਤੇ ਸਮੁੰਦਰ ਦੇ ਪੱਧਰ ਵਿੱਚ ਕਰੀਬ 20 ਤੋਂ 23 ਸੈਂਟੀਮੀਟਰ ਦਾ ਵਾਧਾ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ ਧਰਤੀ ਦਾ ਔਸਤ ਤਾਪਮਾਨ 1900 ਦੇ ਮੁਕਾਬਲੇ ਕਰੀਬ 1.5 ਡਿਗਰੀ ਸੈਲਸੀਅਸ ਵਧਿਆ ਹੈ, ਜੋ ਕਿ ਜਲਵਾਯੂ ਤਬਦੀਲੀ ਦਾ ਇੱਕ ਗੰਭੀਰ ਚੇਤਾਵਨੀ ਸੰਕੇਤ ਹੈ।

0: ਹੋਲਡਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਚੰਗਾ ਵਤੀਰਾ ਰੱਖਣ ਅਤੇ ਸਰਕਾਰੀ ਰਾਸ਼ਨ ਯੋਜਨਾਵਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਹਰ ਲੋੜਵੰਦ ਪਰਿਵਾਰ ਤੱਕ ਪਹੁੰਚਾਉਣ। ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਸਥਾਪਿਤ PHDCCI ਹੁਨਰ ਵਿਕਾਸ ਕੇਂਦਰ ਵਿਖੇ ਅੱਜ PHD ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਰੀਜਨਲ ਫੈਸ਼ਨ ਟੈਕਸ ਐਂਡ ਟੈਕ ਫੋਰਮ ਅਤੇ ਪੰਜਾਬ ਸਟੇਟ ਚੈਪਟਰ ਦੇ ਸਟੂਡੀਓ ਬਾਈ ਹਿਮਾਨੀ ਅਰੋੜਾ ਦੇ ਸਹਿਯੋਗ ਨਾਲ ਕਰਾਫਟ ਫਾਰਵਰਡ ਪਹਿਲ ਅਧੀਨ ਸਮਾਜਿਕ ਬਦਲਾਅ ਨੂੰ ਹੁਨਰ ਵਿਕਾਸ ਰਾਹੀਂ ਉਤਸ਼ਾਹਿਤ ਕਰਨ ਦੀ ਆਪਣੇ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਪ੍ਰੋਜੈਕਟ ਉਡਾਨ ਦੀ ਸ਼ੁਰੂਆਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਸਨ। ਇਸ ਮੌਕੇ ਰਾਜਪਾਲ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਚੈਂਬਰ ਦੇ ਹੁਨਰ ਵਿਕਾਸ ਕੇਂਦਰ ਦਾ ਰਸਮੀ ਉਦਘਾਟਨ ਕੀਤਾ ਅਤੇ ਕੇਂਦਰ ਨੂੰ ਸਿਖਲਾਈ ਮਸ਼ੀਨਾਂ ਭੇਟ ਕੀਤੀਆਂ। ਉਹਨਾਂ ਔਰਤ ਕੈਦੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਸਿਖਲਾਈ ਦੇ ਮੌਕਿਆਂ ਦਾ ਪੂਰਾ ਲਾਭ ਉਠਾਉਣ ਅਤੇ ਸਵੈ ਨਿਰਭਰ ਭਵਿੱਖ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ। ਭਾਰਤ ਪਾਕਿਸਤਾਨ ਵਿਚਕਾਰ 1971 ਦੀ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ ਸਰਵਉੱਚ ਕੁਰਬਾਨੀ ਦੇਣ ਵਾਲੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਰਤੀ ਫੌਜ ਦੀ ਵਜਰ ਕੋਰ ਦੇ ਸਹਿਯੋਗ ਨਾਲ ਅੱਜ ਅੰਮ੍ਰਿਤਸਰ ਮੋਟਰਸਾਈਕਲ ਰਾਈਡਰ ਸਮੂਹ ਨੇ ਕੰਪਨੀ ਬਾਗ ਅੰਮ੍ਰਿਤਸਰ ਤੋਂ ਪੁਲਮੋਰਾ ਜੰਗੀ ਯਾਦਗਾਰ ਤੱਕ ਇੱਕ ਯਾਦਗਾਰੀ ਬਾਈਕ ਰੈਲੀ ਕਰਾਈ ਜੋ ਪੁਲਮੋਰਾ ਦੀ ਲੜਾਈ ਦੇ ਸ਼ਹੀਦ ਸੁਰਮਿਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਮਰਪਿਤ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਨੇ ਸ਼ਮੂਲੀਅਤ ਕਰਕੇ ਅਟਾਰੀ ਸਰਹੱਦ ਤੋਂ ਹੁੰਦੇ ਹੋਏ ਪੁਲਮੋਰਾ ਜੰਗੀ ਯਾਦਗਾਰ ਦਾ ਸਫ਼ਰ ਤੈਅ ਕੀਤਾ ਅਤੇ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੱਤਾ। ਰੈਲੀ ਦੌਰਾਨ 1971 ਦੀ ਜੰਗ ਦੌਰਾਨ ਲਾਮਿਸਾਲ ਬਹਾਦਰੀ ਦਾ ਵਿਖਾਲਾ ਕਰਨ ਵਾਲੇ 2 ਸਿੱਖ ਰੈਜੀਮੈਂਟ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਇਹਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਅਤੇ ਉੱਤਰਾਖੰਡ ਦੇ ਨਾਲ ਨਾਲ ਉੱਤਰੀ ਅਤੇ ਪੂਰਬੀ ਭਾਰਤ ਦੇ ਹੋਰ ਹਿੱਸੇ ਸ਼ਾਮਿਲ ਨੇ। ਇਸ ਦੌਰਾਨ ਅੱਜ ਪੰਜਾਬ 'ਚ ਬਠਿੰਡਾ ਵਿਖੇ ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਭਿਵਾਨੀ 'ਚ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਖਿਰ 'ਚ ਖਾਸ ਖ਼ਬਰਾਂ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਕਿ ਚੁਗਿਰਦੇ ਦੀ ਰੱਖਿਆ ਅਤੇ ਇੱਕ ਨਿਰੰਤਰ ਰਹਿਣ ਯੋਗ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੁੱਖ ਲਾਉਣਾ ਬੇਹੱਦ ਅਹਿਮ ਏ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਰਾਸ਼ਟਰ ਦੇ ਵਿਕਾਸ ਵਿੱਚ ਸਰਗਰਮ ਯੋਗਦਾਨ ਪਾਉਣ ਵਾਲੇ ਨਾਗਰਿਕ ਤਿਆਰ ਕਰਨਾ ਹੈ। ਪੰਜਾਬ 'ਚ SIR ਪ੍ਰਕਿਰਿਆ ਦੇ ਹਿੱਸੇ ਵਜੋਂ ਸੂਬੇ ਭਰ ਦੇ ਵੋਟ ਕੇਂਦਰਾਂ 'ਤੇ ਲਾਏ ਗਏ 2 ਰੋਜ਼ਾ ਵਿਸ਼ੇਸ਼ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਵੋਟਰਾਂ ਨੇ ਆਪਣੇ ਗਣਨਾ ਫਾਰਮ ਭਰੇ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਪੰਜਾਬ ਸਮੇਤ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਬਾਰਿਸ਼ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਸਾਹਿਬ ਲੰਘ ਆਈ ਹੈ ਜੀ।
1: ਆਜੋ ਆਜੋ ਆਜੋ ਬਲ ਸਾਹਿਬ ਆਜੋ।
0: ਪਟਵਾਰੀ ਸਾਹਿਬ ਜੈ ਹਿੰਦ ਜੀ।
1: ਜੈ ਹਿੰਦ ਜੀ, ਜੈ ਹਿੰਦ ਜੀ। ਹੋਰ ਸੁਣਾਓ ਬਲ ਸਾਹਿਬ।
0: ਪਟਵਾਰੀ ਸਾਹਿਬ ਹਾਲ ਚਾਲ ਵਧੀਆ, ਤੁਸੀਂ ਸੁਣਾਓ?
1: ਆਲੇ ਚਾਲੇ ਵਧੀਆ। ਦੇਖੋ ਅੱਜ ਮੈਂ ਨਾ ਬੈਠਕ 'ਚ ਬੈਠਣ ਤੋਂ ਪਹਿਲਾਂ,
0: ਅੱਛਾ ਜੀ,
1: ਮੈਂ ਦੇਖ ਰਿਹਾ ਸੀਗਾ ਜਦੋਂ ਮੈਂ ਅੱਜ ਗਿਆ ਨਾ ਬਾਹਰ ਨੂੰ
0: ਜੀ,
1: ਅਤੇ ਦੇਖਿਆ ਬੱਚੇ ਖਾਈ ਪੀ ਜਾਂਦੇ ਸੀਗੇ।
0: ਅੱਛਾ ਜੀ।
1: ਉਹ ਬ੍ਰੈਡ ਜੀ ਲੈ ਕੇ, ਕੀ ਕਹਿੰਦੇ ਹੁੰਦੇ ਉਹਨੂੰ ਅੰਗਰੇਜ਼ੀ 'ਚ,
0: ਬਰਗਰ ਜਿਹਾ ਜਿਹੜਾ, ਲੈ ਲਓ ਜੀ,
1: ਉਹ ਖਾਈ ਜਾਂਦੇ ਸੀ
0: ਬੇੜਾ ਗਰਕ।
1: ਉਹ ਜਦੋਂ ਮੈਂ ਦੇਖਿਆ ਉਹਨਾਂ ਨੂੰ, ਮੈਂ ਕਿਹਾ ਵੀ ਇਹ ਬੱਚੇ ਕੀ ਕਰੀ ਜਾਂਦੇ ਆ।
0: ਅੱਛਾ ਜੀ।
1: ਇਹ ਹੁਣ ਦੇਖੋ ਆਪਾਂ ਜਿਹੜੀ ਆਪਣੀ ਖਾਣ ਪੀਣ ਦਾ ਜਿਹੜਾ ਆਪਾਂ ਬਣਾ ਲਿਆ ਨਾ ਵਿਉਂਤਬੰਦੀ ਜਿਹੀ, ਕਿ ਆਪਾਂ ਜਲਦੀ ਜਲਦੀ ਖਾ ਲਈਏ,
0: ਬਿਲਕੁਲ,
1: ਅਤੇ ਉਹ ਜਲਦੀ ਜਲਦੀ ਖਾਣ ਦੇ ਨਾਲ ਦੇਖੋ ਕਿੰਨਾ ਨੁਕਸਾਨ ਹੋ ਰਿਹਾ।
0: ਸਹੀ ਗੱਲ ਹੈ ਜੀ।
1: ਅਸੀਂ ਸਾਰੇ ਜਾਣੇ ਲੱਗੇ ਹਾਂ, ਮੈਂ ਦੇਖਿਆ ਉਹਦੇ ਵਿੱਚ ਵੱਡੇ ਵੀ ਸੀ ਛੋਟੇ ਵੀ ਸੀ,
0: ਹਾਂਜੀ,
1: ਉਹੀ ਬ੍ਰੈਡ ਦੇ ਦੁਆਲੇ ਹੋਏ ਸੀਗੇ।
0: ਬਿਲਕੁਲ ਜੀ, ਬਿਲਕੁਲ।
1: ਉਹਨੂੰ ਘੇਰਿਆ ਹੋਇਆ ਸੀ ਰੇਹੜੀ ਵਾਲੇ ਨੂੰ,
0: ਹਾਂਜੀ,
1: ਹੈ ਜੀ, ਕਹਿੰਦੇ ਇੱਕ ਮੈਨੂੰ ਦੇ ਦੇ, ਇੱਕ ਮੈਨੂੰ ਦੇ ਦੇ।
0: ਅੱਛਾ ਜੀ।
1: ਉਹ ਬੱਚੇ ਵੀ ਅਤੇ ਵੱਡੇ ਵੀ, ਮੈਂ ਜਾ ਕੇ ਪੁੱਛ ਲਿਆ ਇਹ ਹੈ ਕੀ ਆ।
0: ਹਾਂਜੀ।
1: ਉਹ ਕਹਿੰਦਾ ਜੀ ਇਹਨੂੰ ਕਹਿੰਦੇ ਬਰਗਰ।
0: ਅੱਛਾ ਜੀ।

0: ਮੈਂ ਵੀ ਹੈਰਾਨ ਹੋ ਗਿਆ। ਮੈਂ ਕਿਹਾ ਵੀ ਤੁਸੀਂ ਇਹ ਰੋਟੀ ਨਹੀਂ ਖਾਣੀ? ਕਹਿੰਦੇ ਨਾ ਜੀ, ਰੋਟੀ ਦੀ ਜਗ੍ਹਾ ਤੇ ਅਸੀਂ ਇਹੀ ਖਾਣਾ।
1: ਰੋਟੀ ਹੁਣ ਪਕਾਊਗਾ ਕਿਹੜਾ ਤੇ ਲਾਊਗਾ ਕਿਹੜਾ ਜੀ, ਗੱਲ ਤਾਂ ਇਹ ਆ।
0: ਦੇਖੋ ਗੱਲ ਇਹ ਹੈ ਵੀ ਜੇ ਅਸੀਂ ਇਹੀ ਚੀਜ਼ਾਂ ਖਾਈ ਜਾਣੀਆਂ ਨਾ,
1: ਹਾਂਜੀ,
0: ਇਸ ਦੇ ਨਾਲ ਸਾਡੀ ਸਿਹਤ ਜਿਹੜੀ ਆ ਉੱਤੇ ਬਹੁਤ ਭੈੜਾ ਅਸਰ ਪੈਂਦਾ।
1: ਤੁਸੀਂ ਪਟਵਾਰੀ ਸਾਹਿਬ ਦੇਖਿਆ ਹੋਣਾ ਉਹ ਬਰਗਰ ਦੀ ਸ਼ਕਲ ਕਿੱਦਾਂ ਦੀ ਸੀ, ਤੇ ਉਦਾਂ ਦਾ ਖਾ ਕੇ ਆਪਾਂ ਬਣ ਵੀ ਉਦਾਂ ਦੇ ਰਹੇ ਹਾਂ।
0: ਉਦਾਂ ਦੇ ਬਣਦੇ ਆ, ਦੇਖੋ ਸਰੀਰ ਕਿੱਦਾਂ ਦਾ ਹੋ ਗਿਆ ਸਾਰਿਆਂ ਦਾ।
1: ਹਾਂਜੀ,
0: ਇਹ ਜਿਹੜਾ ਜਦੋਂ ਅਸੀਂ ਮੈਦਾ ਖਾਈ ਜਾਣਾ ਖਾਈ ਜਾਣਾ,
1: ਹਾਂਜੀ,
0: ਸਾਡਾ ਜਿਹੜਾ ਫਿਰ ਪਚਾਉਣ ਦੀ ਸ਼ਕਤੀ ਆ ਨਾ
1: ਉਹ ਘਟਦੀ ਹੈ ਜੀ,
0: ਉਹ ਵੀ ਘਟਦੀ ਆ, ਤੇ
1: ਬਿਲਕੁਲ ਜੀ
0: ਮੈਦਾ ਵੀ ਸਾਡਾ ਅੰਦਰ ਵਾਲਾ ਵੀ ਮੈਦਾ ਖਰਾਬ ਹੁੰਦਾ,
1: ਖਰਾਬ ਹੁੰਦਾ ਜੀ, ਬਿਲਕੁਲ ਸਹੀ ਗੱਲ ਹੈ ਜੀ।
0: ਇਹ ਚੀਜ਼ ਜਦੋਂ ਮੈਂ ਉਹ ਮੁੰਡੇ ਨੂੰ ਕਹਿ ਦਿੱਤੀ, ਮੈਂ ਕਿਹਾ ਕਾਕਾ ਇਹਦੇ ਨਾਲ ਤੇਰੀ ਸਿਹਤ ਖਰਾਬ ਹੋ ਜੂ,
1: ਤੁਸੀਂ ਕਾਹਨੂੰ ਪੰਗਾ ਲੈਣਾ ਸੀ ਉਹਨੂੰ ਕਹਿ
0: ਮੈਂ ਉਹਨੂੰ
1: ਕੇ?
0: ਕਹਿ ਦਿੱਤਾ,
1: ਹਾਂਜੀ,
0: ਤੇ ਉਹ ਕਹਿੰਦਾ ਨਾ ਜੀ,
1: ਅੱਛਾ ਜੀ,
0: ਮੈਂ ਤੇ ਇਹੀ ਖਾਣਾ,
1: ਅੱਛਾ ਜੀ,
0: ਤੇ ਹਟੇ ਨਾ ਉਹ ਤਾਂ,
1: ਠੀਕ ਹੈ ਜੀ।
0: ਫਿਰ ਉਹਦੇ ਘਰ ਦੇ ਵੀ ਖੜੇ ਸੀਗੇ,
1: ਹਾਂਜੀ,
0: ਉਹ ਕਹਿੰਦੇ ਜੀ ਅਸੀਂ ਪੁੱਤਰ ਨੂੰ ਬਥੇਰਾ ਸਮਝਾਇਆ ਪਰ ਉਹ ਕਹਿੰਦਾ ਮੈਂ ਤਾਂ ਖਾਣਾ ਹੀ ਆ ਹੈ।
1: ਅੱਛਾ ਜੀ,
0: ਫਿਰ ਅਸੀਂ ਵੀ ਸੋਚਿਆ ਵੀ ਅੱਜ ਕੱਲ੍ਹ ਇਹ ਜਿਹੜੇ ਬੱਚੇ ਆ ਵੱਡੇ ਆ,
1: ਹਾਂਜੀ,
0: ਇਹਨਾਂ ਸਭ ਨੂੰ ਇਹ ਸਮਝਾਉਣਾ ਤਾਂ ਚਾਹੀਦਾ ਬੱਚਿਆਂ ਨੂੰ,
1: ਬਿਲਕੁਲ ਜੀ,
0: ਵੀ ਤੁਸੀਂ ਆਹ ਚੀਜ਼ਾਂ ਜਿਹੜੀਆਂ ਖਾਂਦੇ ਆ,
1: ਹਾਂਜੀ,
0: ਇਹਨਾਂ ਦੀ ਜਗ੍ਹਾ 'ਤੇ ਜੇ ਤੁਸੀਂ ਚੱਜ ਦੀ ਕੋਈ ਹਰੀ ਸਬਜ਼ੀ ਨਾਲ ਘਰ ਰੋਟੀ

0: ਨਾ
1: ਅੱਛਾ ਜੀ,
0: ਤੇ ਹਟੇ ਹੀ ਨਾ ਉਹ ਤਾਂ।
1: ਠੀਕ ਹੈ ਜੀ,
0: ਫਿਰ ਉਹਦੇ ਘਰ ਦੇ ਵੀ ਖੜੇ ਸੀਗੇ, ਉਹ
1: ਹਾਂਜੀ
0: ਕਹਿੰਦੇ ਜੀ ਅਸੀਂ ਪੁੱਤਰ ਨੂੰ ਬਥੇਰਾ ਸਮਝਾਇਆ ਪਰ ਉਹ ਕਹਿੰਦਾ ਮੈਂ ਤਾਂ ਖਾਣਾ ਹੀ ਆਇਆ।
1: ਅੱਛਾ ਜੀ,
0: ਫਿਰ ਅਸੀਂ ਵੀ ਸੋਚਿਆ ਵੀ ਅੱਜ ਕੱਲ੍ਹ ਇਹ ਜਿਹੜੇ ਬੱਚੇ ਆ ਵੱਡੇ ਆ
1: ਹਾਂਜੀ,
0: ਇਹਨਾਂ ਸਭ ਨੂੰ ਇਹ ਸਮਝਾਉਣਾ ਤਾਂ ਚਾਹੀਦਾ ਬੱਚਿਆਂ ਨੂੰ
1: ਬਿਲਕੁਲ ਜੀ,
0: ਵੀ ਤੁਸੀਂ ਆਹ ਚੀਜ਼ਾਂ ਜਿਹੜੀਆਂ ਖਾਂਦੇ ਆ
1: ਹਾਂਜੀ
0: ਇਹਨਾਂ ਦੀ ਜਗ੍ਹਾ 'ਤੇ ਜੇ ਤੁਸੀਂ ਚੱਜ ਦੀ ਕੋਈ ਹਰੀ ਸਬਜ਼ੀ ਨਾਲ ਘਰ ਰੋਟੀ,
1: ਬਿਲਕੁਲ ਜੀ
0: ਹੈ
1: ਬਿਲਕੁਲ,
0: ਜੀ ਸਾਡਾ ਤਾਂ ਦੇਖੋ ਪੰਜਾਬ ਦੇ ਵਿੱਚ ਕਿੰਨਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਮਿਲਦੀਆਂ,
1: ਸਹੀ ਗੱਲ ਹੈ ਜੀ,
0: ਪਰ ਅਸੀਂ ਫਿਰ ਵੀ ਦੂਜੇ ਪਾਸੇ ਲੱਗੇ ਹੋਏ ਹਾਂ।
1: ਉਹ ਦੇਖੋ ਜੀ, ਇਹ ਹੌਲੀ ਹੌਲੀ ਇੱਕ ਰਿਵਾਜ਼ ਹੀ ਬਣ ਗਿਆ ਕਿ ਬੱਚੇ ਜਿਵੇਂ ਤੁਸੀਂ ਦੱਸਿਆ ਕਿ ਬਜ਼ੁਰਗ ਸਭ ਜਿਹੜੇ ਆ ਉਹ ਕੋਈ ਰੇਹੜੀ 'ਤੇ ਕੋਈ ਰੈਸਟੋਰੈਂਟ 'ਤੇ ਜਾ ਰਿਹਾ, ਇਹਦਾ ਨਾਂ ਹੀ ਦੇਖੋ ਫਾਸਟ ਫੂਡ ਹੈ।
0: ਫਾਸਟ ਫੂਡ,
1: ਹਾਂਜੀ,
0: ਜਲਦੀ ਤਿਆਰ ਹੋ ਗਿਆ,
1: ਜਲਦੀ ਤਿਆਰ ਹੋ ਕੇ ਜਲਦੀ ਖਾ ਲਈਏ, ਵਿਹਲ ਫਿਰ ਵੀ ਹੈ ਨਹੀਂ ਕਿਸੇ ਕੋਲ,
0: ਵਿਹਲ ਹੈ ਨਹੀਂ। ਪਰ ਦੇਖੋ ਇਹਦੇ ਨਾਲ ਲੌਂਗ ਜੇ ਆਪਾਂ ਦੇਖੀਏ ਨਾ ਲੰਬੇ ਸਮੇਂ 'ਚ,
1: ਹਾਂਜੀ,
0: ਇਹਦਾ ਨੁਕਸਾਨ ਫਿਰ ਸਰੀਰ 'ਤੇ ਬਹੁਤ ਹੁੰਦਾ
1: ਹੈ ਹੀ ਹੈ, ਬਿਲਕੁਲ ਜੀ ਸਹੀ ਗੱਲ ਹੈ।
0: ਜੇ ਅਸੀਂ ਕਦੋਂ ਵੀ ਚਲੋ ਹੋਇਆ ਕਿਤੇ ਕਿਤੇ ਕੋਈ ਟੇਸਟ ਦੇ ਨਾਲ ਕੋਈ ਮਾੜਾ ਮੋਟਾ ਕੋਈ ਖਾ ਲਿਆ ਵੀ ਚਲੋ ਯਾਰ ਇੱਕ ਅੱਧਾ ਦਿਨ ਲੈ ਲਿਆ, ਪਰ ਜੇ ਅਸੀਂ ਰੋਜ਼ ਹੀ ਖਾਈ ਜਾਣਾ ਰੋਜ਼ ਖਾਈ ਜਾਣਾ,
1: ਹਾਂਜੀ,
0: ਉਹ ਫਿਰ ਨੁਕਸਾਨ ਕਰਦਾ ਹੈ।
1: ਉਹ ਸਾਡੀ ਪੜਦਾਦੀ ਹੁੰਦੀ ਸੀ, ਉਹਨੇ ਦੱਸਣਾ ਕਿ ਜੇ ਕਿਤੇ ਕੋਈ ਪਰਾਹੁਣੇ ਆ ਜਾਣੇ ਤਾਂ ਉਹਨਾਂ ਨੂੰ ਕਹਿਣਾ ਵੀ ਗੁੜ ਨਹੀਂ ਪਾਉਣਾ, ਇਹਨਾਂ ਨੂੰ ਖੰਡ ਵਾਲੀ ਜਿਹੜੀ ਚਾਹ ਆ ਉਹ ਦਿਓ, ਤੇ ਹੁਣ ਆਪਾਂ ਦੇਖ ਲਓ ਘਰ ਘਰ ਜਿਹੜੀ ਉਹ ਖੰਡ ਵਰਤ ਰਹੇ ਹਾਂ।
0: ਹੁਣ ਖੰਡ ਤਾਂ ਵਰਤ ਰਹੇ ਹਾਂ ਲੇਕਿਨ ਜਿਹੜੀ ਇਹ ਸਾਡੀਆਂ ਪੁਰਾਣੀਆਂ ਚੀਜ਼ਾਂ ਸਨ,
1: ਹਾਂਜੀ,
0: ਸ਼ੱਕਰ ਲੈ ਲਈ
1: ਜੀ,
0: ਗੁੜ ਲੈ ਲਿਆ,
1: ਹਾਂਜੀ,
0: ਇਹਦੇ ਨਾਲ ਚਾਹ ਪੀਣ ਦਾ ਸਵਾਦ ਅਲੱਗ ਹੀ ਹੁੰਦਾ,
1: ਵੱਖਰੇ ਸੀ ਜੀ, ਬਿਲਕੁਲ ਜੀ ਸਹੀ,
0: ਤੇ ਸਿਹਤ ਪੱਖੋਂ ਵੀ ਠੀਕ ਹੈ,
1: ਬਿਲਕੁਲ ਜੀ,
0: ਪਰ ਆਪਾਂ ਨੂੰ ਸਿਹਤ ਦਾ ਧਿਆਨ ਤਾਂ ਰੱਖਣਾ ਚਾਹੀਦਾ,
1: ਹਾਂਜੀ,
0: ਪਰ ਇਹ ਜਿਹੜੀ ਅੱਜ ਦੀ ਜਨਰੇਸ਼ਨ ਹੈ,
1: ਹਾਂਜੀ,
0: ਉਹ ਸਿਹਤ ਨਹੀਂ ਉਹ ਤਾਂ ਸਵਾਦ ਵੇਖਦੀ,
1: ਬਿਲਕੁਲ ਜੀ ਸਹੀ ਗੱਲ
0: ਹੈ ਜੀ,
1: ਸਹੀ ਗੱਲ ਹੈ ਜੀ।
0: ਤੇ ਦੋ ਬੋਲ ਗਾਣੇ ਦੇ ਸੁਣਦੇ ਹਾਂ,
1: ਸੁਣਨੇ ਪੈਣੇ ਜੀ, ਸੁਣਾ ਦਿਓ।

0: ਜੀ
1: ਸੁਣਿਆ ਜੀ।
0: ਮੈਂ ਕਿਹਾ ਜੀ ਕਿਆ ਬਾਤ ਹੈ।
1: ਲਓ ਜੀ ਫਿਰ ਅੱਜ ਗੱਲਾਂ ਬਾਤਾਂ ਤਾਂ ਹੋ ਰਹੀਆਂ ਹੈ ਕਿ ਸਿਹਤ ਦਾ ਧਿਆਨ
0: ਹਾਂਜੀ
1: ਰੱਖਣਾ ਚਾਹੀਦਾ
0: ਜੀ
1: ਆਪਾਂ
0: ਜੀ
1: ਸਾਰਿਆਂ ਨੂੰ,
0: ਹਾਂਜੀ
1: ਹੈ
0: ਬਿਲਕੁਲ
1: ਜੀ।
0: ਜੀ
1: ਅਤੇ ਅੱਜ ਸਾਡੇ ਕੋਲ ਡਾਕਟਰ KS ਸੂਰੀ ਜੀ,
0: ਅੱਛਾ ਜੀ,
1: ਇਹ ਆਏ ਸਨ
0: ਜੀ
1: ਅਤੇ ਇਹਨਾਂ ਨੇ ਸਾਨੂੰ ਝੋਨੇ ਦੇ ਕੀੜਿਆਂ ਦੀ ਅਤੇ ਰੋਕਥਾਮ,
0: ਅੱਛਾ ਜੀ,
1: ਇਹਦੇ ਬਾਰੇ ਜਾਣਕਾਰੀ ਦਿੱਤੀ ਆ।
0: ਠੀਕ ਹੈ ਜੀ,
1: ਆਪਾਂ ਸੁਣਦੇ ਹਾਂ।
0: ਸੁਣਾ ਦਿਓ ਜੀ ਜ਼ਰੂਰ।
2: ਅੱਜ ਦੇ ਮਹਿਮਾਨ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸੀਨੀਅਰ ਕੀਟ ਵਿਗਿਆਨੀ ਡਾਕਟਰ ਕਮਲਜੀਤ ਸਿੰਘ ਸੂਰੀ। ਝੋਨੇ ਦੇ ਕੀੜੇ ਅਤੇ ਉਹਨਾਂ ਦੀ ਰੋਕਥਾਮ ਇਸ ਵਿਸ਼ੇ ਉੱਤੇ ਕਰਾਂਗੇ ਜੀ ਇਹਨਾਂ ਦੇ ਨਾਲ ਗੱਲਬਾਤ।
3: ਬਹੁਤ ਬਹੁਤ ਸ਼ੁਕਰੀਆ ਮੈਮ।
2: ਤੁਹਾਡੇ ਤੋਂ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਕਿ ਝੋਨੇ ਨੂੰ ਕਿਸ ਤਰ੍ਹਾਂ ਦੇ ਕੀਟ ਨੇ ਜੋ ਨੁਕਸਾਨ ਪਹੁੰਚਾਉਂਦੇ ਨੇ ਅਤੇ ਕਿਸ ਹੱਦ ਤੱਕ ਨੁਕਸਾਨ ਪਹੁੰਚਾ ਸਕਦੇ ਨੇ।
3: ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਸਰ ਕਿਸਾਨ ਦੋਸਤਾਂ ਨੂੰ। ਸੋ ਦੋਸਤੋ, ਜਿਸ ਤਰ੍ਹਾਂ ਮੈਡਮ ਨੇ ਪੁੱਛਿਆ ਕਿ ਝੋਨਾ ਇੱਕ ਸਾਉਣੀ ਦੀ ਆਪਾਂ ਜਾਣਦੇ ਇੱਕ ਮੁੱਖ ਫਸਲ ਆ, ਕੋਈ 31.5 ਲੱਖ ਹੈਕਟੇਅਰ ਝੋਨੇ ਦੇ ਅੰਦਰ ਆ। ਔਰ ਝੋਨੇ ਦੇ ਵਿੱਚ ਜੇ ਗੱਲ ਕਰੀਏ ਨੁਕਸਾਨ ਜਾਂ ਝਾੜ ਘਟਾਉਣ ਵਾਲੇ ਫੈਕਟਰਾਂ ਦੀ, ਤਾਂ ਦੋਸਤੋ ਕੀੜੇ ਮਕੌੜੇ ਅਤੇ ਬਿਮਾਰੀਆਂ ਅਹਿਮ ਰੋਲ ਕਰਦੇ ਨੇ। ਮੇਰਾ ਵਿਸ਼ਾ ਜਿਹੜਾ ਹੈ ਤੁਹਾਡੇ ਨਾਲ ਦੋਸਤੋ ਕੀੜੇ ਮਕੌੜੇ ਸਾਂਝ ਕਰਾਂਗਾ, ਹਾਨੀਕਾਰਕ ਕੀੜੇ ਮਕੌੜੇ। ਸੋ ਜਿਸ ਤਰ੍ਹਾਂ ਮੈਡਮ ਨੇ ਪੁੱਛਿਆ ਤਾਂ ਦੋਸਤੋ ਤਿੰਨ ਕੈਟਾਗਰੀਜ਼ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਨੁਕਸਾਨਦਾਇਕ ਹੈ ਜੀ।
2: ਜੀ,
3: ਨੰਬਰ 1 ਤਾਂ ਉਹ ਹੁੰਦੇ ਆ ਜਿਹੜੇ ਕਿ ਗੋਹ ਪਾਣੀ ਕਰ ਦਿੰਦੇ ਆ, ਗੋਹ ਖਰਾਬ ਕਰ ਦਿੰਦੇ ਆ। ਦੂਸਰੀ ਕੈਟਾਗਰੀ ਹੁੰਦੀ ਦੋਸਤੋ ਜਿਹੜੇ ਪੱਤਿਆਂ ਦਾ ਨੁਕਸਾਨ ਕਰਦੇ ਆ, ਔਰ ਤੀਸਰੀ ਕੈਟਾਗਰੀ ਉਹ ਆ ਦੋਸਤੋ ਜਿਹੜੇ ਕਿ ਰਸ ਚੂਸਦੀ ਆ, ਮਿਸਾਲ ਦੇ ਤੌਰ 'ਤੇ ਕਾਲਾ ਤੇਲਾ ਜਾਂ ਚਿੱਟਾ ਤੇਲਾ ਜਿਹਨੂੰ ਅਸੀਂ ਆਖ ਦਿੰਦੇ ਹਾਂ। ਇੱਕ ਹੋਰ ਕੈਟਾਗਰੀ

0: ਤਾਂ ਉਸ ਤੋਂ ਜਿਹੜੇ ਕਿ ਜੜ੍ਹ ਦੇ ਕੀੜੇ ਹੁੰਦੇ ਆ, ਪਰ ਉਹ ਬਹੁਤ ਹੀ ਜ਼ਿਆਦਾ ਸਮੱਸਿਆ ਨਹੀਂ ਹੈ, ਕਿਸੇ ਕਿਸੇ ਏਰੀਏ ਵਿੱਚ ਸਮੱਸਿਆ ਹੈ। ਸੋ ਆਪਾਂ ਮੁੱਖ ਤੌਰ 'ਤੇ ਜਿਹੜੀਆਂ ਤਿੰਨ ਕੈਟਾਗਰੀਜ਼ ਆ ਉਹਦੇ ਉੱਪਰ ਹੀ ਆਪਾਂ ਫੋਕਸ ਕਰਾਂਗੇ ਜੀ। ਦੋਸਤੋ, ਗੋਭ ਦੀਆਂ ਸੁੰਡੀਆਂ ਤਿੰਨ ਤਰ੍ਹਾਂ ਦੀਆਂ ਆ।
1: ਜੀ
0: ਆਪਾਂ
1: ਜੀ
0: ਸਾਰੇ ਕਿਸਾਨ ਵੀਰ
1: ਜੀ
0: ਅਕਸਰ ਵੇਖਦੇ ਹਾਂ, ਸਵੇਰੇ ਜਾਂਦੇ ਹਾਂ ਅਤੇ ਕਈ ਵਾਰੀ ਕੋਈ ਪੀਲੇ ਰੰਗ ਦੀ ਜਾਂ ਕੋਈ ਚਿੱਟੇ ਰੰਗ ਦੀ ਜਾਂ ਕੋਈ ਮਿਲੇ ਜਿਹੇ ਰੰਗ ਦੀ ਉੱਪਰ ਪਤੰਗਾ ਬੈਠਾ ਹੁੰਦਾ।
1: ਜੀ
0: ਸੋ ਦੋਸਤੋ, ਇਹ ਬੇਸਿਕਲੀ ਜਿਹੜੇ ਪਤੰਗੇ ਆ ਇਹ ਤਿੰਨ ਕੈਟਾਗਰੀਜ਼ ਆ। ਗੋਭ ਦੀ ਸੁੰਡੀ ਕਹਿੰਦੇ ਹਾਂ ਆਪਾਂ ਇਹਨੂੰ, ਜਾਂ ਗਣੂਏ ਵੀ ਕਹਿ ਦਿੰਦੇ ਹਾਂ।
1: ਅੱਛਾ ਜੀ
0: ਇਹ ਜਿਹੜੇ ਹੈ ਦੋਸਤੋ, ਤਿੰਨੇ ਇੱਕੋ ਤਰ੍ਹਾਂ ਦਾ ਨੁਕਸਾਨ ਕਰਦੇ, ਪਰ ਖਾਸੀਅਤ ਕੀ ਹੈ ਕਿ ਜਿਹੜੀ ਪੀਲੀ ਸੁੰਡੀ ਆ ਔਰ ਚਿੱਟੀ ਸੁੰਡੀ ਆ, ਇਹ ਦੋਸਤੋ ਨਿਸਾਰੇ ਤੋਂ ਪਹਿਲਾਂ ਤੁਹਾਡਾ ਨੁਕਸਾਨ ਕਰਦੀ ਆ,
1: ਜੀ
0: ਅਤੇ ਜਿਹੜੀ ਗੁਲਾਬੀ ਸੁੰਡੀ ਆ ਇਹ ਦੋਸਤੋ ਆਮ ਤੌਰ 'ਤੇ ਨਿਸਾਰੇ ਤੋਂ ਬਾਅਦ ਜ਼ਿਆਦਾ ਹਮਲਾ ਕਰਦੀ ਆ। ਔਰ ਦੋਸਤੋ, ਇਹ ਗੁਲਾਬੀ ਸੁੰਡੀ ਜਿਹੜੀ ਆ ਇਹ ਉਹੀ ਆ ਜਿਹੜੀ ਝੋਨੇ ਤੋਂ ਬਾਅਦ ਤੁਹਾਡੇ ਕਣਕ ਦੇ ਵਿੱਚ ਵੀ ਕਈ ਵਾਰੀ ਹਮਲਾ ਕਰਦੀ ਆ,
1: ਜੀ
0: ਅਤੇ ਜਿਹੜੀ ਪੀਲੀ ਔਰ ਚਿੱਟੀ ਆ ਦੋਸਤੋ ਇਹ ਸਿਰਫ ਅਤੇ ਸਿਰਫ ਝੋਨੇ ਉੱਪਰ ਹੀ ਨੁਕਸਾਨ ਕਰਦੀ ਆ।
1: ਜੀ
0: ਔਰ ਨੁਕਸਾਨ ਦੀ ਜੇ ਗੱਲ ਕਰੀਏ ਦੋਸਤੋ, ਇਹ ਤਿੰਨੇ ਹੀ ਸੁੰਡੀਆਂ ਜਿਹੜੀਆਂ ਹੈਗੀਆਂ ਆ ਇਹ ਗੋਭ ਸਿਖਾਉਂਦੀਆਂ ਆ, ਔਰ ਗੋਭ ਜੋ ਥੱਲਿਓ ਕੱਟ ਦਿੰਦੀਆਂ ਆ ਸੁੱਕ ਜਾਂਦੀਆਂ, ਗੋਭ ਨੂੰ ਜੇ ਪੁੱਟ ਕੇ ਖਿੱਚੀਏ ਆਪਾਂ ਤਾਂ ਸੁਖਾਲੀ ਬਾਹਰ ਆ ਜਾਂਦੀ ਆ। ਇਹ ਖਾਸ ਤੌਰ 'ਤੇ ਧਿਆਨ ਰੱਖਿਓ ਦੋਸਤੋ, ਜੇ ਗੋਭ ਬਾਹਰ ਆ ਜਾਂਦੀ ਖਿੱਚਣ 'ਤੇ ਫਿਰ ਹੀ ਤੁਹਾਡਾ, ਔਰ ਥੱਲਿਓ ਐਂ ਨਾਲ ਜਦੋਂ ਬਾਹਰ ਨਿਕਲਦੀ ਕੱਟੀ ਹੋਵੇ ਤਾਂ ਫਿਰ ਦੋਸਤੋ ਇਹ ਗੋਭ ਦੀ ਸੁੰਡੀ ਦਾ ਹਮਲਾ ਆ।
1: ਜੀ
0: ਔਰ ਜੇ ਬਾਅਦ ਵਿੱਚ ਹਮਲਾ ਹੋਵੇ ਤਾਂ ਦੋਸਤੋ ਇਹ ਗੋਭ ਨਹੀਂ ਸੁੱਕਦੀ, ਜਿਹੜੀ ਆ ਮੁੰਜਰਾਂ ਜਾਂ ਸਿੱਟੇ ਆ ਉਹ ਚਿੱਟੇ ਹੋ ਜਾਂਦੇ ਆ, ਥੋਥੇ ਹੁੰਦੇ ਆ, ਉਹਦੇ ਦਾਣੇ ਨਹੀਂ ਪੈਂਦੇ।
1: ਜੀ
0: ਅਤੇ ਇਹ ਤਾਂ ਦੋਸਤੋ ਗੱਲ ਹੋ ਗਈ ਇਹਦੇ ਨੇਚਰ ਆਫ ਡੈਮੇਜ ਦੀ। ਜੇ ਉਹ ਰੋਕਥਾਮ ਦੀ ਮੈਡਮ ਤੁਸੀਂ ਗੱਲ ਕੀਤੀ ਆ,
1: ਜੀ ਜੀ
0: ਅਤੇ ਰੋਕਥਾਮ ਵਾਸਤੇ ਦੋਸਤੋ ਬਹੁਤ ਜ਼ਰੂਰੀ ਆ ਕਿ ਆਪਾਂ ਇਹਦਾ ਸਰਵੇਖਣ ਕਰੀਏ,
1: ਜੀ
0: ਕਿਉਂਕਿ ਅੰਨੇਵਾਹ ਬੇਲੋੜੀ ਕੀਟਨਾਸ਼ਕਾਂ ਦੀ ਵਰਤੋਂ ਆਪਾਂ ਨਹੀਂ ਕਰਨੀ।
1: ਜੀ
0: ਔਰ ਸਰਵੇਖਣ ਵਾਸਤੇ ਜ਼ਰੂਰੀ ਆ ਕਿ ਜੇ ਆਪਣਾ ਜੀਰੀ ਆ ਗੈਰ ਬਾਸਮਤੀ ਜਿਹਨੂੰ ਕਹਿੰਦੇ ਆ ਉਹ 'ਚ 5% ਗੋਭਾਂ ਸੁੱਕੀਆਂ ਹੋਣ, ਅਤੇ ਜੇ ਬਾਸਮਤੀ ਇਹਦੇ 2% ਗੋਭਾਂ ਸੁੱਕੀਆਂ ਹੋਣ, ਫਿਰ ਆਪਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ।
1: ਪੱਤਾ ਲਪੇਟ ਦੀ ਸਮੱਸਿਆ ਜਿਹੜੀ ਆ ਜਾਂਦੀ ਹੈ ਝੋਨੇ ਦੇ ਵਿੱਚ, ਇਹਦਾ ਹਮਲਾ ਕਦੋਂ ਹੁੰਦਾ ਹੈ?
0: ਹਾਂ ਬਿਲਕੁਲ ਠੀਕ ਹੈ ਲਵਲੀ ਜੀ, ਜਿਸ ਤਰ੍ਹਾਂ ਆਪਾਂ ਗੋਭ ਦੀ ਸੁੰਡੀ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਜੇ ਦੂਸਰੀ ਕੈਟਾਗਰੀ ਮੇਨ ਆ ਉਹ ਹੈਗਾ ਆ ਪੱਤਾ ਲਪੇਟ। ਸੋ ਦੋਸਤੋ, ਇਹ ਪੱਤਾ ਲਪੇਟ ਤੋਂ ਬਹੁਤ ਸੁਚੇਤ ਰਹਿਣਾ ਚਾਹੀਦਾ। ਆਮ ਤੌਰ 'ਤੇ ਜਦੋਂ ਮਹੀਨੇ ਦੀ ਫਸਲ ਹੋ ਜਾਂਦੀ ਹੈ ਇਹਦਾ ਹਮਲਾ ਸ਼ੁਰੂ ਹੋ ਜਾਂਦਾ ਜੀ,
1: ਜੀ
0: ਔਰ ਜੁਲਾਈ ਅਗਸਤ ਤੋਂ ਲੈ ਕੇ ਅਤੇ ਇਹ ਅਕਤੂਬਰ ਤੱਕ ਇਹ ਹਮਲਾ ਕਰ ਸਕਦਾ ਆ, ਨੁਕਸਾਨ ਕਰ ਸਕਦਾ ਆ।
1: ਜੀ
0: ਘਬਰਾਉਣ ਦੀ ਲੋੜ ਨਹੀਂ, ਸਿਰਫ ਸੁਚੇਤ ਰਹਿਣ ਦੀ ਲੋੜ ਆ।
1: ਜੀ
0: ਇਹਦਾ ਨੁਕਸਾਨ ਜਿਸ ਤਰ੍ਹਾਂ ਉਹ ਗੋਭ ਸਿਖਾਉਂਦਾ ਆ ਦੋਸਤੋ, ਇਹ ਗੋਭ ਨਹੀਂ ਸਿਖਾਉਂਦਾ, ਇਹ ਪੱਤੇ ਖਾਂਦਾ, ਦੋ ਪੱਤੇ ਨੂੰ ਫੋਲਡ ਕਰਕੇ ਹਰੇ ਪੀਲੇ ਰੰਗ ਦੀ ਸੁੰਡੀ ਆ
1: ਅੱਛਾ
0: ਬਹੁਤ
1: ਜੀ,
0: ਐਕਟਿਵ ਹੁੰਦੀ ਆ, 2 ਜਾਂ 3 ਪੱਤੇ ਜੋੜ ਕੇ ਉਹਦੇ ਵਿੱਚ ਹਰਾ ਮਾਦਾ ਖਾਂਦੀ ਹੈ।
1: ਤੇ ਇਸ ਦਾ ਪਤਾ ਕਿੱਦਾਂ ਲੱਗਦਾ, ਪਹਿਚਾਣ ਕਿੱਦਾਂ ਹੁੰਦੀ ਹੈ ਕਿ ਇਹ ਸਮੱਸਿਆ ਪੱਤਾ ਲਪੇਟ ਦੀ ਹੋ ਗਈ ਹੈ?
0: ਪਹਿਚਾਣ ਇਹੀ ਆ ਜੀ ਕਿ 2-3 ਪੱਤੇ ਜਿਹੜੇ ਝੋਨੇ ਦੇ ਹੈਗੇ ਆ ਜਾਂ ਬਾਸਮਤੀ ਦੇ ਉਹ ਇਕੱਠੇ ਫੋਲਡ ਕਰਦਾ ਜੀ, ਉਹਦੇ ਵਿੱਚ
1: ਜੀ
0: ਹਰਾ ਮਾਦਾ ਖਾਂਦਾ,
1: ਜੀ
0: ਨਤੀਜੇ ਵਜੋਂ ਸਾਰੇ ਪੱਤੇ ਦੂਰੋਂ ਐਂ ਲੱਗਦੇ ਚਿੱਟੇ ਚਿੱਟੇ ਹੋ ਗਏ ਆ, ਚਿੱਟੀਆਂ ਧਾਰੀਆਂ ਪੈ ਗਈਆਂ ਆ, ਅਤੇ ਜਦੋਂ ਆਪਾਂ ਪੱਤੇ ਖੋਲ੍ਹ ਕੇ ਵੇਖਦੇ ਹਾਂ ਅਤੇ ਉਹਦੇ ਵਿੱਚ ਜੀ ਕਈ ਵਾਰ ਤਾਂ ਸੁੰਡੀ ਦੇ ਐਕਸਕੀਟਾ ਪਿਆ ਹੁੰਦਾ ਜਾਂ ਸੁੰਡੀ ਉਹ 'ਚੋਂ ਭੱਜਦੀ ਨਜ਼ਰ ਆਉਂਦੀ ਆ, ਬਹੁਤ ਐਕਟਿਵ ਸੁੰਡੀ ਆ ਜੀ। ਸੋ ਦੋਸਤੋ, ਜੇ ਆਰਥਿਕ ਆਕਾਰ ਦੀ ਗੱਲ ਕਰੀਏ ਤਾਂ 10% ਜੇ ਪੱਤੇ ਨੁਕਸਾਨੇ ਗਏ ਆ ਫਿਰ ਆਪਾਂ ਨੂੰ ਇਹਨੂੰ ਰੋਕਥਾਮ ਕਰਨੀ ਚਾਹੀਦੀ ਹੈ। ਔਰ ਰੋਕਥਾਮ ਬਾਰੇ ਮੈਂ ਤੁਹਾਨੂੰ ਸ਼ੇਅਰ ਕਰਾਂ ਕਿ
1: ਜੀ
0: ਚਾਹੇ ਗੋਭ ਦੀ ਸੁੰਡੀ ਹੈ ਚਾਹੇ ਤੁਹਾਡਾ ਪੱਤਾ ਲਪੇਟ ਹੈ, ਇਹਦੇ ਵਾਸਤੇ ਦੋਸਤੋ ਕੀਟਨਾਸ਼ਕ ਜਿਹੜੇ ਵਰਤ ਸਕਦੇ ਹਾਂ ਦੋਸਤੋ ਹੈ ਫੇਮ, ਜਿਹੜੀ ਕਿ ਆਪਾਂ 20 ml ਪ੍ਰਤੀ ਕਿੱਲਾ ਵਰਤਣੀ ਹੈ, ਜਾਂ ਕੋਰਜਨ ਹੈ 60 ml ਪ੍ਰਤੀ ਕਿੱਲਾ ਵਰਤ ਸਕਦੇ ਹਾਂ, ਜਾਂ ਮੋਰਟਾਰ ਹੈ ਦੋਸਤੋ ਕਾਰਤਾ ਫਾਈਟੋਕਲੋਰਾਈਡ ਜਿਹੜਾ ਪਦਾਨਾ ਸਾਲਟ ਆ ਪਰ ਸਪਰੇਅ ਵਾਲਾ 75 ਤੱਕ ਤਾਂ ਉਹ 170 ਗ੍ਰਾਮ ਵਰਤ ਸਕਦੇ ਹਾਂ, ਜਾਂ ਨਵੀਂ ਇੱਕ ਸਿਫਾਰਿਸ਼ ਕੀਤੀ ਹੈ ਸੁਪਰੀਮੋ ਹੈ ਉਹਨੂੰ ਆਪਾਂ 100 ਲੀਟਰ ਪਾਣੀ ਅਤੇ ਗੋਲ ਨੋਜ਼ਲ ਯੂਜ਼ ਕਰਕੇ ਜਿੰਨਾ ਹੋ ਸਕੇ ਵਧੀਆ ਸਪਰੇਅ ਕਰੀਏ ਤਾਂ ਜੋ ਲਾਹੇਵੰਦ ਤਰੀਕੇ ਨਾਲ ਕੰਟਰੋਲ ਕਰ ਸਕੇ। ਪਰ ਇੱਕ ਗੱਲ ਹੋਰ ਦੋਸਤੋ, ਪੱਤਾ ਲਪੇਟ ਦੀ ਜੇ ਇਕੱਲੀ ਸਮੱਸਿਆ ਹੈ ਔਰ ਸ਼ੁਰੂ 'ਚ ਆਈ ਆ ਹਜੇ ਨਿਸਾਰਾ ਨਹੀਂ ਹੋਇਆ, ਤਾਂ ਦੋਸਤੋ ਕਿਸੇ ਕੀਟਨਾਸ਼ਕ ਦੀ ਲੋੜ ਨਹੀਂ। ਸੌਖਾ ਤਰੀਕਾ ਆ ਨਾਰੀਅਲ ਜਾਂ ਮੁੰਜ ਦੀ ਡੋਰੀ 20 ਤੋਂ 30 ਮੀਟਰ ਲੰਬੀ, ਉਹ ਲੈ ਲਓ ਇੱਕ ਪਾਸੇ ਆਪ ਫੜ ਲਓ, ਇੱਕ ਪਾਸੇ ਘਰ ਦੇ ਕਿਸੇ ਜੀ ਨੂੰ ਜਾਂ ਸੀਰੀ ਨੂੰ ਫੜਾ ਦਿਓ ਅਤੇ ਬਿਲਕੁਲ ਪੱਤਿਆਂ ਉੱਪਰ ਖਿੰਦੀ ਹੋਈ ਨਿਕਲ ਜਾਓ ਔਰ ਮੁੜਦੇ ਪੈਰੀ ਉਹਨਾਂ ਨਾਲ ਵਾਪਸ ਆ ਜਾਓ।
1: ਜੀ
0: ਕਹਿਣ ਦਾ ਭਾਵ ਇਹ ਆ ਕਿ ਜਦੋਂ ਆਪਾਂ ਡੋਰੀ ਫੇਰਾਂਗੇ ਨਾਰੀਅਲ ਮੁੰਜ ਦੀ ਦੋਸਤੋ ਪੱਤੇ ਖੁੱਲ੍ਹ ਜਾਣਗੇ,
1: ਜੀ ਜੀ
0: ਬਸ ਧਿਆਨ ਇਹਨਾਂ ਰੱਖਿਓ ਜਦੋਂ ਡੋਰੀ ਫੇਰ ਰਹੀ ਆ ਅਤੇ ਪਾਣੀ ਥੱਲੇ ਖੜ੍ਹਾ ਹੋਵੇ ਤਾਂ ਜੋ ਸੁੰਡੀ ਜਿਹੜੀ ਥੱਲੇ ਗਿਰੇਗੀ ਪੱਤਾ ਲਪੇਟ ਦੀ ਉਹ ਦਰ ਉੱਪਰ ਚੜ੍ਹ ਨਾ ਸਕੇ, ਉਹ ਜਾਂ ਤਾਂ ਮਿੱਤਰ ਕੀਟੇ ਖਾ ਲੈਣਗੇ ਜਾਂ ਉਹਦਾ ਨਸ਼ਟ ਹੋ ਜਾਏਗੀ। ਪਰ ਧਿਆਨ ਰੱਖਿਓ ਦੋਸਤੋ, ਸਿਰਫ ਨਿਸਾਰੇ ਤੋਂ ਪਹਿਲਾਂ, ਨਿਸਾਰੇ ਤੋਂ ਬਾਅਦ ਜੀ ਆਪਾਂ ਕਰਾਂਗੇ।

0: ਜਾਂ ਨਿਸਾਰੇ ਵੀ ਲੇ ਕਰਾਂਗੇ ਤਾਂ ਆਪਣੇ ਝਾੜ ਦੇ ਉੱਪਰ ਫਰਕ ਪਊਗਾ, ਬੂਰ ਚੜ ਜੂਗਾ। ਸੋ ਬਿਨਾਂ ਕੀਟਨਾਸ਼ਕ ਵਰਤੇ ਆਪਾਂ ਪੱਤਾ ਲਪੇਟ ਨੂੰ ਰੋਕਥਾਮ ਕਰ ਸਕਦੇ ਹਾਂ।
1: ਤੇ ਜੀ ਡਾਕਟਰ ਸਾਹਿਬ, ਇੱਕ ਸਮੱਸਿਆ ਆਉਂਦੀ ਹੈ, ਰਸ ਚੂਸਣ ਵਾਲੇ ਕੀੜੇ, ਇਹ ਕਿਹੜੇ ਕੀੜੇ ਹੁੰਦੇ ਨੇ?
0: ਹਾਂ ਮੈਡਮ, ਇਹ ਇੱਕ ਰਸ ਚੂਸਣ ਦੇ ਕੀੜੇ ਜਿਹੜਾ ਕਾਲਾ ਟਿੱਡਾ ਜਾਂ
1: ਅੱਛਾ
0: ਕਾਲਾ ਤੇਲਾ ਜਾਂ ਚਿੱਟਾ ਤੇਲਾ ਨੂੰ ਆਖ ਦਿੰਦੇ ਹਾਂ।
1: ਅੱਛਾ
0: ਟੈਕਨੀਕਲੀ ਇਹ ਹੈ ਭੂਰਾ ਬੂਟਿਆਂ ਦਾ ਟਿੱਡਾ ਅਤੇ ਚਿੱਟੀ ਪੇਠ ਵਾਲਾ ਟਿੱਡਾ ਜੀ।
1: ਅੱਛਾ ਇਹਨੂੰ ਇਸ
0: ਸੋ
1: ਨਾਮ ਨਾਲ ਬੁਲਾਉਂਦੇ?
0: ਹਾਂਜੀ,
1: ਜੀ
0: ਪਰ
1: ਜੀ
0: ਆਮ ਤੌਰ 'ਤੇ ਜ਼ਿਮੀਂਦਾਰ ਵੀਰ ਇਹਨਾਂ ਨੂੰ ਕਾਲਾ ਤੇਲਾ ਜਾਂ ਚਿੱਟਾ ਤੇਲਾ ਆਖ ਦਿੰਦੇ ਆ।
1: ਅੱਛਾ
0: ਸੋ ਦੋਸਤੋ, ਇਹ ਸਮੱਸਿਆ ਜਿਹੜੀ ਹੈਗੀ ਆ ਇਹ ਬਹੁਤ ਅਹਿਮ ਬਣੀ ਜਾਂਦੀ ਹੈ ਪਿਛਲੇ 5-7 ਸਾਲਾਂ 10 ਸਾਲਾਂ ਤੋਂ।
1: ਅੱਛਾ
0: ਕਾਰਨ ਕੀ ਹੈ ਕਿ ਦੋਸਤੋ, ਜਦੋਂ ਆਪਾਂ ਬੇਲੋੜੀ ਜ਼ਹਿਰਾਂ ਦੀ ਵਰਤੋਂ ਕਰਦੇ ਹਾਂ ਜਿਹੜੀ ਯੂਨੀਵਰਸਿਟੀ ਸਿਫਾਰਿਸ਼ ਨਹੀਂ ਕਰਦੀ, ਉਦੋਂ ਇਹਦਾ ਨੁਕਸਾਨ ਹੋ ਜਾਂਦਾ। ਸੋ ਪਛਾਣਨਾ ਸੌਖਾ, ਪੱਤਾ ਲਪੇਟ ਨੂੰ ਬਹੁਤ ਸੌਖਾ ਆ।
1: ਜੀ
0: ਇਹਦੇ ਵਾਸਤੇ ਕੀ ਆ ਦੋਸਤੋ, ਜਦੋਂ ਸਰਵੇਖਣ ਕਰਨਾ ਹੈ ਤਾਂ ਮੁੱਢਾਂ ਵੱਲੋਂ ਦੇਖਣਾ, ਮੁੱਢਾਂ ਝਾੜ ਕੇ ਵੇਖਣਾ ਆ। ਜੇ ਤੁਹਾਨੂੰ 5-4 ਕੀੜੇ ਤੁਰਦੇ ਨਜ਼ਰ ਆਉਣ, ਫਿਰ ਆਪਾਂ ਨੂੰ ਇਹਦੀ ਲਾਹੇਵੰਦ ਤਰੀਕੇ ਨਾਲ ਰੋਕਥਾਮ ਕਰਨੀ ਚਾਹੀਦੀ ਹੈ। ਯਕਦਮ ਤੁਸੀਂ ਕੀਟਨਾਸ਼ਕ ਨਹੀਂ ਚੱਕਣੇ ਦੋਸਤੋ, ਜੇ ਇਹਦਾ ਹਮਲਾ ਆਉਂਦਾ ਆ ਤਾਂ ਪਹਿਲਾਂ ਪਾਣੀ ਰੋਕ ਦਿਓ, ਪਾਣੀ ਜੀਰ ਲੈਣ ਦਿਓ। ਜਦੋਂ ਪਾਣੀ 2 ਦਿਨ ਹੋਏ ਜੀਰ ਗਿਆ ਅਤੇ ਹਵਾ ਫਿਰ ਗਈ ਤਾਂ ਇਹਦਾ ਵਾਧਾ ਰੁਕ ਜਾਂਦਾ ਆ। ਖਾਦਾਂ ਦੀ ਸੁਚੱਜੀ ਵਰਤੋਂ ਕਰਨੀ ਹੈ, ਜੇ ਜ਼ਿਆਦਾ ਖਾਦਾਂ ਦੀ ਵਰਤੋਂ ਕਰਾਂਗੇ ਇਹਦਾ ਹਮਲਾ ਜ਼ਿਆਦਾ ਹੋਊਗਾ।
1: ਜੀ
0: ਔਰ ਸਭ ਤੋਂ ਜ਼ਰੂਰੀ ਦੋਸਤੋ, ਇਸ ਦੀ ਅਲਾਮਤ ਵਾਸਤੇ ਜਦੋਂ ਆਪਾਂ ਪੱਤਾ ਲਪੇਟ ਦੀ ਰੋਕਥਾਮ ਕਰਨੀ ਆ, ਉਦੋਂ ਕੋਈ ਵੀ ਸਿੰਥੈਟਿਕ ਪਾਇਰਥਰੇਟ, ਸਿੰਥੈਟਿਕ ਗਰੁੱਪ ਦਾ ਜਿੱਦਾਂ ਲੈਮਡਾ, ਬਾਈਫੈਂਥਰਿਨ ਜਾਂ ਸਾਈਪਰਮੈਥਰਿਨ, ਇਹਨਾਂ ਦੀ ਵਰਤੋਂ ਨਹੀਂ ਕਰਨੀ। ਜੇ ਸਿੰਥੈਟਿਕ ਪਾਇਰਥਰੇਟ ਦੀ ਵਰਤੋਂ ਕਰਾਂਗੇ ਤਾਂ ਫਿਰ ਇਹ ਕਾਲਾ ਤੇਲਾਂ ਜਾਂ ਚਿੱਟਾ ਤੇਲ ਨੂੰ ਵਧਾਉਂਦੇ ਨੇ।
1: ਜੀ
0: ਜੇ ਰੋਕਥਾਮ ਕਰਨੀ ਤਾਂ ਇਹਦੇ ਵਾਸਤੇ ਅਸੀਂ ਸਿਫਾਰਿਸ਼ ਕੀਤੀਆਂ, ਪੈਕਸਾਲੋਨ ਹੈ 94 ml ਪ੍ਰਤੀ ਏਕੜ ਦੇ ਹਿਸਾਬ ਨਾਲ ਹੈ, ਜਾਂ ਓਸ਼ੀਨ ਹੈ, ਡਾਈਨੋਟੈਫਰੋਨ ਹੈ, ਅਤੇ ਇਹ ਆਪਾਂ ਕੀਟਨਾਸ਼ਕ ਇਮੈਜਿਨ ਹੈ ਪਿਛਲਾ 9 ਸਾਲ ਨਵਾਂ ਦਿੱਤਾ ਹੈ, ਜਾਂ ਆਪਣਾ 100 ਲੀਟਰ ਪਾਣੀ ਗੋਲ ਨੋਜ਼ਲ, ਜਿੰਨਾ ਨੀਵਾਂ ਕਰ ਸਕੀਏ ਉਹ ਕਰੋ ਆਪਾਂ ਦੋਸਤੋ।
1: ਝੋਨੇ ਦੇ ਕੀੜੇ ਅਤੇ ਉਹਨਾਂ ਦੀ ਰੋਕਥਾਮ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਡਾਕਟਰ ਕਮਲਜੀਤ ਸਿੰਘ ਸੂਰੀ ਜੀ। ਅਤੇ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਰਸ ਚੂਸਣ ਵਾਲੇ ਕੀੜਿਆਂ ਦੀ, ਜੀ ਤੁਸੀਂ ਇਹਨਾਂ ਬਾਰੇ ਦੱਸ ਰਹੇ ਸੀਗੇ ਕਿ ਕਿਸ ਹੱਦ ਤੱਕ ਇਹ ਨੁਕਸਾਨ ਕਰ ਸਕਦੇ ਨੇ।
0: ਹਾਂ ਬਿਲਕੁਲ ਮੈਡਮ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀਗੇ
1: ਜੀ ਜੀ
0: ਕਿ ਇਹਦੀ ਰੋਕਥਾਮ ਵਾਸਤੇ ਜ਼ਰੂਰੀ ਹੈ ਕਿ ਸਿੰਥੈਟਿਕ ਪਾਇਰਥਰੇਟ ਬਿਲਕੁਲ ਨਾ ਵਰਤੀਏ। ਨੰਬਰ 2, ਇਹਦੇ ਵਾਸਤੇ ਹਮੇਸ਼ਾ ਜਦੋਂ ਵਰਤਣੀ ਆ ਤਾਂ ਗੋਲ ਨੋਜ਼ਲ ਵਰਤਣੀ ਆ, ਅਤੇ 100 ਲੀਟਰ ਪਾਣੀ ਜਿੰਨਾ ਹੋ ਸਕੇ ਨੀਵਾਂ ਕਰਨਾ ਆ, ਕਿਉਂਕਿ ਇਹ ਉੱਪਰ ਨਹੀਂ ਆਉਂਦੇ ਜੀ।
1: ਅੱਛਾ,
0: ਜਿੱਦਾਂ ਪੱਤਾ ਲਪੇਟ ਉੱਪਰ ਪੱਤੇ ਖਾਂਦਾ ਤਾਂ ਸੌਖਾ ਆ, ਇਹਦੀ ਰੋਕਥਾਮ ਵਾਸਤੇ ਆਪਾਂ ਨੂੰ ਜਿਹੜੀ ਕੀਟਨਾਸ਼ਕ ਆ ਉਹ ਮੁੱਢਾਂ ਨੂੰ ਪਹੁੰਚਦੀ ਕਰਨੀ ਜ਼ਰੂਰੀ ਆ।
1: ਜੀ ਜੀ
0: ਸੋ ਦੋਸਤੋ, ਜੇ ਆਪਾਂ ਇਹ ਸਾਵਧਾਨੀਆਂ ਵਰਤਾਂਗੇ ਤਾਂ ਵਿਸ਼ਵਾਸ ਜਾਣਿਓ ਇਹਦੀ ਸਮੱਸਿਆ ਨਹੀਂ ਆਏਗੀ।
1: ਜੀ ਜੀ
0: ਔਰ ਜਦੋਂ ਕਹਿੰਦੇ ਨਾ ਕਿ ਪ੍ਰੋਪਰ ਪਾਣੀ ਜਿਹੜਾ 100 ਲੀਟਰ ਵਰਤੀਏ, ਕਈ ਵਾਰੀ ਆਮ ਕਿਸਾਨ ਦੋਸਤ ਕੀ ਕਰਦੇ ਕਿ 3 ਢੋਲੀਆਂ ਦੇ ਵਿੱਚ ਨਿਬੇੜ ਦਿੰਦੇ ਆ। ਸੋ ਦੋਸਤੋ, ਜੇ ਆਪਣੀ ਕੀਟਨਾਸ਼ਕ ਸਹੀ ਥਾਂ 'ਤੇ ਪਹੁੰਚੂਗੀ ਨਹੀਂ ਤਾਂ ਆਪਾਂ ਰੋਕਥਾਮ ਕਿਵੇਂ ਲੈ ਸਕਦੇ ਹਾਂ
1: ਜੀ। ਫਿਰ ਲਓ ਜੀ ਡਾਕਟਰ ਸਾਹਿਬ, ਇਹ ਤਾਂ ਗੱਲ ਹੋਈ ਦੁਸ਼ਮਣਾਂ ਦੀ, ਯਾਨੀ ਕਿ ਦੁਸ਼ਮਣ ਜਿਹੜੇ ਨੇ ਝੋਨੇ ਦੇ, ਅਤੇ ਕੋਈ ਮਿੱਤਰ ਵੀ ਹੈ, ਮਿੱਤਰ ਕੀੜਿਆਂ ਬਾਰੇ ਦੱਸੋ।
0: ਹਾਂ, ਇਹ ਬਹੁਤ ਜ਼ਰੂਰੀ ਸਵਾਲ ਹੈ ਜਿਹੜਾ ਤੁਸੀਂ ਪੁੱਛਿਆ ਮੈਡਮ, ਕਿ ਦੁਸ਼ਮਣ ਕੀੜੇ ਦੀ ਗੱਲ ਤਾਂ ਆਪਾਂ ਕਰ ਲਈ ਆ।
1: ਹਾਂਜੀ ਹਾਂਜੀ,
0: ਪਰ ਦੋਸਤੋ ਮਿੱਤਰ ਕੀੜੇ ਵੀ ਆਪਣੀ ਉਨੀ ਅਹਿਮੀਅਤ ਰੱਖਦੇ ਆ।
1: ਬਿਲਕੁਲ, ਇਹ ਫਾਇਦਾ ਵੀ ਦੇ ਜਾਂਦੇ ਆ,
0: ਬਹੁਤ ਫਾਇਦਾ ਦਿੰਦੇ ਆ। ਜਦੋਂ ਆਪਾਂ ਸਵੇਰੇ ਕਈ ਵਾਰੀ ਖੇਤ ਜਾਂਦੇ ਹਾਂ ਦੋਸਤੋ, ਅਤੇ ਆਪਾਂ ਦੇਖਿਆ ਜਾਲਾ ਬਣਿਆ ਹੁੰਦਾ ਉੱਪਰ, ਉਹ ਮੱਕੜੀਆਂ ਦਾ। ਮੱਕੜੀਆਂ ਸਾਡੇ ਬਹੁਤ ਮਿੱਤਰ ਕੀੜੇ ਆ, ਜਿਹੜੇ ਤੁਹਾਡੇ ਚਾਹੇ ਕਾਲਾ ਤੇਲਾ, ਚਿੱਟਾ ਤੇਲਾ, ਉਹ ਕਈ ਵਾਰੀ ਫਸਿਆ ਹੁੰਦਾ। ਪਤੰਗੇ ਜਿਹੜੇ ਹੈ ਤੁਹਾਡੇ, ਚਾਹੇ ਪੱਤਾ ਲਪੇਟ ਦੇ ਹੈ, ਚਾਹੇ ਗੋਭ ਦੀ ਸੁੰਡੀ ਦੇ, ਦੋਸਤੋ ਉਹ ਜਾਲੇ 'ਚ ਫਸ ਜਾਂਦੇ ਆ, ਮੱਕੜੀਆਂ ਉਹਦਾ ਸ਼ਿਕਾਰ ਕਰਦੀਆਂ।
1: ਅੱਛਾ,
0: ਸੋ ਇਸੇ ਤਰ੍ਹਾਂ ਹੀ ਜਿਹੜਾ ਕਈ ਵਾਰੀ ਪਾਣੀ ਦੇ ਵਿੱਚ ਆਪਾਂ ਦੇਖਦੇ ਹਾਂ ਪੀਡਰਸ ਹੈ, ਓਫੀਨੀਆ ਸਪੀਸੀਜ਼ ਹੈ, ਮਤਲਬ ਕਈ ਜੰਤੂ ਜਿਹੜੇ ਆਪਾਂ ਪਾਣੀ 'ਚ ਵੀ ਨਜ਼ਰ ਆਉਂਦੇ ਆ,
1: ਪਾਣੀ 'ਚ ਨਜ਼ਰ ਆਉਂਦੇ ਆ।
0: ਸੋ ਜ਼ਰੂਰੀ ਨਹੀਂ ਦੋਸਤੋ ਕਿ ਜਿਹੜੀ ਚੀਜ਼ ਆਪਾਂ ਨਜ਼ਰ ਹਾਨੀਕਾਰਕ ਆ, ਹਾਨੀਕਾਰਕ ਅਸੀਂ ਤੁਹਾਡੇ ਡਿਸਕਸ ਕੀਤੇ ਆ, ਬਾਕੀ ਜਿਹੜੇ ਆ ਉਹ ਤੁਹਾਡੇ ਮਿੱਤਰ ਕੀੜੇ ਆ। ਜਦੋਂ ਮੌਸਮ ਥੋੜ੍ਹਾ ਜਿਹਾ ਬੱਦਲਵਾਈ ਹੋਵੇ ਤਾਂ ਕਈ ਵਾਰੀ ਜਹਾਜ਼ ਉੱਡਦੇ ਹੁੰਦੇ, ਜਿਹਨੂੰ ਡਰੈਗਨ ਫਲਾਈ ਕਹਿੰਦੇ, ਉਹ ਮਿੱਤਰ ਕੀੜਾ ਆ ਆਪਣਾ।
1: ਅੱਛਾ,
0: ਸੋ ਇੱਕ ਚੀਜ਼ ਸਭ ਤੋਂ ਜ਼ਰੂਰੀ ਹੈ ਦੋਸਤੋ, ਜਦੋਂ ਵੀ ਆਪਾਂ ਕੀਟਨਾਸ਼ਕ ਸਪਰੇਅ ਕਰਦੇ ਹਾਂ, ਸੋ ਹਾਨੀਕਾਰਕ ਅਤੇ ਬਾਅਦ 'ਚ ਨੁਕਸਾਨ ਮਾਰੇ ਜਾਂਦੇ ਆ, ਮਿੱਤਰ ਕੀੜੇ ਪਹਿਲਾਂ ਵਿਚਾਰੇ ਖਤਮ ਹੋ ਜਾਂਦੇ ਆ।
1: ਅੱਛਾ ਜੀ,
0: ਸੋ ਬੇਲੋੜੀ ਜ਼ਹਿਰਾਂ ਦੀ ਵਰਤੋਂ, ਬੇਲੋੜੀ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ, ਅਤੇ ਜਿੰਨਾ ਹੋ ਸਕੇ ਜਿਹੜੇ ਆਪਣੇ ਮਿੱਤਰ ਕੀੜੇ ਆ ਇਹਨਾਂ ਨੂੰ ਆਪ ਸੰਭਾਲ ਕੇ ਰੱਖੀਏ, ਕਿਉਂਕਿ ਮਿੱਤਰ ਕੀੜੇ ਆਪਣੀ ਖੁਰਾਕ ਖਾਂਦੇ ਖਾਂਦੇ ਸਾਡਾ ਉਹਦੇ ਕੰਮ ਕਰੀ ਜਾਂਦੇ ਆ, ਸਾਡੇ ਦੁਸ਼ਮਣ ਕੀੜੇ ਉਹਦੇ ਮੁਕਾਈ ਜਾਂਦੇ ਆ।
1: ਅੱਛਾ ਜੀ,
0: ਸੋ ਇਸ ਕਰਕੇ ਨਾ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ।
1: ਅਤੇ ਡਾਕਟਰ ਸਾਹਿਬ, ਸੁਣਨ ਦੇ ਵਿੱਚ ਆਇਆ ਹੈ ਕਿ ਕੀਟਨਾਸ਼ਕ ਜਿਹੜੇ ਨੇ ਕੁਝ ਬੈਨ ਕੀਤੇ ਨੇ ਸਰਕਾਰ ਨੇ, ਕਿਹੜੇ ਕਿਹੜੇ ਨੇ?
0: ਹਾਂ ਮੈਡਮ, ਬਿਲਕੁਲ ਠੀਕ ਹੈ ਜੀ, ਕਿ ਕਿਉਂਕਿ ਆਪਾਂ ਜਿਹੜੀ ਬਾਸਮਤੀ ਹੈ ਔਰ ਝੋਨਾ ਆ ਅਸੀਂ ਨਿਰਯਾਤ ਕਰਦੇ ਹਾਂ, ਐਕਸਪੋਰਟ ਕਰਦੇ ਹਾਂ ਜੀ।
1: ਜੀ,
0: ਸੋ ਉਹਦੇ

0: ਬਚ ਕੀ ਆ ਕਿ ਜ਼ਰੂਰੀ ਕਿ ਜਿਹੜੀ ਆਪਣੀ ਐਕਸਪੋਰਟ ਕਰ ਰਹੀ ਹਾਂ ਆਪਾਂ ਬਾਸਮਤੀ ਜਾਂ ਝੋਨਾ ਕਰਨਾ ਆ ਉਹ ਕੀਟਨਾਸ਼ਕ ਰਹਿਤ ਹੋਵੇ, ਰਹਿੰਦ ਖੂੰਹਦ ਰਹਿਤ ਹੋਵੇ। ਸੋ ਉਸ ਦੇ ਵਾਸਤੇ ਕੀ ਹੈ ਕਿ ਪੰਜਾਬ ਸਰਕਾਰ ਨੇ ਪ੍ਰੋਐਕਟਿਵਲੀ ਜਿਸ ਤਰ੍ਹਾਂ ਪਿਛਲੇ ਸਾਲਾਂ 'ਚ ਕੀਤਾ, ਐਤਕੀ ਵੀ 60 ਦਿਨ ਵਾਸਤੇ 10 ਜਿਹੜੇ ਹੈਗੇ ਆ ਕੀਟਨਾਸ਼ਕ ਅਤੇ ਉੱਲੀ ਨਾਸ਼ਕ ਨੂੰ ਬੈਨ ਕਰਤਾ ਆ,
1: ਜੀ ਜੀ
0: ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਸਾਡੇ ਐਸੀਫੇਟ ਹੈ, ਬੁਪ੍ਰੋਫੇਜ਼ਿਨ ਹੈ, ਕਲੋਰਪੈਰੀਫੋਸ ਹੈ, ਜੇ ਉੱਲੀ ਨਾਸ਼ਕਾਂ ਦੀ ਗੱਲ ਕਰੀਏ ਦੋਸਤ ਟ੍ਰਾਈਸਾਈਕਲਾਜ਼ੋਲ ਹੈ, ਪ੍ਰੋਪੀਕੋਨਾਜ਼ੋਲ ਹੈ, ਅਤੇ ਇਹ ਜਿਹੜੇ ਕੀਟਨਾਸ਼ਕ ਆ ਇਹ 60 ਦਿਨਾਂ ਵਾਸਤੇ ਇਹਨਾਂ ਦੀ ਸੇਲ ਉੱਪਰ, ਇਹਨਾਂ ਦੀ ਵਰਤੋਂ ਉੱਪਰ ਟੋਟਲੀ ਬੈਨ ਲਾਇਆ ਗਿਆ।
1: ਜੀ
0: ਇਹਦਾ ਰੀਜ਼ਨ ਇਹੀ ਆ। ਇਸੇ ਤਰ੍ਹਾਂ ਤੁਹਾਡਾ ਵਿੱਚ ਥਾਇਮੋਥੋਕਸਮ ਐਕਟਾਰਾ ਜਿਹਨੂੰ ਕਹਿੰਦੇ ਆਪਾਂ, ਜਾਂ ਉਹ ਵਿੱਚ ਬੈਨ ਕੀਤਾ ਗਿਆ, ਕਾਰਬਨਡਾਜ਼ਿਮ ਹੈ ਉਹ ਉੱਲੀ ਨਾਸ਼ਕ ਬੈਨ ਕੀਤਾ ਆ। ਕਹਿਣ ਤੋਂ ਆਵੇ ਆ ਕਿ ਇਹ ਜਿਹੜੇ ਕੀਟਨਾਸ਼ਕ ਅਤੇ ਉੱਲੀ ਨਾਸ਼ਕ ਆ ਇਹਨਾਂ ਦੀ ਆਪਾਂ ਝੋਨੇ ਦੇ ਉੱਪਰ ਜਾਂ ਬਾਸਮਤੀ ਦੇ ਉੱਪਰ ਇਹਦੀ ਵਰਤੋਂ ਨਹੀਂ ਕਰਨੀ, ਕਿਉਂਕਿ ਜੇ ਇਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਰਹਿੰਦ ਖੂੰਹਦ ਆਉਂਦੀ ਹੈ ਅਤੇ ਨਿਰਯਾਤ ਵਿੱਚ ਫਿਰ ਦੋਸਤੋ ਇਹਦੀ ਕਾਫੀ ਸਮੱਸਿਆ ਆਉਂਦੀ ਆ। ਸੋ ਇਹ ਬੈਨ ਦੋਸਤੋ ਇਹ ਸਿਰਫ ਆਪਣੀ ਕੁਆਲਿਟੀ ਨੂੰ ਮੇਨਟੇਨ ਕਰਨ ਵਾਸਤੇ, ਤਾਂ ਜੋ ਨਿਰਯਾਤ 'ਚ ਪ੍ਰੋਬਲਮ ਨਾ ਆਵੇ, ਉਸ ਕਰਕੇ ਪੰਜਾਬ ਸਰਕਾਰ ਨੇ ਇੰਪਲੀਮੈਂਟ ਕੀਤਾ। ਅਤੇ ਪੁਰਜ਼ੋਰ ਅਪੀਲ ਆ ਦੋਸਤੋ ਕਿ ਤੁਸੀਂ ਵੀ ਇਸ ਚੀਜ਼ ਦੇ ਵਿੱਚ ਸਾਥ ਦਿਓ, ਤਾਂ ਜੋ ਆਪਣੀ ਜਿਹੜੀ ਪੈਦਾਵਾਰ ਆ ਉਹ ਰਹਿੰਦ ਖੂੰਹਦ ਕੀਟਨਾਸ਼ਕਾਂ ਉੱਲੀ ਨਾਸ਼ਕਾਂ ਰਹਿੰਦ ਖੂੰਹਦ ਤੋਂ ਪਰੇ ਰਹੇ ਅਤੇ ਆਪਾਂ ਨੂੰ ਵਧੀਆ ਝੋਖਾ ਐਕਸਪੋਰਟ ਹੋਵੇ ਅਤੇ ਆਪਾਂ ਨੂੰ ਵਧੀਆ ਮੁਨਾਫਾ ਮਿਲ ਸਕੇ।
1: ਜੀ ਡਾਕਟਰ ਸਾਹਿਬ, ਅਤੇ ਸੁਣਨ ਵਾਲਿਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
0: ਹਾਂ, ਬਹੁਤ ਜ਼ਰੂਰੀ ਸੁਨੇਹਾ ਦੋਸਤੋ ਕਿ ਵੈਸੇ ਤੁਸੀਂ ਸਾਰੇ ਸੂਝਵਾਨ ਆ, ਪਰ ਇੰਨਾ ਕੁ ਸੁਨੇਹਾ ਜ਼ਰੂਰ ਕਬੂਲ ਕਰਿਓ ਕਿ ਅੰਨੇਵਾਹ ਬੇਲੋੜੀ ਵਰਤੋਂ ਨਹੀਂ ਕਰਨੀ, ਔਰ ਸਭ ਤੋਂ ਜ਼ਰੂਰੀ ਜਿਹੜਾ ਆ ਦੋਸਤੋ ਸਰਵੇਖਣ, ਆਪਣੇ ਜਿਹੜੇ ਫਸਲ ਆ ਆਪਣੇ ਖੇਤ ਨਾਲ ਦੋਸਤੋ ਯਾਰੀ ਪਾਓ, ਅਤੇ ਜਦੋਂ ਮਹੀਨੇ ਦੀ ਫਸਲ ਹੋ ਗਈ ਤਾਂ ਹਰ ਹਫ਼ਤੇ ਇੱਕ ਪਾਸਿਓਂ ਵੜ ਕੇ ਅਤੇ ਦੂਜੇ ਪਾਸੇ ਖੇਤ 'ਤੇ ਨਿਕਲੋ ਸਰਵੇਖਣ ਕਰਨ ਵਾਸਤੇ। ਜ਼ਰੂਰੀ ਆ ਕਿ ਇੱਕ ਪਾਸਿਓਂ ਵੜ ਕੇ ਦੂਜੇ ਪਾਸੇ ਨਿਕਲੋ, ਇਹ ਨਾ ਹੋਵੇ ਕਿ ਛਾਂ ਥੱਲੇ ਜਾਂ ਬੰਬੀ ਦੇ ਲਾਗੇ ਤੁਸੀਂ ਦੇਖ ਕੇ ਅਤੇ ਕੀਟਨਾਸ਼ਕ ਦੀ ਸਪਰੇਅ ਕਰੋ। ਉਹਦੇ ਵਾਸਤੇ ਕੀ ਹੈ ਕਿ ਜਦੋਂ ਤੁਸੀਂ 10-12 ਲਾਂਘਾਂ ਪੱਟਣੀਆਂ, 20 ਲਾਂਘਾਂ ਪੱਟਣੀਆਂ, ਉੱਥੇ ਰੁਕ ਜਾਓ, ਉੱਥੇ ਵੇਖੋ ਦੋਸਤੋ ਤੁਹਾਡੇ ਕਿੰਨੇ ਕੁ ਪੱਤੇ ਨੁਕਸਾਨੇ ਗਏ ਜਾਂ ਗੋਭਾ ਖਰਾਬ ਆ, ਜਾਂ ਥਾਪੜ ਕੇ ਦੇਖੋ ਕਿ ਦੋਸਤੋ ਕਿੰਨੇ ਕੁ ਤੁਹਾਡੇ ਉੱਥੇ ਕਾਲਾ ਤਿੱਲ ਆ ਜਾਂ ਚਿੱਟਾ ਤਿੱਲ ਆ। ਕਹਿਣ ਤੋਂ ਭਾਵ ਆ ਕਿ ਜਦੋਂ ਤੁਸੀਂ ਖੇਤ ਦੇ ਵਿੱਚ ਵੜ ਕੇ ਵੇਖੋਗੇ ਤਾਂ ਇੱਕ ਤੁਹਾਨੂੰ ਪੂਰੀ ਸਹੀ ਜਾਣਕਾਰੀ ਮਿਲੇਗੀ, ਅਤੇ ਜੇ ਆਰਥਿਕ ਅਕਾਰ ਆ ਗਈ ਫਿਰ ਤਾਂ ਸਿਰਫ ਫਿਰ ਆਪਾਂ ਦੋਸਤੋ ਸਪਰੇਅ ਕਰਨੀ। ਔਰ ਦੂਸਰੀ ਅਹਿਮ ਗੱਲ ਦੋਸਤੋ, ਜਦੋਂ ਵੀ ਕੀਟਨਾਸ਼ਕ ਜਾਂ ਉੱਲੀ ਨਾਸ਼ਕ ਤੁਸੀਂ ਸਪਰੇਅ ਕਰਦੇ ਆ, ਗੋਲ ਨੋਜ਼ਲ, 100 ਲੀਟਰ ਪਾਣੀ, ਪਿੱਠੂ ਪੰਪ, ਇਹਦੀ ਵਰਤੋਂ ਕਰੋ। ਜਿਹੜੇ ਦੂਸਰੇ ਚਾਈਨੀਜ਼ ਪੰਪ ਆ ਉਹਨਾਂ ਤੋਂ ਗੁਰੇਜ਼ ਕਰੋ, ਕਿਉਂਕਿ ਉਹਨਾਂ ਦੇ ਨਾਲ ਤੁਹਾਨੂੰ ਪ੍ਰੋਪਰ ਕੰਟਰੋਲ ਨਹੀਂ ਮਿਲਦਾ। ਖਾਸ ਤੌਰ 'ਤੇ ਜਿਹਨੂੰ ਕਾਲਾ ਤੇਲਾ ਚਿੱਟਾ ਤੇਲਾ ਕਰਦੇ ਆ, ਉਹਦੇ ਵਾਸਤੇ ਗੋਲ ਨੋਜ਼ਲ ਜਿੰਨਾ ਨੀਵਾਂ ਹੋ ਸਕੇ ਫੁਹਾਰਾ ਉਨਾ ਨੀਵਾਂ ਕਰੋ। ਅਤੇ ਫਿਰ ਵੀ ਜੇ ਕੋਈ ਤੁਹਾਨੂੰ ਕੋਈ ਪਛਾਣ ਨਹੀਂ ਹੁੰਦੀ ਕਿਸੇ ਕੀੜੇ ਦੀ ਜਾਂ ਕੋਈ ਹੈ, ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਡੇ ਆਪਣੇ ਸੈਂਟਰਸ ਆ ਉੱਥੇ ਕਰ ਸਕਦੇ ਹੋ, ਜਾਂ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਕੇਂਦਰ, ਜਾਂ ਖੇਤੀਬਾੜੀ ਮਹਿਕਮੇ ਦੇ ਕਿਸੇ ਵੀ ਜਿਹੜਾ ਅਧਿਕਾਰੀ ਆ, ਐਕਸਪਰਟ ਆ, ਉਹਦੇ ਨਾਲ ਸਲਾਹ ਕਰਕੇ ਦੋਸਤੋ ਫਿਰ ਕਿਸੇ ਕੀਟਨਾਸ਼ਕ ਜਾਂ ਕੀਟਨਾਸ਼ਕ ਦੀ ਵਰਤੋਂ ਕਰੋ।
1: ਜੀ ਜੀ ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਇੰਨੀ ਵਧੀਆ ਜਾਣਕਾਰੀ ਤੁਸੀਂ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕੀਤੀ। ਉਮੀਦ ਹੈ ਕਿ ਜ਼ਰੂਰ ਕਿਸਾਨ ਵੀਰ ਅਤੇ ਖਾਸ ਕਰਕੇ ਫਾਇਦਾ ਲੈਣਗੇ ਤੁਹਾਡੀਆਂ ਗੱਲਾਂ ਤੋਂ। ਤੁਸੀਂ ਸਟੂਡੀਓ ਦੇ ਵਿੱਚ ਆਏ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ।
2: ਹਾਂਜੀ
3: ਹਾਂਜੀ, ਸੁਣਿਆ ਜੀ।
2: ਮੈਂ ਕਿਹਾ ਜੀ ਬਹੁਤ ਵਧੀਆ ਗੱਲਬਾਤ ਕੀਤੀ ਡਾਕਟਰ ਸੂਰੀ ਸਾਹਿਬ ਨੇ।
3: ਜੀ ਦੇਖੋ ਜੀ, ਇਹ ਜਿਹੜੇ ਕੀੜੇ ਨੇ ਨਾ,
2: ਹਾਂਜੀ,
3: ਇਹ ਇੱਦਾਂ ਹੀ ਸਾਡੇ ਸਰੀਰ 'ਚ ਵੀ ਤੁਰੇ ਫਿਰਦੇ।
2: ਸਹੀ ਗੱਲ ਹੈ ਜੀ।
3: ਜੇ ਅਸੀਂ ਉਰਾ ਪੁਰਾ ਖਾਈ ਜਾਣਾ,
2: ਬਿਲਕੁਲ ਜੀ ਬਿਲਕੁਲ,
3: ਇੱਦਾਂ ਹੀ ਫਿਰ ਕੀੜਿਆਂ ਨੇ ਸਾਨੂੰ ਵੀ ਖਰਾਬ ਕਰਨਾ।
2: ਸਹੀ ਗੱਲ ਹੈ।
3: ਤੇ ਦੋ ਬੋਲ ਗਾਣੇ ਤੇ ਸੁਣਦੇ ਆ,
2: ਸੁਣਨੇ ਪੈਣੇ ਜੀ, ਸੁਣਾ ਦਿਓ।

0: ਨੱਚਣਾ ਟੱਪਣਾ, ਖੁਸ਼ੀ ਦੇ ਵਿੱਚ ਝੂਮਣਾ, ਛੋਟੇ ਛੋਟੇ ਜਵਾਕਾਂ ਦੇ ਚਿਹਰਿਆਂ ਤੇ ਲਾਲੀਆਂ, ਅੱਖਾਂ ਦੇ ਵਿੱਚ ਸੁਨਹਿਰੇ ਭਵਿੱਖ ਦੇ ਸੁਪਨੇ, ਵਾਤਾਵਰਣ ਵੀ ਕਿੰਨਾ ਸਾਫ ਸੁਥਰਾ, ਹਰ ਇੱਕ ਲਈ ਸੁਰੱਖਿਅਤ, ਰੁੱਤਾਂ ਦਾ ਵਕਤ ਸਿਰ ਬਦਲਣਾ, ਬਰਖਾ ਦਾ ਦਿਲ ਖੋਲ ਕੇ ਵਰਨਾ, ਸਰਦੀਆਂ ਦੇ ਮਹੀਨਿਆਂ ਵਿੱਚ ਕਣਕਾਂ ਦਾ ਲਹਿ ਲਹਾਣਾ, ਸੂਰਜ ਦੇ ਤਾਪ ਨਾਲ ਅੰਨ ਦੇ ਦਾਣਿਆਂ ਦਾ ਪੱਕ ਕੇ ਸੁਨਹਿਰਾ ਹੋਣਾ, ਇਹ ਵੱਖਰੀ ਗੱਲ ਕਿ ਉਸ ਗਰਮੀ ਨਾਲ ਮੇਰਾ ਸੀਨਾ ਝੁਲਸਦਾ ਸੀ, ਪਰ ਮੈਂ ਖੁਸ਼ ਸੀ ਕਿ ਇਸ ਅਨਾਜ ਦੇ ਨਾਲ ਮੇਰੇ ਬੱਚਿਆਂ ਦਾ ਪੇਟ ਭਰਨਾ ਹੈ, ਬੱਚਿਆਂ ਦਾ ਲਾਲਣ ਪੋਸ਼ਣ ਚੰਗੀ ਤਰ੍ਹਾਂ ਹੋਣਾ ਹੈ। ਇਸ ਮਾਂ ਨੂੰ ਹੋਰ ਕੀ ਚਾਹੀਦਾ ਇਸ ਤੋਂ ਬਿਨਾਂ?
1: ਮਾਏ ਤੂੰ ਹੈ ਮੇਰੀ ਮਾਂ ਧਰਤੀ, ਸਾਡੇ ਸਾਰਿਆਂ ਲਈ ਸੁੱਖਾਂ ਦੀ ਠੰਡੀ ਛਾਂ ਕਰਨ ਵਾਲੀ, ਤੇਰਾ ਦੇਣਾ ਤਾਂ ਅਸੀਂ ਕਦੇ ਵੀ ਨਹੀਂ ਦੇ ਸਕਦੇ। ਤੇਰੀ ਕਿਰਪਾ ਕਰਕੇ ਹੀ ਤਾਂ ਸਾਡਾ ਜੀਵਨ ਚੱਲ ਰਿਹਾ ਹੈ। ਤੁਹਾਡਾ ਅਹਿਸਾਨ ਇਹ ਮਨੁੱਖਤਾ ਕਦੇ ਭੁਲਾ ਨਹੀਂ ਸਕਦੀ, ਮਾਂ ਕਦੇ ਭੁਲਾ ਨਹੀਂ ਸਕਦੀ।
0: ਅਹਿਸਾਨ ਫਰਾਮੋਸ਼ ਹੋ ਗਿਆ ਹੈ ਇਨਸਾਨ, ਸਭ ਕੁਝ ਭੁੱਲ ਭੁਲਾ ਕੇ ਬਰਬਾਦੀ ਵੱਲ ਨੂੰ ਹੋ ਤੁਰਿਆ ਹੈ।
2: ਕੁਦਰਤ

0: ਗੱਲ ਸੁਣਿਓ ਜ਼ਰਾ ਧਿਆਨ ਧਰ ਕੇ ਓ ਮੱਲੇ ਆਣੀਆਂ ਲੰਘੇ ਬਖਤ ਵਾਲਾ ਮਹਿੰਗਾ ਤਾਰਨਾ ਪਊਗਾ ਮੁੱਲ ਲੋਕੋ
1: ਸਦੀਆਂ ਤੋਂ ਭੋਜਨ ਦਿੱਤਾ ਖਣਿਜ ਦਿੰਦੀ ਰਹੀ ਇਸ ਦੀਆਂ ਪੀੜੀਆਂ ਨੂੰ ਅੱਗੇ ਤੋਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਰਹੀ ਪਰ ਬਦਲੇ ਵਿੱਚ ਕੀ ਹਾਸਲ ਹੋਇਆ ਮੈਨੂੰ ਕਿਹੜੀ ਖੁਸ਼ੀ ਝੋਲੀ ਪਾਈ ਮੇਰੇ ਇਹਨਾਂ ਨੇ ਕਦੇ ਸਰਹੱਦਾਂ ਦੀਆਂ ਦੀਵਾਰਾਂ ਖੜੀਆਂ ਕਰਕੇ ਤੇ ਕਦੇ ਹੀਰੋਸ਼ਿਮਾ ਨਾਗਾਸਾਕੀ ਦੀ ਬਰਬਾਦੀ ਦਾ ਇਤਿਹਾਸ ਲਿਖ ਕੇ ਮੈਨੂੰ ਜ਼ਾਰ ਜ਼ਾਰ ਕੀਤਾ ਤੇ ਹੁਣ ਮੈਨੂੰ ਹੋਰ ਵੀ ਦੁੱਖਾਂ ਦੇ ਹਨੇਰਿਆਂ ਚ ਗਰਕ ਕਰ ਰਹੇ ਨੇ
0: ਧਰਤੀ ਮਾਂ ਦੇ ਵਾਰਿਸ ਪੁੱਤਰੋ ਹੱਥੀ ਆਪਣੇ ਖੰਭ ਨਾ ਕੁਤਰੋ ਜਾਣ ਬੁੱਝ ਕੇ ਕਿਉਂ ਕੁਹਾੜਾ

ਮੇਰੇ ਨਾਲ ਇਹ ਖਿਲਵਾੜ ਕਰਕੇ ਆਪਣੇ ਭਵਿੱਖ ਨੂੰ ਬਰਬਾਦ ਨਾ ਕਰੋ। ਸੰਭਲ ਜਾਓ, ਨਹੀਂ ਤਾਂ ਬਹੁਤ ਪਛਤਾਓਗੇ ਤੁਸੀਂ, ਬਹੁਤ ਪਛਤਾਓਗੇ ਤੁਸੀਂ। ਯਾਦ ਹੈ ਤੁਹਾਨੂੰ ਪੁਰਾਣਾ ਖੁਸ਼ੀਆਂ ਭਰਿਆ ਸਮਾਂ? ਮੈਂ ਵੀ ਕਿੰਨੀ ਖੁਸ਼ ਸੀ, ਕਿੰਨੀ ਸੋਹਣੀ ਸੀ, ਹਮੇਸ਼ਾ ਖੁਸ਼ ਰਹਿੰਦੀ ਸੀ ਤੁਹਾਨੂੰ ਖੁਸ਼ ਵੇਖ ਕੇ। ਤੇ ਉਹ ਤੁਹਾਡੀ ਕੁਦਰਤੀ ਖੇਤੀ ਦੀ ਪਰੰਪਰਾ, ਸਾਡੀ ਸੱਭਿਅਤਾ, ਸੰਸਕ੍ਰਿਤੀ ਵਿੱਚ ਅਰਦਾਸਾਂ ਵੀ ਕਰਦੇ ਸੀ ਤਾਂ ਉਸ ਕੁਦਰਤ ਨੂੰ, ਬਨਸਪਤੀ ਨੂੰ।

0: ਸੀ ਹੱਸੇ ਸੀ, ਮੇਰੀ ਆਗੋਸ਼ ਵਿੱਚ ਮੇਰੇ ਬੱਚੇ ਆਨੰਦ ਮਾਣ ਰਹੇ ਸੀ, ਮੇਰਾ ਕਿੰਨਾ ਖਿਆਲ ਰੱਖਦੇ ਸੀ, ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦਿੰਦੇ ਸੀ। ਪਰ ਹੁਣ ਰਸਾਇਣਿਕ ਖਾਦਾਂ ਦੀ ਦੁਰਵਰਤੋਂ ਨਾਲ ਮਿੱਟੀ ਨੂੰ ਜ਼ਹਿਰੀਲਾ ਕਰਕੇ ਆਉਣ ਵਾਲੀਆਂ ਨਸਲਾਂ ਨੂੰ ਕਿਵੇਂ ਜ਼ਿੰਦਾ ਰੱਖੋਗੇ?
1: ਸੱਚੀ ਤਾਂ ਕਹਿ ਰਹੀ ਹੈ ਮਾਂ, ਇਸ ਹਾਲਤ ਵਿੱਚ ਤਾਂ ਅਗਲੀਆਂ ਪੀੜ੍ਹੀਆਂ ਸਾਨੂੰ ਤੁਤਕਾਰ ਦੇਣਗੀਆਂ, ਲਾਣਤਾਂ ਪਾਉਣਗੀਆਂ ਸਾਡੇ ਤੇ। ਮਾਂ, ਸਾਨੂੰ ਹੁਣ ਸੰਭਲਣਾ ਹੀ ਪੈਣਾ ਹੈ, ਨਹੀਂ ਤਾਂ
2: ਮਾਂ ਇਤਿਹਾਸ ਸਾਨੂੰ ਕਦੇ ਮਾਫ ਨਹੀਂ ਕਰੇਗਾ।
1: ਕਿਰਸਾਨੀ ਮਹਿੰਗੀ ਹੁੰਦੀ ਜਾ ਰਹੀ ਹੈ,
2: ਇੱਕ ਦੂਜੇ ਨੂੰ ਦੇਖ ਕੇ ਹੋੜ ਲੱਗੀ ਹੋਈ ਹੈ ਕੀਟਨਾਸ਼ਕਾਂ ਦੀ, ਜਿਸ ਦੀ ਜ਼ਰੂਰਤ ਵੀ ਨਹੀਂ, ਉਹ ਰਸਾਇਣ ਵੀ ਮਿੱਟੀ ਵਿੱਚ ਰਲਾਈ ਜਾ ਰਹੇ ਨੇ।
1: ਵਿਚਾਰੇ ਕਈ ਤਾਂ ਦਵਾਈਆਂ ਦਾ ਛਿੜਕਾਅ ਕਰ ਕਰ ਮਰਦੇ ਨੇ, ਤੇ ਕਈ ਫਸਲਾਂ 'ਤੇ ਜ਼ਿਆਦਾ ਖਰਚਾ ਕਰਕੇ। ਕਿਸੇ ਨੂੰ ਕੀਟ

0: ਨਾਸ਼ਕ ਸੁੰਘ ਕੇ ਮੌਤ ਆ ਜਾਂਦੀ ਹੈ ਤੇ ਕਿਸੇ ਨੂੰ ਗਲ ਵਿੱਚ ਫਾਹ ਲੈ ਕੇ।
1: ਇਸ ਦਾ ਕਾਰਨ ਮੈਂ ਜਾਣਦੀ ਹਾਂ। ਮੇਰੇ ਬੱਚਿਆਂ ਨੂੰ ਲੱਗਦਾ ਹੈ ਕਿ ਰਸਾਇਣਿਕ ਖੇਤੀ ਬਹੁਤ ਲਾਹੇਵੰਦ ਰਹੇਗੀ, ਪਰ ਉਹ ਨਹੀਂ ਸਮਝਦੇ ਕਿ ਚਾਹੇ ਹੁਣ ਲਾਭ ਕਮਾ ਲੈਣਗੇ ਪਰ ਅਸਲ ਵਿੱਚ ਇਹਨਾਂ ਰਸਾਇਣਾਂ ਨਾਲ ਮਿੱਟੀ ਨੂੰ ਬੰਜਰ ਕਰਨ ਲੱਗੇ ਹੋਏ ਨੇ, ਜ਼ਹਿਰੀਲਾ ਕਰਨ ਲੱਗੇ ਨੇ। ਇਸ ਨਾਲ ਪਾਣੀ ਦੀ ਖਪਤ ਵੱਧ ਰਹੀ ਹੈ, ਸਾਲ ਦਰ ਸਾਲ ਪਾਣੀ ਨੀਵਾ ਹੋਈ ਜਾ ਰਿਹਾ ਹੈ। ਮੈਂ ਕਹਿੰਦੀ ਹਾਂ ਸੁਧਰ ਜਾਓ, ਲਾਲਚ ਵਿੱਚ ਅੰਨਿਆ ਹੋ ਕੇ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰੀ ਜਾ ਰਹੇ ਹੋ। ਕੀ ਤੁਸੀਂ ਉਹਨਾਂ ਨੂੰ ਬੰਜਰ ਖੇਤ ਦਿਓਗੇ, ਜ਼ਹਿਰਾਂ ਨਾਲ ਭਰੇ ਹੋਏ? ਜਵਾਬ ਦਿਓ, ਚੁੱਪ ਕਿਉਂ ਹੋ, ਬੋਲੋ।
2: ਮੇਰੀ ਪਿਆਰੀ ਧਰਤੀ ਮਾਂ, ਤੁਹਾਨੂੰ ਮੇਰੀ ਚਰਨ ਵੰਦਨਾ।
1: ਜਿਸ ਤਰ੍ਹਾਂ ਨਾਲ ਤੂੰ ਇਤਰਾਉਂਦੀ ਹੋਈ ਆ ਰਹੀ ਸੀ, ਮੈਂ ਸਮਝ ਗਈ ਸੀ ਕਿ ਇਹ ਤਾਂ ਬਿੰਦਿਆ ਦੀ ਬੇਟੀ ਹੀ ਹੋ ਸਕਦੀ ਹੈ। ਪਹਾੜਾਂ ਦੀ ਰਾਜਕੁਮਾਰੀ, ਠੰਡੀਆਂ ਹਵਾਵਾਂ ਵਿੱਚ ਰੰਗ ਬਿਰੰਗੀਆਂ ਰੁੱਤਾਂ ਦਾ ਅਸਲ ਆਨੰਦ ਤਾਂ ਮੇਰੀ ਇਸ ਧੀ ਦੀ ਛੋਹ ਨਾਲ ਹੀ ਮਿਲਦਾ ਹੈ। ਮੇਰੇ ਭਾਰਤ ਦੇ ਮੱਧ ਪ੍ਰਦੇਸ਼ ਦੀ ਰਾਜਕੁਮਾਰੀ, ਮੇਰੀ ਬੇਟੀ, ਆ ਮੇਰੇ ਬੱਚਿਆਂ ਨੂੰ ਦੇ ਸੁਨੇਹਾ।
2: ਮਾਂ ਧਰਤੀ, ਜਿਸ ਤਰ੍ਹਾਂ ਦੇ ਹਾਲਾਤ ਤੋਂ ਅਸੀਂ ਰੂਬਰੂ ਹੋ ਰਹੇ ਹਾਂ, ਇਹਨਾਂ ਨੂੰ ਸੁਨੇਹਾ ਦੇਣਾ ਤਾਂ ਬਣਦਾ ਹੈ।
3: ਹਾਂ ਬਈ, ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ ਸਭ ਸੁਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਕੁਦਰਤ ਨੂੰ ਸੰਭਾਲੋ, ਜੈਵਿਕ ਖੇਤੀ ਕਰੋ, ਰਸਾਇਣਾਂ ਨੂੰ ਨਕਾਰ ਦਿਓ। ਇਹ ਬਦਲਾਅ ਦਾ ਵੇਲਾ ਹੈ, ਪਰਿਵਰਤਨ ਲੈ ਕੇ ਆਓ, ਕੁਦਰਤੀ ਖੇਤੀ ਦੇ ਤਰੀਕੇ ਅਪਣਾਓ, ਤਾਂਹੀਓ ਤਾਂ ਮਿੱਟੀ ਦੀ ਗੁਣਵਤਾ ਬਣੀ ਰਹੇਗੀ, ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਸਭ ਨੂੰ ਮਿਲ ਸਕੇਗਾ, ਸਿਹਤ ਚੰਗੀ ਹੋਵੇਗੀ, ਸੋਚ ਚੰਗੀ ਹੋਵੇਗੀ, ਸਭ ਖੁਸ਼ੀ ਖੁਸ਼ੀ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਸਾਡੀ ਪਿਆਰੀ ਧਰਤੀ ਨੂੰ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਰਹਿਣ ਲਈ ਕਾਬਲ ਬਣਾ ਸਕਾਂਗੇ। ਆਓ ਅਹਿਦ ਲਈਏ, ਮਾਂ ਧਰਤੀ ਦੀ ਸੁਰੱਖਿਆ ਲਈ, ਰਾਸ਼ਟਰ ਦੇ ਨਵ ਨਿਰਮਾਣ ਲਈ ਕੁਦਰਤੀ ਖੇਤੀ ਅਪਣਾਵਾਂਗੇ। ਪੂਰੇ ਵਿਸ਼ਵ ਨੂੰ ਸਾਡਾ ਸੁਨੇਹਾ, ਆਪਣੀ ਧਰਤੀ ਨੂੰ ਬਚਾਵਾਂਗੇ, ਆਪਣੀ ਧਰਤੀ ਨੂੰ ਬਚਾਵਾਂਗੇ, ਆਪਣੀ ਮਾਂ ਧਰਤੀ ਨੂੰ ਬਚਾਵਾਂਗੇ।
0: ਹੇ ਮਾਂ ਧਰਤੀ, ਤੁਹਾਡੇ ਰਹਿਮੋ ਕਰਮ ਤੇ ਜੀ ਰਹੇ ਤੁਹਾਡੇ ਬੱਚੇ ਆਪਣੀ ਮਾਂ ਨੂੰ ਕਦੇ ਦੁੱਖ ਨਹੀਂ ਦੇਣਗੇ। ਬੱਚੇ ਗਲਤੀ ਕਰ ਵੀ ਦੇਣ ਪਰ ਵੱਡੇ ਉਹਨਾਂ ਨੂੰ ਸਿੱਖਿਆ ਦੇ ਕੇ ਮਾਫ ਕਰ ਦਿੰਦੇ ਨੇ। ਮਾਂ ਧਰਤੀ, ਸਾਡੇ ਕੋਲੋਂ ਵੀ ਬਹੁਤ ਵੱਡੀ ਗਲਤੀ ਹੋਣ ਜਾ ਰਹੀ ਸੀ, ਪਰ ਨਹੀਂ, ਪਰ ਇਹ ਗਲਤੀਆਂ ਹੁਣ ਅੱਗੇ ਤੋਂ ਨਹੀਂ। ਸਾਨੂੰ ਬਖਸ਼ ਦਿਓ ਮਾਂ, ਸਾਨੂੰ ਬਖਸ਼ ਦਿਓ।
1: ਮੇਰੇ ਬੱਚਿਓ, ਤੁਸੀਂ ਆਪਣੀ ਗਲਤੀ ਮੰਨ ਲਈ, ਮੇਰੇ ਲਈ ਇਹ ਕਾਫੀ ਹੈ। ਸਵੇਰ ਦਾ ਭੁੱਲਿਆ ਜੇ ਸ਼ਾਮ ਤੱਕ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ। ਹੁਣ ਤੁਸੀਂ ਅੱਗੇ ਦੀ ਸੋਚੋ।
0: ਹੇ ਮਾਂ, ਤੁਸੀਂ ਸਾਨੂੰ ਸੁਚੱਚੀ ਰਾਹੇ ਪਾਓ ਕਿ ਅਸੀਂ ਤੁਹਾਡੀ ਰੱਖ ਸੰਭਾਲ ਵਿੱਚ ਕੋਈ ਕਮੀ ਨਾ ਰੱਖੀਏ। ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਤੁਸੀਂ ਖੁਸ਼ ਰਹੋ ਅਤੇ ਉਸੇ ਤਰ੍ਹਾਂ ਆਪਣੀ ਰਾਹ 'ਤੇ ਚੱਲ ਕੇ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਸਾਡੀਆਂ ਪੀੜ੍ਹੀਆਂ ਨੂੰ ਅੱਗੇ ਵਧਾਉਂਦੇ ਰਹੋ।
1: ਧਰਤੀ ਇੱਕ, ਪਰਿਵਾਰ ਇੱਕ, ਭਵਿੱਖ ਇੱਕ, ਇਸ ਮੰਤਰ ਨੂੰ ਪੱਲੇ ਬੰਨ ਲਓ, ਕੁਦਰਤੀ ਸੋਮਿਆਂ ਨੂੰ ਬਚਾਓ, ਜੰਗਲਾਂ ਨੂੰ ਬਚਾਓ, ਪਾਣੀਆਂ ਨੂੰ ਬਚਾਓ, ਕੁਦਰਤੀ ਖੇਤੀ ਅਪਣਾਓ। ਰਵਾਇਤੀ ਖੇਤੀ ਕਰਦੇ ਹੋਏ ਦੇਸੀ ਤਰੀਕਿਆਂ ਦਾ ਇਸਤੇਮਾਲ ਕਰੋ, ਗੋਬਰ ਖਾਦ, ਗਊ ਅੰਮ੍ਰਿਤ, ਜੀਵ ਅੰਮ੍ਰਿਤ, ਗਊ ਮੂਤਰ, ਲੱਸੀ ਦਾ ਪ੍ਰਯੋਗ ਕਰੋ।

ਜੰਗਲ ਵੇਲੇ ਵਿੱਚ ਪਹਾੜਾਂ ਵਗਦਾ ਜੋ ਝਰਨਿਆਂ ਦਾ ਪਾਣੀ ਕਦੇ ਕਿਸੇ ਦੇ ਕੰਮ ਨਹੀਂ ਆਉਣਾ ਉਲਝ ਗਈ ਜਦ ਸਾਰੀ ਤਾਣੀ ਪਿੰਡ ਮੱਲਿਆਣੇ ਵਿੱਚ ਲਖਾਰੀ

0: ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: ਸੁਣਿਆ ਜੀ ਗੀਤ,
2: ਮੈਂ ਕਿਹਾ ਜੀ ਬਹੁਤ ਸੋਹਣਾ ਗੀਤ ਸੀ ਜੀ,
1: ਤੇ ਕੱਲ ਦੇ ਪ੍ਰੋਗਰਾਮ ਦੱਸ ਦਈਏ ਫਿਰ।
2: ਮੈਂ ਕਿਹਾ ਦੱਸੋ ਜੀ, ਦੱਸੋ
1: ਕੱਲ ਦੇ ਪ੍ਰੋਗਰਾਮ ਸਵੇਰੇ 6:30 ਵਜੇ ਖੇਤੀਬਾੜੀ ਪ੍ਰੋਗਰਾਮ 'ਚ ਬਾਸਮਤੀ ਦੀ ਬਿਜਾਈ।
2: ਅੱਛਾ ਜੀ।
1: ਅਤੇ ਸ਼ਾਮਾਂ 6:30 ਵਜੇ ਦਿਹਾਤੀ ਪ੍ਰੋਗਰਾਮ 'ਚ
2: ਜੀ
1: ਡਾਕਟਰ ਅਵਤਾਰ ਸਿੰਘ, ਖੇਤੀ ਰਾਹੀਂ ਕੁਦਰਤੀਕਰਨ।
2: ਅੱਛਾ ਜੀ।
1: ਇਹਦੇ ਬਾਰੇ ਜਾਣਕਾਰੀ ਦੇਣ
2: ਜੀ।
1: ਅਤੇ ਡਾਕਟਰ ਦਿਲਪ੍ਰੀਤ ਤਲਵਾੜ।
2: ਅੱਛਾ ਜੀ।
1: ਬਰਸਾਤਾਂ ਦੀਆਂ ਸਬਜ਼ੀਆਂ,
2: ਠੀਕ ਹੈ ਜੀ,
1: ਇਸ ਬਾਰੇ ਜਾਣਕਾਰੀ ਦੇਣਗੇ।
2: ਅੱਛਾ ਜੀ।
1: ਗੀਤ ਸੰਗੀਤ
2: ਤਿਵਾਰੀ ਸਾਹਿਬ, ਮੌਸਮ ਬਾਰੇ ਕੀ ਜਾਣਕਾਰੀ ਹੈ?
1: ਮੌਸਮ ਦੇਖੋ ਜੀ, ਰਲਮਾ ਤਲਮਾ ਹੈ।
2: ਅੱਛਾ ਜੀ।
1: ਤੇ ਹਲੇ ਕੋਈ ਖਾਸ ਜਾਣਕਾਰੀ ਤਾਂ ਨਹੀਂ ਹੈ।
2: ਠੀਕ ਹੈ ਜੀ।
1: ਤੇ ਆਪਾਂ ਚੱਲੀਏ ਜੀ।
2: ਜੈ

0: ਹੁਣ ਤੁਸੀਂ ਸੁਣ ਰਹੇ ਸੀ ਦੇਹਾਤੀ ਪ੍ਰੋਗਰਾਮ।
1: ਕੀ ਤੁਸੀਂ ਰੇਡੀਓ ਪ੍ਰੋਗਰਾਮ

0: ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 7:30 ਹੋ ਰਹੇ ਨੇ, ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਏ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਨੇ ਓਮਾਨ ਦੇ ਸਾਹਿਲ ਨੇੜੇ ਵਪਾਰਕ ਜਹਾਜ਼ GFS ਗੈਲੈਕਸੀ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਅਤੇ ਖੇਤਰ ਵਿੱਚ ਵਪਾਰਕ ਜਹਾਜ਼ਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ 'ਤੇ ਚਿੰਤਾ ਪ੍ਰਗਟਾਈ ਏ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਚੁਗਿਰਦੇ ਦੀ ਰੱਖਿਆ ਅਤੇ ਇੱਕ ਨਿਰੰਤਰ ਰਹਿਣਯੋਗ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੁੱਖ ਲਾਉਣਾ ਬੇਹੱਦ ਮਹੱਤਵਪੂਰਨ ਏ। ਕੇਂਦਰੀ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੱਲ੍ਹ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ 'ਤੇ ਹੋਣਗੇ। ਅਮਰੀਕਾ, ਬਰਤਾਨੀਆ ਅਤੇ 12 ਹੋਰ ਪੱਛਮੀ ਅਤੇ ਏਸ਼ੀਆਈ ਦੇਸ਼ਾਂ ਨੇ ਅੱਜ 2016 ਦੇ ਵਿਚੋਲਗੀ ਫੈਸਲੇ ਦੇ ਆਧਾਰ 'ਤੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਵਿਆਪਕ ਦਾਅਵਿਆਂ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਹੈ। ਅਤੇ ਵਿੰਬਲਡਨ ਟੈਨਿਸ ਦੇ ਮਰਦਾਂ ਦੇ ਸਿੰਗਲਸ ਦੇ ਫਾਈਨਲ ਮੁਕਾਬਲੇ ਵਿੱਚ ਅੱਜ ਵਿਸ਼ਵ ਦੇ ਨੰਬਰ 1 ਖਿਡਾਰੀ ਯਾਨਿਕ ਸਿਨਰ ਅਤੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਆਹਮੋ ਸਾਹਮਣੇ ਹੋਣਗੇ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਅੱਜ ਓਮਾਨ ਦੇ ਸਾਹਿਲ 'ਤੇ ਵਪਾਰਕ ਜਹਾਜ਼ GFS ਗੈਲੈਕਸੀ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਏ। ਇੱਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਹਾਜ਼ 'ਤੇ ਸਵਾਰ 11 ਭਾਰਤੀਆਂ ਵਿੱਚੋਂ 10 ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦੋਂ ਕਿ ਇੱਕ ਭਾਰਤੀ ਅਜੇ ਵੀ ਲਾਪਤਾ ਹੈ। ਮੰਤਰਾਲੇ ਨੇ ਕਿਹਾ ਕਿ ਓਮਾਨ ਵਿੱਚ ਭਾਰਤੀ ਦੂਤਘਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਅਤੇ ਚੱਲ ਰਹੇ ਰਾਹਤ 'ਤੇ ਬਚਾਅ ਕਾਰਜਾਂ ਵਿੱਚ ਓਮਾਨੀ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ। ਭਾਰਤ ਨੇ ਸਹਾਇਤਾ ਲਈ ਓਮਾਨ ਸਰਕਾਰ ਦਾ ਧੰਨਵਾਦ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖੇਤਰ ਵਿੱਚ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਬੰਦ ਹੋਣਾ ਚਾਹੀਦਾ ਅਤੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਅੰਤਰਰਾਸ਼ਟਰੀ ਸਮੁੰਦਰੀ ਲੇਨਾਂ 'ਤੇ ਬਿਨਾਂ ਰੁਕਾਵਟ ਨੈਵੀਗੇਸ਼ਨ ਅਤੇ ਵਪਾਰ ਨੂੰ ਜਲਦ ਤੋਂ ਜਲਦ ਬਹਾਲ ਕਰਨਾ ਚਾਹੀਦਾ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਚੁਗਿਰਦੇ ਦੀ ਰੱਖਿਆ ਅਤੇ ਇੱਕ ਨਿਰੰਤਰ ਰਹਿਣਯੋਗ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੁੱਖ ਲਾਉਣਾ ਬੇਹੱਦ ਮਹੱਤਵਪੂਰਨ ਏ। ਨਵੀਂ ਦਿੱਲੀ ਵਿੱਚ ਵਰਿਕਸ਼ ਮਿੱਤਰ ਪ੍ਰੋਗਰਾਮ ਅਤੇ ਪਰਿਆਵਰਣ ਸੰਰਕਸ਼ਣ ਸੰਕਲਪ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਜਲਵਾਯੂ ਤਬਦੀਲੀ ਅਤੇ ਆਲਮੀ ਤਪਿਸ਼ ਬਾਰੇ ਚਿੰਤਿਤ ਏ। ਉਨ੍ਹਾਂ ਕਿਹਾ ਕਿ 1880 ਤੋਂ ਸਮੁੰਦਰ ਦੇ ਤਾਪਮਾਨ ਵਿੱਚ ਵਾਧਾ ਅਤੇ ਗਲੇਸ਼ੀਅਰ ਪਿਘਲਣ ਕਾਰਨ ਵਿਸ਼ਵ ਪੱਧਰ 'ਤੇ ਸਮੁੰਦਰ ਦੇ ਪੱਧਰ ਵਿੱਚ ਕਰੀਬ 20 ਤੋਂ 23 ਸੈਂਟੀਮੀਟਰ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਧਰਤੀ ਦਾ ਔਸਤ ਤਾਪਮਾਨ ਸਾਲ 1900 ਦੇ ਮੁਕਾਬਲੇ ਕਰੀਬ 1.5 ਡਿਗਰੀ ਸੈਲਸੀਅਸ ਵਧਿਆ, ਜੋ ਕਿ ਜਲਵਾਯੂ ਤਬਦੀਲੀ ਦਾ ਇੱਕ ਗੰਭੀਰ ਚੇਤਾਵਨੀ ਸੰਕੇਤ ਏ।
3: ਵਰਤਮਾਨ ਦਰ ਸੇ ਅਗਰ ਗ੍ਰੀਨ ਗੈਸੋਂ ਕਾ ਉਤਸਰਜਨ ਜਾਰੀ ਰਹਾ, ਵਨੋਂ ਕੀ ਕਟਾਈ

व्यापार ते सनत मंत्रालय ने कहा है कि इस दौरे का उद्देश्य व्यापार निवेश तकनालोजी नवीनता ते निरंतर रहनयोग विकास ते ध्यान केंद्रित करते हुए यूरोप नाल भारत की आर्थिक भाईवाली नूं होर मजबूत करना है। अफगानिस्तान के खेतीबाड़ी सिंचाई और पशुधन मंत्री मौलवी अताउल्ला उमर ने आज भारत का अपना चेतना दौरा समाप्त किया। विदेश मंत्रालय ने दस्सिया है कि उन्होंने नाल एक उच्च पदरी वफद भी सी। पिछले साल अक्तूबर तो बाद ही अफगानिस्तान तो भारत का मंत्री पद्धर का चौथा दौरा सी, जो दवल्ले सहयोग विच निरंतर प्रगति नूं दर्शाउंदा है। इस दौरे दौरान अफगान मंत्री ने खेतीबाड़ी और किसान भलाई मंत्री शिवराज सिंह चौहान नाल मुलाकात की थी। दोवां धिरां ने खेतीबाड़ी सिंचाई पशुधन खेतीबाड़ी खोज सिक्ख्या समर्थन निर्माण और खेतीबाड़ी व्यापार विच सहयोग ते चर्चा की थी। खुराक सुरक्षा बीज प्रणालियां अते फसल उत्पादकता वधाउण चर्चा का मुख विषय सन। भारत ने जलवायु लचकीलेपन अते जैविक सुरक्षित फसलों दीयां किस्मां निरंतर रहनयोग सिंचाई ढंग तरीकियां पानी की संभाल वाटरशेड विकास अते आपसी हित दे होर खेतरां विच सहयोग राही अफगानिस्तान दे खेतीबाड़ी सैक्टर की हमायत करन दी आपणी वचनबद्धता दोहराई। अफगान खेतीबाड़ी मंत्री ने फूड प्रोसैसिंग सनत मंत्री चिराग पासवान नाल भी मुलाकात की थी। उन्होंने मुल वधाउण बुनियादी ढांचा विकास तकनालोजी तबादले समर्थन निर्माण अते खेतीबाड़ी ते खुराक उत्पादन विच दवल्ले व्यापार नूं उत्साहित करन राही फूड प्रोसैसिंग विच सहयोग ते चर्चा की थी। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਵੀਅਤਨਾਮ ਵਿੱਚ ਭਾਰਤੀ ਦੂਤਘਰ ਨੇ ਅੱਜ ਕਿਹਾ ਹੈ ਕਿ ਫੂਕ ਵੋਕ ਟਾਪੂ ਨੇੜੇ ਕੱਲ੍ਹ ਹੋਏ ਕਿਸ਼ਤੀ ਹਾਦਸੇ ਵਿੱਚ ਮਾਰੇ ਗਏ 15 ਭਾਰਤੀ ਨਾਗਰਿਕਾਂ ਦੀਆਂ ਦੇਹਾਂ ਨੂੰ ਹੋ ਚਿਨਮਿਨ ਸਿਟੀ ਲਿਜਾਇਆ ਜਾ ਰਿਹਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੂਤਘਰ ਨੇ ਕਿਹਾ ਕਿ ਜ਼ਰੂਰੀ ਅਮਲ ਪੂਰੇ ਹੋ ਜਾਣ ਤੋਂ ਬਾਅਦ ਦੇਹਾਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਭੇਜਿਆ ਜਾਏਗਾ। ਦੂਤਘਰ ਨੇ ਇਹ ਵੀ ਕਿਹਾ ਕਿ ਹੋ ਚੀ ਮਿਨ ਸਿਟੀ ਵਿੱਚ ਭਾਰਤੀ ਕੌਂਸਲੇਟ ਜਨਰਲ ਵੀਅਤਨਾਮੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਏ ਅਤੇ ਇਨ੍ਹਾਂ ਦੇਹਾਂ ਨੂੰ ਭਾਰਤ ਵਾਪਸ ਭੇਜਣ ਵਿੱਚ ਤੇਜ਼ੀ ਲਿਆਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਅੱਜ ਪਹਿਲਾਂ ਦੂਤਘਰ ਨੇ ਐਲਾਨ ਕੀਤਾ ਸੀ ਕਿ ਕਿਸ਼ਤੀ ਹਾਦਸੇ ਵਿੱਚ ਜ਼ਖਮੀ ਹੋਏ 15 ਭਾਰਤੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਭਾਰਤ ਵਾਪਸ ਆ ਰਹੇ ਨੇ। ਦੂਤਘਰ ਮੁਤਾਬਕ ਗੰਭੀਰ ਜ਼ਖਮੀਆਂ ਵਿੱਚੋਂ ਇੱਕ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਭਾਰਤ ਵਾਪਸ ਆ ਰਿਹਾ, ਜਦੋਂ ਕਿ ਦੂਜਾ ਫੂਕੋਕ ਵੀਅਤਨਾਮ ਦੇ ਇੱਕ ਹਸਪਤਾਲ ਵਿੱਚ ਸੇਰੇ ਇਲਾਜ ਏ। ਪ੍ਰਸਿੱਧ ਗਾਇਕਾ ਐਸ ਜਾਨਕੀ ਅੰਮਾ ਦਾ ਕੱਲ੍ਹ ਕਰਨਾਟਕਾ ਦੇ ਮੈਸੂਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਹ 88 ਸਾਲਾਂ ਦੇ ਸਨ। ਉਮਰ ਨਾਲ ਸੰਬੰਧਿਤ ਸਿਹਤ ਪਰੇਸ਼ਾਨੀਆਂ ਨਾਲ ਜੂਝ ਰਹੇ ਸਨ। 6 ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਉਹਨਾਂ ਨੇ ਕੰਨੜ, ਤਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਵਿੱਚ ਕਰੀਬ 48,000 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਆਪਣੀ ਬਹੁਪੱਖੀ ਗਾਇਕੀ ਕਾਰਨ ਉਹਨਾਂ ਨੂੰ ਨਾਈਟਿੰਗੇਲ ਆਫ਼ ਦਾ ਸਾਊਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹਨਾਂ ਨੂੰ 4 ਰਾਸ਼ਟਰੀ ਫਿਲਮ ਅਵਾਰਡ, 33 ਰਾਜ ਅਵਾਰਡ ਅਤੇ 2013 ਵਿੱਚ ਪਦਮ ਭੂਸ਼ਣ ਨਾਲ ਨਵਾਜ਼ਿਆ ਗਿਆ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸ ਜਾਨਕੀ ਅੰਮਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਅਮਰੀਕਾ, ਬਰਤਾਨੀਆ ਅਤੇ 12 ਹੋਰ ਪੱਛਮੀ ਅਤੇ ਏਸ਼ੀਆਈ ਦੇਸ਼ਾਂ ਨੇ 2016 ਦੇ ਵਿਚੋਲਗੀ ਫੈਸਲੇ ਦੇ ਆਧਾਰ ਤੇ ਦੱਖਣੀ ਚੀਨ ਸਾਗਰ ਵਿੱਚ ਅੱਜ ਚੀਨ ਦੇ ਵਿਆਪਕ ਦਾਅਵਿਆਂ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਹੈ। ਇਨ੍ਹਾਂ 14 ਦੇਸ਼ਾਂ ਵੱਲੋਂ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਉਹ ਵਿਵਾਦ ਵਾਲੇ ਪਾਣੀਆਂ ਵਿੱਚ ਖੇਤਰੀ ਸਥਿਰਤਾ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਅਸਥਿਰ ਕਾਰਵਾਈਆਂ ਨੂੰ ਰੱਦ ਕਰਦੇ ਨੇ। ਇਸ ਦੌਰਾਨ 27 ਦੇਸ਼ਾਂ ਦੇ ਯੂਰਪੀਅਨ ਯੂਨੀਅਨ ਨੇ ਇੱਕ ਵੱਖਰਾ ਬਿਆਨ ਜਾਰੀ ਕੀਤਾ ਜਿਸ ਵਿੱਚ ਇਸ ਫੈਸਲੇ ਨੂੰ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਵਿੱਚ ਇੱਕ ਇਤਿਹਾਸਿਕ ਫੈਸਲਾ ਕਿਹਾ ਗਿਆ ਹੈ। ਬਿਆਨਾਂ ਵਿੱਚ 12 ਜੁਲਾਈ 2016 ਨੂੰ ਦੀ ਹੇਗ ਵਿਖੇ ਸਮੁੰਦਰ ਦੇ ਕਾਨੂੰਨ ਤੇ ਸੰਯੁਕਤ ਰਾਸ਼ਟਰ ਸੰਮੇਲਨ ਦੇ ਤਹਿਤ ਕਾਇਮ ਇੱਕ ਟ੍ਰਿਬੂਨਲ ਵੱਲੋਂ ਦਿੱਤੇ ਗਏ ਵਿਚੋਲਗੀ ਫੈਸਲੇ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਇਤਿਹਾਸਿਕ ਫੈਸਲਾ ਅੰਤਮ ਅਤੇ ਕਾਨੂੰਨੀ ਤੌਰ ਤੇ ਮੰਨਣ ਵਾਲਾ ਫੈਸਲਾ ਏ। ਹਾਲਾਂਕਿ ਚੀਨ ਨੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹ ਅਵੈਧ ਹੈ ਅਤੇ ਇਸਦਾ ਕੋਈ ਪਾਲਣਾ ਪ੍ਰਭਾਵ ਨਹੀਂ ਹੈ। ਇਸ ਨੇ ਦੁਹਰਾਇਆ ਕਿ ਉਹ ਨਾ ਤਾਂ ਇਸ ਨੂੰ ਸਵੀਕਾਰ ਕਰਦਾ ਹੈ ਅਤੇ ਨਾ ਹੀ ਮਾਨਤਾ ਦਿੰਦਾ ਹੈ। ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਫਰਜ਼ੀ ਤਸਵੀਰ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਇਥਨੋਲ ਵਾਲੇ ਪੈਟਰੋਲ ਨਾਲ ਵਾਹਨ ਦੇ ਈਂਧਨ ਟੈਂਕ ਵਿੱਚ ਸਮੱਸਿਆ ਪੈਦਾ ਹੋ ਸਕਦੀ ਏ। ਪੱਤਰ ਸੂਚਨਾ ਬਿਊਰੋ PIB ਦੀ ਤੱਥਾਂ ਦੀ ਜਾਂਚ ਪਰ ਇਕਾਈ ਨੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਖੇਡਾਂ ਵਿੱਚ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਤੈਅ ਹੋ ਗਏ ਨੇ। ਪਹਿਲਾ ਸੈਮੀਫਾਈਨਲ ਬੁੱਧਵਾਰ ਨੂੰ ਫਰਾਂਸ ਅਤੇ ਸਪੇਨ ਦਰਮਿਆਨ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 12:30 ਵਜੇ ਸ਼ੁਰੂ ਹੋਏਗਾ। ਦੂਜਾ ਸੈਮੀਫਾਈਨਲ ਵੀਰਵਾਰ ਨੂੰ ਇੰਗਲੈਂਡ ਅਤੇ ਅਰਜਨਟੀਨਾ ਦਰਮਿਆਨ ਖੇਡਿਆ ਜਾਏਗਾ। ਇੰਗਲੈਂਡ ਨੇ ਨਾਰਵੇ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ, ਜਦੋਂ ਕਿ ਅਰਜਨਟੀਨਾ ਅੱਜ ਸਵੇਰੇ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਿਆ। ਦੋਵੇਂ ਸੈਮੀਫਾਈਨਲ ਮੁਕਾਬਲਿਆਂ ਦੇ ਜੇਤੂ 20 ਜੁਲਾਈ ਨੂੰ ਨਿਊਯਾਰਕ ਦੇ ਨਿਊਜਰਸੀ ਸਟੇਡੀਅਮ

0: ਹੋਣ ਵਾਲੇ ਖਿਤਾਬੀ ਮੁਕਾਬਲੇ ਵਿੱਚ ਆਹਮੋ ਸਾਹਮਣੇ ਹੋਣਗੇ। ਵਿੰਬਲਡਨ ਟੈਨਿਸ ਵਿੱਚ ਅੱਜ ਮਰਦਾਂ ਦੇ ਸਿੰਗਲਸ ਦੇ ਫਾਈਨਲ ਮੁਕਾਬਲੇ ਵਿੱਚ ਵਿਸ਼ਵ ਦੇ ਨੰਬਰ 1 ਖਿਡਾਰੀ ਯੋਨਿਕ ਸਿਨਰ ਦਾ ਮੁਕਾਬਲਾ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫਿਰ। ਭਾਰਤ ਨੇ ਓਮਾਨ ਦੇ ਸਾਹਿਲ ਨੇੜੇ ਵਪਾਰਕ ਜਹਾਜ਼ GFS ਗੈਲੈਕਸੀ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਖੇਤਰ ਵਿੱਚ ਵਪਾਰਕ ਜਹਾਜ਼ਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ 'ਤੇ ਚਿੰਤਾ ਪ੍ਰਗਟਾਈ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਚੁਗਿਰਦੇ ਦੀ ਰੱਖਿਆ ਅਤੇ ਇੱਕ ਨਿਰੰਤਰ ਰਹਿਣਯੋਗ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੁੱਖ ਲਾਉਣਾ ਬੇਹੱਦ ਅਹਿਮ ਹੈ। ਕੇਂਦਰੀ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੱਲ੍ਹ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ 'ਤੇ ਹੋਣਗੇ। ਅਮਰੀਕਾ, ਬਰਤਾਨੀਆ ਅਤੇ 12 ਹੋਰ ਪੱਛਮੀ ਅਤੇ ਏਸ਼ੀਆਈ ਦੇਸ਼ਾਂ ਨੇ ਅੱਜ 2016 ਦੇ ਵਿਚੋਲਗੀ ਫੈਸਲੇ ਦੇ ਆਧਾਰ 'ਤੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਵਿਆਪਕ ਦਾਅਵਿਆਂ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਵਗਦੇ ਪਾਣੀ 'ਚ ਕਹਾਣੀ ਬੰਦਰਵਾਜ਼ਾ, ਕਹਾਣੀਕਾਰ ਭੁਪਿੰਦਰ ਸਿੰਘ ਮਾਨ।
2: ਜੁਲਾਈ ਦੀ ਹੁੰਮਸ ਅਤੇ ਅੱਗ ਭਰਾਉਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸਨੂੰ ਇਉਂ ਲੱਗ ਰਿਹਾ ਸੀ ਜਿਵੇਂ ਗਰਮੀ ਕਾਰਨ ਉਹ ਹੁਣ ਡਿੱਗਾ ਕਿ ਹੁਣ ਡਿੱਗਾ। ਉਹ ਲਾਬੀ ਵਿੱਚ ਬੈਠ ਗਿਆ। ਉਸਨੇ ਪੱਗ ਉਤਾਰ ਕੇ ਪਾਸੇ ਰੱਖੀ, ਕਮੀਜ਼ ਦੇ ਬਟਨ ਖੋਲ੍ਹੇ। ਗਰਮੀ ਹਾਲੇ ਵੀ ਲੱਗ ਰਹੀ ਸੀ। ਫਿਰ ਉਸਨੇ ਨਜ਼ਰ ਮਾਰੀ, ਪੱਖਾ ਚਲਾਉਣਾ ਤਾਂ ਭੁੱਲ ਹੀ ਗਿਆ ਸੀ। ਉਸਨੇ ਉੱਠ ਕੇ ਸਵਿੱਚ ਦੱਬਿਆ ਤਾਂ ਕੁਝ ਸੌਖਾ ਸਾਹ ਆਇਆ। ਚਾਰ ਚਪੇਰੇ ਨਿਗਾਹ ਮਾਰੀ, ਕੋਈ ਨਾ ਦਿਸਿਆ। ਸੁੰਨੀ ਕੋਠੀ ਭਾਂ ਭਾਂ ਕਰ ਰਹੀ ਸੀ। ਉਸਨੇ ਆਵਾਜ਼ ਮਾਰੀ, ਗੁੱਡੀ ਗੁੱਡੀ, ਪੁੱਤ ਪਾਣੀ ਲੈ ਕੇ ਆ। ਪਰ ਕੋਈ ਜਵਾਬ ਨਹੀਂ ਆਇਆ ਸੀ। ਉਹ ਮਣੀ ਕਿੱਥੇ ਹੋ ਸਾਰੇ? ਉਹ ਇੱਕ ਵਾਰੀ ਚੀਕ ਹੀ ਪਿਆ ਸੀ ਪਰ ਆਵਾਜ਼ ਕੋਠੀ ਵਿੱਚ ਗੂੰਜ ਕੇ ਰਹਿ ਗਈ ਸੀ। ਉਹ ਸਮਝ ਗਿਆ ਬੱਚੇ ਖੇਡਣ ਗਏ ਨੇ ਅਤੇ ਸ਼੍ਰੀਮਤੀ ਜੀ ਆਂਢ ਗੁਆਂਢ ਦੇ ਦੌਰੇ 'ਤੇ ਹਨ। ਫਿਰ ਉਹ ਖੁਦ ਹੀ ਔਖਾ ਸੌਖਾ ਹੋ ਕੇ ਉੱਠਿਆ, ਰਸੋਈ ਵਿੱਚ ਜਾ ਕੇ ਫਰਿੱਜ ਖੋਲ੍ਹੀ ਅਤੇ ਬੋਤਲ ਕੱਢ ਕੇ ਮੂੰਹ ਲਾ ਪਾਣੀ ਪੀਣ ਲੱਗਾ। ਜਦੋਂ ਉਸਨੇ ਪਾਣੀ ਪੀ ਕੇ ਬੋਤਲ ਫਰਿੱਜ ਵਿੱਚ ਰੱਖੀ ਤਾਂ ਦੇਖਿਆ ਸ਼੍ਰੀਮਤੀ ਜੀ ਸਾਹਮਣੇ ਖੜ੍ਹੇ ਘੂਰ ਰਹੇ ਸੀ। ਉਹਨਾਂ ਨੇ ਆਪਣੀ ਕੱਛ ਵਿੱਚ ਕੱਪੜੇ ਦਿੱਤੇ ਹੋਏ ਸੀ। ਕਿੰਨੀ ਵਾਰੀ ਕਿਹਾ ਗਲਾਸ ਵਿੱਚ ਪਾਣੀ ਪਿਆ ਕਰੋ, ਬੱਚਿਆਂ ਨੂੰ ਕੀ ਸਮਝਾਓਗੇ? ਸ਼੍ਰੀਮਤੀ ਜੀ ਦੇ ਕਹੇ ਸ਼ਬਦ ਸ਼ੀਸ਼ੇ ਵਾਂਗ ਉਸਦੇ ਕੰਨਾਂ ਵਿੱਚ ਉਤਰੇ। ਨਰਿੰਦਰ ਦਾ ਮਾਣ ਕੀਤਾ ਕਿ ਉਹ ਕੰਧ ਨਾਲ ਸਿਰ ਮਾਰੇ ਅਤੇ ਪੁੱਛੇ, ਉਹ ਕੋਈ ਭਾਵੇਂ ਗਰਮੀ 'ਚ ਮਰ ਜਾਵੇ ਪਰ ਪਾਣੀ ਸਲੀਕੇ ਨਾਲ ਹੀ ਪੀਵੇ। ਪਰ ਉਹ ਔਖਾ ਜਿਹਾ ਝਾਕਣ ਤੋਂ ਬਿਨਾਂ ਹੋਰ ਕੁਝ ਨਾ ਬੋਲ ਸਕਿਆ ਅਤੇ ਚੁੱਪ ਚਾਪ ਰਸੋਈ ਤੋਂ ਬਾਹਰ ਲੌਬੀ ਵਿੱਚ ਆ ਕੇ ਬੈਠ ਗਿਆ। ਅੱਜ ਬਿਜਲੀ ਦਾ ਬਿੱਲ ਭਰਨ ਦੀ ਆਖਰੀ ਮਿਤੀ ਸੀ। ਪੈ ਗਿਆ ਨਾ ਜੁਰਮਾਨਾ, ਤੁਹਾਡੇ ਕਿੱਥੇ ਯਾਦ ਰਹਿੰਦਾ ਘਰ ਦਾ ਕੋਈ ਕੰਮ? ਸ਼੍ਰੀਮਤੀ ਜੀ ਦਾ ਭਾਸ਼ਣ ਹਜੇ ਵੀ ਜਾਰੀ ਸੀ। ਮਾਤਾ ਜੀ ਵਾਲੇ ਕਮਰੇ ਦਾ ਦਰਵਾਜ਼ਾ ਸਾਹਮਣੇ ਬੰਦ ਪਿਆ ਸੀ। ਚਾਹ ਪੀਓਗੇ ਤਾਂ ਬਣਾਵਾਂ? ਸ਼੍ਰੀਮਤੀ ਜੀ ਨੇ ਅੱਧਾ ਸਵਾਲ ਕੀਤਾ। ਨਹੀਂ, ਮੈਂ ਕਚਹਿਰੀ ਤੋਂ ਹੁਣੀ ਪੀ ਕੇ ਆਇਆ, ਨਰਿੰਦਰ ਨੇ ਬੁਝੇ ਮਨ ਨਾਲ ਕਿਹਾ। ਉਹਦਾ ਮਨ ਉੱਛਲ ਆਇਆ। ਸਾਹਮਣੇ ਕੰਧ 'ਤੇ ਲੱਗੀ ਮਾਂ ਦੀ ਤਸਵੀਰ ਦੇਖ ਕੇ ਉਸਨੂੰ ਲੱਗਿਆ ਜਿਵੇਂ ਮਾਂ ਉਸ ਵੱਲ ਹੀ ਦੇਖ ਰਹੀ ਹੋਵੇ। ਉਹ ਅਤੀਤ ਵਿੱਚ ਪਹੁੰਚ ਗਿਆ ਸੀ। ਉਸ ਦਿਨ ਵੀ ਇਸੇ ਤਰ੍ਹਾਂ ਗਰਮੀ ਸੀ ਅਤੇ ਕਚਹਿਰੀ 'ਚੋਂ ਉਹ ਜ਼ਮੀਨ ਦੀ ਤਰੀਕ ਭੁਗਤ ਕੇ ਹਲਕਾਣ ਹੋਇਆ ਘਰ ਆਇਆ ਸੀ। ਇਸੇ ਤਰ੍ਹਾਂ ਹੀ ਉਹ ਲਾਬੀ 'ਚ ਬੈਠਾ ਸੀ ਤਾਂ ਮਾਂ ਖੂੰਡੀ ਸਹਾਰੇ ਤੁਰਦੀ ਗਲਾਸ ਅਤੇ ਬੋਤਲ ਲੈ ਆਈ ਸੀ। ਪਿਆਰ ਨਾਲ ਸਿਰ 'ਤੇ ਹੱਥ ਫੇਰਿਆ ਅਤੇ ਕਿਹਾ, ਲੈ ਪੁੱਤ ਪਾਣੀ ਪੀ, ਥੱਕ ਗਿਆ ਹੋਵੇਗਾ। ਫਿਰ ਕਿੰਨਾ ਚਿਰ ਉਹ ਮੁਕੱਦਮੇ ਦੀਆਂ ਗੱਲਾਂ ਕਰਦੇ ਰਹੇ ਸਨ। ਉਹ ਆਪਣੇ ਮਨ ਦੇ ਭਾਰ ਲਾਉਂਦਾ ਰਿਹਾ, ਆਪਣੀਆਂ ਕਮਜ਼ੋਰੀਆਂ, ਆਪਣੇ ਵਾਅਦੇ ਦੱਸਦਾ ਰਿਹਾ। ਮਾਂ ਹੰਗਾਰੇ ਭਰਦੀ ਰਹੀ। ਅੰਤ ਵਿੱਚ ਮਾਂ ਨੇ ਕਿਹਾ, ਕੋਈ ਨਾ ਪੁੱਤ, ਜੇ ਕਰਮਾਂ 'ਚ ਹੋਈ ਤਾਂ ਜ਼ਮੀਨ ਮਿਲ ਜਾਊ, ਬਾਹਲਾ ਫਿਕਰ ਨਹੀਂ ਕਰੀਦਾ। ਜ਼ਮੀਨਾਂ ਬੰਦੇ ਦੇ ਨਾਲ ਨੇ, ਬੰਦੇ ਜ਼ਮੀਨਾਂ ਨਾਲ ਨਹੀਂ ਹੁੰਦੇ। ਉਸਨੂੰ ਯਾਦ ਆਇਆ ਜਦੋਂ ਕੋਠੀ ਪਾਉਣ ਲੱਗਿਆ ਸੀ ਤਾਂ ਉਸਦੀ ਪਤਨੀ ਅਤੇ ਉਸਨੇ ਕੋਠੀ ਦਾ ਨਕਸ਼ਾ ਤਿਆਰ ਕਰਵਾਇਆ ਸੀ। ਨਕਸ਼ਾ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਬਣਨ ਕਰਕੇ ਕਮਰੇ ਵੱਖਰੇ ਵੱਖਰੇ ਹੋ ਗਏ ਸਨ। ਫਿਰ ਵੀ ਕੋਠੀ ਵੀ ਸਭ ਲਈ ਵੱਖਰੇ ਵੱਖਰੇ ਕਮਰੇ ਸਨ। ਮਾਂ ਲਈ ਵੀ ਇੱਕ ਕਮਰਾ ਬਣਿਆ ਸੀ ਪਿਛਲੇ ਪਾਸੇ। ਭਾਈ, ਮੈਂ ਤਾਂ ਤੇਰੇ ਪਿਓ ਦੇ ਮਕਾਨ 'ਚ ਹੀ ਰਹੂੰ, ਜਿਹੜਾ ਵਿਚਾਰਾ ਮਰਨ ਤੋਂ

ਪਹਿਲਾਂ ਪਾ ਗਿਆ ਸੀ, ਨਕਸ਼ਾ ਦੇਖ ਕੇ ਮਾਂ ਨੇ ਕਿਹਾ ਸੀ। ਕੁਝ ਸਮੇਂ ਬਾਅਦ ਮਾਂ ਬੋਲੀ, ਊਂ ਭਾਈ ਚੰਗਾ ਬਣਿਆ ਨਕਸ਼ਾ, ਸੋਹਣੀ ਗੱਲ ਹੈ, ਕੋਠੀ ਬਣਾਓ, ਮੈਂ ਤਾਂ ਚਾਹੁੰਦੀ ਹਾਂ ਮੇਰੇ ਪੁੱਤ ਦਾ ਘਰ ਹੋਰ ਅੱਗੇ ਵਧੇ। ਪਰ ਉਸ ਦੀ ਗੱਲ ਦੇ ਵਿਚਲੀ ਰਮਜ ਨੂੰ ਨਰਿੰਦਰ ਸਮਝ ਗਿਆ ਸੀ। ਉਸ ਤੋਂ ਬਾਅਦ ਉਹ ਕਾਫੀ ਸਮਾਂ ਚੁੱਪ ਕਰਕੇ ਬੈਠੀ ਰਹੀ। ਨਰਿੰਦਰ ਦੇ ਮਨ ਵਿੱਚ ਗੱਲ ਖਟਕ ਰਹੀ ਸੀ ਕਿ ਮਾਂ ਨੂੰ ਕੁਝ ਚੰਗਾ ਨਹੀਂ ਲੱਗਿਆ। ਇੱਕ ਦੋ ਦਿਨ ਬਾਅਦ ਇਕੱਲੀ ਬੈਠੀ ਮਾਂ ਨੂੰ ਪੁੱਛਿਆ, ਮਾਂ ਮੈਨੂੰ ਲੱਗਦਾ ਤੈਨੂੰ ਨਵੀਂ ਕੋਠੀ ਦੀ ਖੁਸ਼ੀ ਨਹੀਂ ਹੋਈ। ਤਾਂ ਉਹਦਾ ਜਵਾਬ ਸੀ, ਪੁੱਤਾਂ ਨੂੰ ਵੱਧਦੇ ਦੇਖ ਕੇ ਕਿਹੜੀ ਮਾਂ ਨਹੀਂ ਖੁਸ਼ ਹੋਵੇਗੀ, ਤੈਨੂੰ ਭੁਲੇਖਾ ਲੱਗ ਗਿਆ ਪੁੱਤ। ਨਰਿੰਦਰ ਦੇ ਬਹੁਤਾ ਜ਼ੋਰ ਦੇਣ 'ਤੇ ਉਸਨੇ ਦੱਸਿਆ, ਪੁੱਤ ਜੇ ਮੇਰੀ ਮਨ ਦੀ ਪੁੱਛਦਾ ਹੈ ਤਾਂ ਗਲੀ ਵਾਲਾ ਕਮਰਾ ਮੈਨੂੰ ਦੇ ਦਿਓ, ਭਾਈ ਜਿਹਦਾ ਇੱਕ ਬਾਰ ਬਾਹਰ ਖੁੱਲ੍ਹਦਾ ਹੋਵੇ। ਨਰਿੰਦਰ ਨੇ ਆਪਣੇ ਸਾਰੇ ਵਜੂਦ ਨੂੰ ਸਵਾਲ ਬਣਾਉਂਦੇ ਕਿਹਾ, ਉਹ ਕਿਉਂ ਮਾਂ? ਤਾਂ ਮਾਂ ਨੇ ਮਨ ਦੀ ਗੰਢ ਖੋਲ੍ਹਦੇ ਕਿਹਾ, ਭਾਈ ਤੁਸੀਂ ਤਾਂ ਬਣ ਗਏ ਸ਼ਹਿਰੀ, ਪਰ ਆਪਾਂ ਸਾਕਸ਼ਕਿਰੀਆਂ ਵਾਲੇ ਤਾਂ ਪਿੰਡਾਂ ਨਾਲ ਹੀ ਵਰਤਦੇ ਹਾਂ। ਆਪਣੇ ਸਾਰੇ ਮਿਲਣ ਗਿਲਣ ਵਾਲੇ ਪਿੰਡਾਂ ਵਾਲੇ ਨੇ, ਕੋਈ ਮੇਰੇ ਕੋਲ ਆਊ ਕੋਈ ਜਾਊ, ਤੁਹਾਡਾ ਪੜ੍ਹਿਆ ਲਿਖਿਆ ਦਾ ਪਤਾ ਨਹੀਂ ਕਦੋਂ ਲੁੱਕ ਬੋਲਣ ਕੱਢਣ ਲੱਗ ਪਊ। ਕਹਿਣ ਲੱਗ ਪਊ ਕੋਠੀ ਵਿੱਚ ਗੰਦ ਪੈਂਦਾ ਹੈ। ਨਰਿੰਦਰ ਇਹ ਸੁਣ ਕੇ ਹੱਸ ਪਿਆ। ਫਿਰ ਉਸਨੇ ਕੋਠੀ ਬਣਾਉਂਦੇ ਸਮੇਂ ਮਾਂ ਦੀ ਇੱਛਾ ਪੂਰੀ ਹੀ ਕਰ ਦਿੱਤੀ। ਭਾਵੇਂ ਵਾਸਤੂ ਸ਼ਾਸਤਰ ਦਾ ਮਾਹਰ, ਆਰਕੀਟੈਕਟ ਅਤੇ ਸ਼੍ਰੀਮਤੀ ਜੀ ਤੇ ਬਹੁਤੇ ਹੱਕ ਵਿੱਚ ਨਹੀਂ ਸਨ, ਪਰ ਨਰਿੰਦਰ ਚਾਹੁੰਦਾ ਸੀ ਕਿ ਮਾਂ ਦੇ ਚਿਹਰੇ ਦੀ ਖੁਸ਼ੀ ਹਮੇਸ਼ਾ ਬਣੀ ਰਹੇ। ਕੋਠੀ ਬਣਨ ਤੋਂ ਬਾਅਦ ਜਦੋਂ ਨਵੀਂ ਕੋਠੀ ਵਿੱਚ ਪ੍ਰਵੇਸ਼ ਕੀਤਾ ਤਾਂ ਮਾਂ ਦੇ ਕਮਰੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ। ਨਰਿੰਦਰ ਜਦੋਂ ਡਿਊਟੀ ਤੋਂ ਮੁੜਦਾ ਤਾਂ ਦੇਖਦਾ ਗਲੀ ਗੁਆਂਢ ਦੀਆਂ ਚਾਚੀਆਂ ਤਾਈਆਂ ਮਾਤਾ ਕੋਲ ਦੁੱਖ ਸੁੱਖ ਫਲੋੜ ਰਹੀਆਂ ਹੁੰਦੀਆਂ। ਬਹੂਆਂ ਅਤੇ ਕੁੜੀਆਂ ਆਪਣੇ ਦੁੱਖ ਸੁੱਖ ਦੱਸਦੀਆਂ। ਕੰਮ ਵਾਲੀ ਇੰਦੂ ਮਾਂ ਜੀ ਕਰਦੀ ਲੱਤਾਂ ਘੁੱਟ ਰਹੀ ਹੁੰਦੀ। ਘਰ ਦਾ ਕਾਮਾਂ ਮੋਹਣ ਆਪਣੀ ਕਬੀਲਦਾਰੀ ਦੀਆਂ ਗੁੰਝਲਾਂ ਸੁਲਝਾਉਣ ਲਈ ਮਾਂ ਦੀ ਮਦਦ ਲੈ ਰਿਹਾ ਹੁੰਦਾ। ਗੁੱਡੀ ਅਤੇ ਮਣੀ ਆਪਣੀ ਮਾਂ ਤੋਂ ਪੂੰਝਾ ਛੜਾ ਕੇ ਦਾਦੀ ਨਾਲ ਲੜ ਲੜਾਉਂਦੇ। ਜਦੋਂ ਸ਼੍ਰੀਮਤੀ ਜੀ ਦਾ ਡੰਡਾ ਉਹਨਾਂ ਦੇ ਹੋਮਵਰਕ ਤੋਂ ਵੱਧ ਕੇ ਅੱਗੇ ਚਲਾ ਜਾਂਦਾ ਤਾਂ ਉਹ ਦੌੜ ਕੇ ਦਾਦੀ ਦੀ ਸ਼ਰਨ ਵਿੱਚ ਆ ਜਾਂਦੇ। ਬਾਕੀ ਸਾਰੀ ਕੋਠੀ ਦੇ ਕਮਰੇ ਦੇ ਦਰਵਾਜ਼ੇ ਘੱਟ ਹੀ ਖੁੱਲ੍ਹਦੇ। ਗਰਮੀ ਵਿੱਚ ਏਸੀ ਅਤੇ ਸਰਦੀ 'ਚ ਹੀਟਰ ਕਾਰਨ ਬਾਕੀ ਕੋਠੀ ਇਉਂ ਲੱਗਦੀ ਜਿਵੇਂ ਉਸ ਵਿੱਚ ਕੋਈ ਰਹਿ ਹੀ ਨਾ ਰਿਹਾ ਹੋਵੇ। ਜਦੋਂ ਕਦੇ ਦੂਰੋਂ ਨੇੜਿਓਂ ਕੋਈ ਨਾ ਕੋਈ ਮਾਸੀ, ਭੂਆ, ਮਾਮੀ ਜਾਂ ਫੁੱਫੜ ਮਾਂ ਕੋਲ ਬੈਠਾ ਗੱਲਾਂ ਮਾਰੀ ਜਾਂਦਾ ਦਿਸਦਾ, ਕਦੇ ਗੁੱਡੀ ਦੀ ਨਾਨੀ ਵੀ ਕਈ ਕਈ ਦਿਨ ਰਹਿੰਦੀ, ਦੋਵੇਂ ਮਾਤਾਵਾਂ ਆਪਣੇ ਗੁਰਮਤੇ ਮਾਰਦੀ ਰਹਿੰਦੀਆਂ, ਇੰਝ ਲੱਗਦਾ ਸੀ ਜਿਵੇਂ ਮਾਂ ਦਾ ਕਮਰਾ ਕੋਠੀ ਦਾ ਦਿਲ ਹੋਵੇ ਜਿਸ ਦਾ ਕੰਮ ਸਦਾ ਧੜਕਦੇ ਰਹਿਣਾ ਹੋਵੇ। ਨਰਿੰਦਰ ਦੇ ਚੇਤੇ ਵਿੱਚ ਆਇਆ ਕਿ ਆਂਢ ਗੁਆਂਢ 'ਚ ਵਿਆਹ ਹੁੰਦਾ ਤਾਂ ਮਾਂ ਸੋਹਣੇ ਫਵੇਂ ਕੱਪੜੇ ਪਾ ਕੇ ਤਿਆਰ ਹੋ ਜਾਂਦੀ। ਉਸ ਦੀ ਗੜਕਦੀ ਆਵਾਜ਼ ਗੂੰਜਦੀ, ਭਾਈ ਨਰਿੰਦਰ 500 ਰੁਪਇਆ ਅਤੇ ਸੂਟ ਕੁੜੀ ਨੂੰ ਦਿਓ, ਪੁੰਨ ਹੁੰਦਾ। ਸ਼੍ਰੀਮਤੀ ਜੀ ਨੂੰ ਵੀ ਉਹਨਾਂ ਨੇ ਆਪਣੇ ਹਿਸਾਬ ਨਾਲ ਥੋੜ੍ਹਾ ਬਹੁਤਾ ਢਾਲ ਲਿਆ ਸੀ। ਭੈਣ ਆਉਂਦੀ ਤਾਂ ਮਾਂ ਤੋਂ ਚਾਹ ਨਾ ਚੁੱਕਿਆ ਜਾਂਦਾ, ਕਿਧਰੇ ਬਿਸਕੁਟ ਬਣਦੇ, ਕਿਧਰੇ ਖੋਆ ਨਿਕਲਦਾ। ਦੋਹਤੇ ਦੋਹਤੀਆਂ ਲਈ ਨਿੱਕ ਸੁੱਕ ਲਿਆ ਕੇ ਮਾਂ ਉਹਨਾਂ ਦਾ ਪੂਰਾ ਮਾਣ ਕਰਦੀ। ਫਿਰ ਸ਼ਰੀਕਾਂ ਨਾਲ ਜਦੋਂ ਜ਼ਮੀਨ ਦਾ ਝਗੜਾ ਚੱਲਿਆ ਤਾਂ ਮਾਂ ਨੇ ਕਿਹਾ, ਪੁੱਤ ਜੇ ਤੇਰਾ ਪਿਓ ਜਿਉਂਦਾ ਹੁੰਦਾ ਤਾਂ ਤੈਨੂੰ ਇਸ ਖਲ ਜਗਣ 'ਚ ਪੈਣ ਦੀ ਲੋੜ ਨਹੀਂ ਸੀ, ਪਰ ਹੁਣ ਵੀ ਹਥਿਆਰ ਰੱਖਿਆ ਕਰ, ਨਾਲ ਦਾ ਬੰਦਾ ਤਾਂ ਭੀੜ ਭਾਈ ਤੋਂ ਭੱਜ ਜਾਊ, ਪਰ ਇਹਨੇ ਤੇਰਾ ਸਾਥ ਦੇਣਾ। ਦੂਜੇ ਬੰਦੇ ਹੈਰਾਨ ਹੁੰਦੇ ਕਿ ਮਾਂ ਕਿਹੋ ਜਿਹੀ ਮਤ ਦੇ ਰਹੀ ਹੈ, ਪਰ ਮਾਂ ਦੇ ਮੂੰਹੋਂ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਪੁੱਤ ਜੇ ਕੋਈ ਤੈਨੂੰ ਮਾਰਨ ਨੂੰ ਕਰੇ ਤਾਂ ਘੌਲ ਨਾ ਕਰੀ, ਮਰ ਕੇ ਕੁਝ ਨਹੀਂ ਬਣਨਾ, ਜਿਉਂਦਾ ਰਿਹਾ ਤਾਂ ਜੇਲ੍ਹ 'ਚੋਂ ਵੀ ਅਸਮਾਨ ਤਾਂ ਦਿਖਦਾ ਰਹੂ। ਫਿਰ ਇੱਕ ਦਿਨ ਮਾਂ ਰੇਤ ਦੇ ਕਿਣਕਿਆਂ ਵਾਂਗੂ ਹੱਥੋਂ ਕਿਰ ਗਈ ਸੀ। ਐਤਵਾਰ ਦਾ ਦਿਨ ਸੀ, ਨਰਿੰਦਰ ਰੋਟੀ ਖਾਣ ਬੈਠਾ ਤਾਂ ਮਾਂ ਸਲਾਦ ਕੱਟ ਕੇ ਲੈ ਆਈ ਅਤੇ ਕਹਿੰਦੀ, ਪੁੱਤ ਸਲਾਦ ਤੂੰ ਲੈ ਕੇ ਨਹੀਂ ਆਇਆ, ਆ ਲੈ, ਤੈਨੂੰ ਤਾਂ ਮੈਂ ਛੋਟੇ ਹੁੰਦੇ ਤੋਂ ਬਹੁਤ ਚਾਅ ਨਾਲ ਪਾਲਿਆ, ਸਲਾਦ ਤੋਂ ਬਿਨਾਂ ਤਾਂ ਤੂੰ ਰੋਟੀ ਨਹੀਂ ਖਾਂਦਾ। ਰੋਟੀ ਖਾ ਕੇ ਨਰਿੰਦਰ ਜਦੋਂ ਕਮਰੇ ਵਿੱਚੋਂ ਬਾਹਰ ਆਇਆ ਤਾਂ ਸਾਹਮਣੇ ਕਮਰੇ 'ਚ ਬੈਠੀ ਮਾਂ ਵੱਲ ਉਸਦੀ ਨਜ਼ਰ ਚਲੀ ਗਈ। ਮਾਂ ਔਖੇ ਔਖੇ ਸਾਹ ਲੈ ਰਹੀ ਸੀ। ਮਾਂ ਨੇ ਇਸ਼ਾਰੇ ਨਾਲ ਕੋਲ ਬੁਲਾ ਕੇ ਕਿਹਾ, ਪੁੱਤ ਲੱਗਦਾ ਆਖਰੀ ਸਮਾਂ ਆ ਗਿਆ। ਮਾਂ ਨੂੰ ਫਟਾਫਟ ਕਾਰ 'ਚ ਪਾ ਕੇ ਜਦੋਂ ਹਸਪਤਾਲ ਪੁੱਜਿਆ ਤਾਂ ਮਾਂ ਦਿਲ ਦੇ ਸਖਤ ਦੌਰੇ ਕਾਰਨ ਦੂਸਰੀ ਦੁਨੀਆ ਵਿੱਚ ਜਾ ਚੁੱਕੀ ਸੀ। ਹੁਣ ਮਾਂ ਵਾਲੇ ਕਮਰੇ ਦੀ ਵਰਤੋਂ ਘੱਟ ਗਈ ਸੀ, ਦਰਵਾਜ਼ਾ ਕਦੇ ਕਦੇ ਖੁੱਲ੍ਹਦਾ, ਸ਼੍ਰੀਮਤੀ ਜੀ ਝਾੜ ਪੂੰਝ ਕਰਕੇ ਫੇਰ ਬੰਦ ਕਰ ਦਿੰਦੇ। ਮਾਂ ਦਾ ਸਮਾਨ ਉੱਥੇ ਹੀ ਟਿਕਿਆ ਪਿਆ ਸੀ, ਇਉਂ ਲੱਗਦਾ ਸੀ ਕਿਤੇ ਗਈ ਹੈ, ਹੁਣੀ ਵਾਪਸ ਆ ਜਾਵੇਗੀ। ਪਰ ਉਸਨੂੰ ਪਤਾ ਸੀ

0: ਕਿ ਉਸਨੇ ਹੁਣ ਉੱਥੋਂ ਕਦੇ ਨਹੀਂ ਆਉਣਾ ਜਿੱਥੇ ਉਹ ਜਾ ਚੁੱਕੀ ਹੈ। ਸੋਚਾਂ 'ਚੋਂ ਮਗਨ ਹੋਏ ਉਸਨੇ ਸਿਰ ਚੁੱਕ ਕੇ ਦੇਖਿਆ, ਉਹ ਆਪਣੀ ਚੁੰਨੀ 'ਤੇ ਗੋਟਾ ਲਾਉਣ ਵਿੱਚ ਮਗਨ ਹੋਈ ਪਈ ਸੀ। ਉਸਦਾ ਮਨ ਮਾਂ ਨੂੰ ਯਾਦ ਕਰਕੇ ਇੱਕ ਵਾਰ ਫਿਰ ਭਰ ਆਇਆ। ਉਸਨੇ ਮਨ 'ਤੇ ਕਾਬੂ ਪਾ ਕੇ ਪੁੱਛਿਆ, ਭੂਆ ਜੀ ਕਿੰਨਾ ਚਿਰ ਹੋ ਗਏ ਆਏ ਨਹੀਂ? ਮਾਸੀ ਅਤੇ ਭੈਣ ਜੀ ਵੀ ਨਹੀਂ ਆਏ? ਸ਼੍ਰੀਮਤੀ ਜੀ ਨੇ ਬੇਧਿਆਨੀ ਨਾਲ ਜਵਾਬ ਦਿੱਤਾ, ਪਤਾ ਨਹੀਂ ਕਿਉਂ ਨਹੀਂ ਆਏ, ਸ਼ਾਇਦ ਉਹਨਾਂ ਨੂੰ ਟਾਈਮ ਨਹੀਂ ਲੱਗਿਆ ਹੋਣਾ। ਨਰਿੰਦਰ ਨੇ ਫਿਰ ਕਿਹਾ, ਮੈਨੂੰ ਤਾਂ ਇਉਂ ਲੱਗਦਾ ਜਿਵੇਂ ਸਾਰੇ ਘਰ ਦਾ ਰਾਹ ਹੀ ਭੁੱਲ ਗਏ ਹੋਣ, ਆਂਢ ਗੁਆਂਢ ਦੇ ਕਿਸੇ ਨੂੰ ਵੀ ਮੈਂ ਤਾਂ ਹੁਣ ਨਹੀਂ ਦੇਖਿਆ। ਸ਼੍ਰੀਮਤੀ ਜੀ ਨੇ ਚੌਂਕ ਕੇ ਸਿਰ ਉੱਪਰ ਚੁੱਕਦੇ ਤਲਖੀ ਨਾਲ ਕਿਹਾ, ਹਾਏ ਹਾਏ ਤੁਹਾਡੀ ਤਬੀਅਤ ਠੀਕ ਹੈ? ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ? ਭਲਾ ਅੱਜ ਕੱਲ੍ਹ ਕਿਹਦੇ ਕੋਲ ਟਾਈਮ ਹੈ ਆਉਣ ਜਾਣ ਦਾ? ਲੋਕਾਂ ਦਾ ਤਾਂ ਆਪਣਾ ਬੇੜਾ ਪੂਰਾ ਨਹੀਂ ਹੁੰਦਾ। ਸ਼੍ਰੀਮਤੀ ਦੀ ਗੱਲ ਸੁਣ ਕੇ ਨਰਿੰਦਰ ਨੇ ਨੀਵੀਂ ਪਾ ਲਈ। ਫਿਰ ਉਸਨੇ ਆਪਣਾ ਸਿਰ ਉੱਪਰ ਚੁੱਕਿਆ, ਉਸਦੀਆਂ ਨਜ਼ਰਾਂ ਮਾਂ ਦੇ ਬੰਦ ਦਰਵਾਜ਼ੇ ਵੱਲ ਚਲੀਆਂ ਗਈਆਂ। ਉਸ ਨੂੰ ਲੱਗਿਆ ਕਿੰਨੇ ਹੀ ਰਿਸ਼ਤੇ ਸੰਬੰਧ ਇਸ ਬੰਦ ਦਰਵਾਜ਼ੇ ਪਿੱਛੇ ਉਸ ਦੀ ਜ਼ਿੰਦਗੀ ਵਿੱਚੋਂ ਮਨਫੀ ਹੋ ਗਏ ਹਨ। ਧੰਨਵਾਦ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਗਦੇ ਪਾਣੀ 'ਚ ਕਹਾਣੀ ਬੰਦ ਦਰਵਾਜ਼ਾ। ਕਹਾਣੀਕਾਰ ਸੀ ਭੁਪਿੰਦਰ ਸਿੰਘ ਮਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਨੀਨਾ ਅਤੇ ਰਜਿੰਦਰ ਮਹਿਤਾ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗਜ਼ਲ।

0: ਹੁਣ ਤੁਸੀਂ ਸੁਣ ਰਹੇ ਸੀ ਨੀਨਾ ਅਤੇ ਰਾਜਿੰਦਰ ਮਹਿਤਾ ਦੀ ਆਵਾਜ਼ ਦੇ ਵਿੱਚ ਗਜ਼ਲ ਕੁਛ ਮੁਝਕੋ ਦੋਸਤੋਂ ਮੇਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪ੍ਰਭਜੋਤ ਦਾ ਨਮਸਕਾਰ।
2: ਵੀਰੇਂਦਰ ਦਾ ਵੀ ਨਮਸਕਾਰ। ਨਮਸਕਾਰ ਪ੍ਰਭਜੋਤ ਜੀ।
1: ਨਮਸਕਾਰ ਵੀਰੇਂਦਰ ਜੀ, ਕੀ ਹਾਲ ਚਾਲ ਨੇ?
2: ਹਾਲ ਚਾਲ ਬਹੁਤ ਵਧੀਆ ਨੇ। ਦੇਖੋ, ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਨਾ ਉੱਪਰ ਅਸਮਾਨ ਵੱਲ ਨਜ਼ਰ ਜਾਂਦੀ ਹੈ ਕਿ ਅੱਜ ਕੋ ਬੱਦਲ ਕੰਮ ਕਰਨਗੇ ਕਿ ਵਿਹਲੇ ਬੈਠੇ ਰਹਿਣਗੇ।
1: ਨਹੀਂ ਜੀ, ਵਿਹਲੇ ਤਾਂ ਨਹੀਂ ਬੈਠ ਰਹੇ, ਕਿਉਂਕਿ ਸਾਰੇ ਪੰਜਾਬ ਦੇ ਵਿੱਚ ਮੌਨਸੂਨ ਜਿਹੜੀ ਹੈ ਉਹ ਆ ਚੁੱਕੀ ਹੈ
2: ਜੀ। ਔਰ ਮੌਨਸੂਨ ਦੇ ਆਉਣ ਨਾਲ ਦੇਖੋ ਅਸੀਂ ਸਾਰੇ ਜਾਣੇ ਕਿੰਨੇ ਖੁਸ਼ ਹੋ ਜਾਂਦੇ ਹਾਂ ਜੀ।
1: ਜੀ ਬਿਲਕੁਲ, ਔਰ ਜਦੋਂ ਅਸੀਂ ਭਿੱਜ ਜਾਂਦੇ ਹਾਂ ਨਾ ਮੀਂਹ ਦੇ ਵਿੱਚ ਤੇ ਹੋਰ ਮਜ਼ਾ ਆ ਜਾਂਦਾ ਹੈ।
2: ਬਿਲਕੁਲ, ਕਹਿੰਦੇ ਨੇ ਨਾ ਕਿ ਬਹੁਤ ਸਾਰੇ ਲੋਕ ਨਾ ਬਾਰਿਸ਼ ਦੀ ਉਮੀਦ ਕਰਦੇ ਨੇ, ਦੁਆ ਕਰਦੇ ਨੇ, ਪਰ ਬਾਰਿਸ਼ 'ਚ ਭਿੱਜਣਾ ਪਸੰਦ ਨਹੀਂ ਕਰਦੇ
1: ਜੀ। ਪਰ ਜੇ ਭਿੱਜਣਾ ਨਹੀਂ ਪਸੰਦ ਤੇ ਫਿਰ ਛੱਤਰੀ ਲੈ ਕੇ ਚੱਲੋ
2: ਜੀ। ਬਿਲਕੁਲ ਬਿਲਕੁਲ, ਔਰ ਇਹਨਾਂ ਬਾਰਿਸ਼ ਦੇ ਦਿਨਾਂ 'ਚ ਅਸੀਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖੀਏ ਜੀ, ਛੱਤਰੀ ਦਾ ਵੀ, ਰੇਨਕੋਟ ਦਾ ਵੀ, ਤੇ ਖਾਸ ਤੌਰ ਤੇ ਸਾਫ ਸਫਾਈ।
1: ਦੇਖੋ ਜੀ, ਜਿੱਥੇ ਛੱਤਰੀ ਦਾ ਖਿਆਲ ਰੱਖਣਾ ਉਸ ਦੇ ਨਾਲ ਨਾਲ ਸਾਨੂੰ ਖਾਣ ਪੀਣ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ
2: ਜੀ। ਔਰ ਇਹਦੇ ਬਾਰੇ ਪ੍ਰਭਜੋਤ ਜੀ ਤੁਸੀਂ ਜ਼ਰਾ ਜ਼ਿਆਦਾ ਖਿਆਲ ਰੱਖਿਓ, ਜਿਸ ਦਿਨ ਬਾਰਿਸ਼ ਹੋਵੇ ਨਾ ਨਾਲ ਡੱਬਾ ਇੱਕ ਲੈ ਕੇ ਆਇਆ।
1: ਬਿਲਕੁਲ ਲੈ ਕੇ ਆਵਾਂਗੇ ਜੀ, ਔਰ ਸਾਉਣ ਦਾ ਮਹੀਨਾ ਆਉਣ ਵਾਲਾ ਤੇ ਫਿਰ ਸਾਉਣ ਦੇ ਮਹੀਨੇ ਵਿੱਚ ਮਾਲਪੂੜੇ ਤੇ ਖੀਰ ਤਾਂ ਚੱਲੇਗੀ ਨਾ।
2: ਵੇਖ ਲਓ, ਹੁਣ ਤੁਸੀਂ ਵਾਅਦਾ ਕਰ ਰਹੇ ਹੋ
1: ਜੀ। ਬਿਲਕੁਲ ਵਾਅਦਾ ਕਰ ਰਹੀ ਹਾਂ, ਔਰ ਦੇਖੋ ਸਾਡੇ ਸੁਣਨ ਵਾਲੇ ਵੀ ਜ਼ਰੂਰ ਸਾਉਣ ਦੇ ਮਹੀਨੇ ਦੇ ਵਿੱਚ ਖੀਰ ਪੂੜੇ ਜ਼ਰੂਰ ਬਣਾਉਣਗੇ
2: ਜੀ। ਵੈਸੇ ਆਹ ਜਿਹੜੇ ਖੱਤ ਸਾਡੇ ਕੋਲ ਪਏ ਨੇ ਇਹ ਵੀ ਖੀਰ ਪੂੜਿਆਂ ਤੋਂ ਘੱਟ ਤੇ ਨਹੀਂ ਨੇ।
1: ਬਿਲਕੁਲ, ਬਹੁਤ ਮਿੱਠੇ ਮਿੱਠੇ ਨੇ, ਔਰ ਸਾਡੇ ਸਰੋਤੇ ਜਿਹੜੇ ਨੇ ਉਹ ਵਾਕਈ ਬਹੁਤ ਮਿੱਠੇ ਨੇ, ਤੇ ਸਿਲਸਿਲਾ ਸ਼ੁਰੂ ਕਰੀਏ ਫਿਰ।
2: ਬਿਲਕੁਲ, ਆਹ ਬਹੁਤ ਹੀ ਖੁਸ਼ ਖੱਤ ਹੈ। ਇਹ ਲਿਖਣ ਵਾਲੇ ਨੇ ਬਲਬੀਰ ਸਿੰਘ, ਤੇ ਇਹਨਾਂ ਦੀ ਪਤਨੀ ਵੀ ਨਾਲ ਆਏ ਨੇ, ਰਣਜੀਤ ਕੌਰ, ਪਿੰਡ ਚੱਕ ਹਾਜੀਪੁਰ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ
1: ਜੀ।
2: ਕਹਿੰਦੇ ਨੇ ਮੈਂ ਪਹਿਲਾਂ ਵੀ ਖੱਤ ਪਾਇਆ ਸੀ, ਮੇਰਾ ਖੱਤ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਕੀਤਾ ਗਿਆ।
1: ਅੱਛਾ, ਨਹੀਂ ਦੇਖੋ ਜੀ, ਵੈਸੇ ਇਹਨਾਂ ਦਾ ਖੱਤ ਪਿਛਲੀ ਵਾਰੀ ਵੀ ਸ਼ਾਮਿਲ ਹੋਇਆ ਹੋਣਾ, ਜੇ ਸਾਡੇ ਕੋਲ ਆਇਆ ਤਾਂ ਖੱਤ ਜ਼ਰੂਰ ਸ਼ਾਮਿਲ ਹੋਇਆ ਹੋਏਗਾ।
2: ਕਹਿੰਦੇ ਨੇ ਕੋਈ ਗੱਲ ਨਹੀਂ, ਮੈਨੂੰ ਲੱਗਦਾ ਹੈ ਕਿ ਸ਼ਾਇਦ ਖੱਤ ਤੁਹਾਨੂੰ ਮਿਲਿਆ ਨਹੀਂ ਹੋਣਾ। ਮੇਰੇ ਵੱਲੋਂ ਤੁਹਾਨੂੰ ਦੋਵਾਂ ਐਂਕਰਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ, ਨਮਸਕਾਰ।
1: ਦੇਖੋ ਜੀ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ।
2: ਕਹਿੰਦੇ ਨੇ ਮੈਂ ਰੇਡੀਓ ਨੂੰ ਬਹੁਤ ਪਿਆਰ ਕਰਦਾ, ਰੇਡੀਓ ਦੇ ਸਾਰੇ ਪ੍ਰੋਗਰਾਮ ਸਿੱਖਿਆਦਾਇਕ ਹੁੰਦੇ ਨੇ। ਮੇਰੇ ਜਿਹੜੇ ਭਰਾ ਨੇ ਨਾ ਉਹ ਫੌਜ ਦੀ ਨੌਕਰੀ ਕਰਕੇ ਰਿਟਾਇਰ ਹੋ ਚੁੱਕੇ ਨੇ, ਉਹ ਵੀ ਰੇਡੀਓ ਦੇ ਸਾਰੇ ਪ੍ਰੋਗਰਾਮ ਮੋਬਾਈਲ ਐਪ ਤੇ ਸੁਣਦੇ ਨੇ
1: ਜੀ। ਬਹੁਤ ਵਧੀਆ ਗੱਲ ਹੈ, ਦੇਖੋ ਫੌਜ 'ਚੋਂ ਰਿਟਾਇਰ ਹੋਣ ਦੇ ਬਾਵਜੂਦ ਵੀ ਮੋਬਾਈਲ ਐਪ ਤੇ ਵੀ ਪ੍ਰੋਗਰਾਮ ਸੁਣ ਰਹੇ ਨੇ, ਔਰ ਸਾਡੇ ਦੇਖੋ ਵੀਰਿੰਦਰ ਜੀ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਐਪ ਤੇ ਜਾ ਰਹੇ ਨੇ
2: ਜੀ। ਕਹਿੰਦੇ ਨੇ ਉਹ ਪ੍ਰੋਗਰਾਮ ਰੋਜ਼ ਸੁਣਦੇ ਨੇ ਪਰ ਉਹਨਾਂ ਚਿੱਠੀ ਨਹੀਂ ਕਦੇ ਪਾਈ।
1: ਅੱਛਾ,
2: ਹਾਂ, ਕਹਿੰਦੇ ਨੇ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰੇ ਵੱਲੋਂ ਨਾ ਆਕਾਸ਼ਵਾਣੀ ਜਲੰਧਰ ਦੇ ਸਾਰੇ ਐਂਕਰਾਂ ਨੂੰ ਹੱਥ ਜੋੜ ਕੇ ਫਤਿਹ ਬੁਲਾ ਦੀ
1: ਜੀ। ਦੇਖੋ ਜੀ, ਅਸੀਂ ਵੀ ਦੁਆ ਕਰਦੇ ਹਾਂ ਔਰ ਇਹ ਉਮੀਦ ਕਰਦੇ ਹਾਂ ਕਿ ਹੁਣ ਉਹ ਸਾਨੂੰ ਜ਼ਰੂਰ ਚਿੱਠੀ ਲਿਖਣਗੇ, ਕਿਉਂਕਿ ਦੇਖੋ ਚਿੱਠੀ ਉਹਨਾਂ ਦੀ ਸ਼ਾਮਿਲ ਕੀਤੀ ਹੈ ਉਹਨਾਂ ਦੇ ਰਾਹੀਂ
2: ਜੀ।
1: ਉਹਨਾਂ ਦੇ ਭਰਾ ਨੇ ਸਾਨੂੰ ਚਿੱਠੀ ਲਿਖੀ ਹੈ ਤੇ ਅਸੀਂ ਸ਼ਾਮਿਲ ਕਰ ਰਹੇ ਹਾਂ।
2: ਅੱਗੇ ਲਿਖਦੇ ਨੇ ਪ੍ਰਭਜੋਤ ਜੀ ਕਿ 7 ਜੂਨ ਨੂੰ ਨਾ ਗਗਨ ਸੋਂਧੀ ਹੋਣਾ ਨੇ ਸੋਹਣੀ ਸਵੇਰ ਪ੍ਰੋਗਰਾਮ ਪੇਸ਼ ਕੀਤਾ, ਕਾਬਿਲ ਤਾਰੀਫ ਸੀ, ਉਹਨਾਂ ਦੀ ਸ਼ੇਰ ਓ ਸ਼ਾਇਰੀ ਸਾਨੂੰ ਬਹੁਤ ਪਸੰਦ ਹੈ, ਦਿਹਾਤੀ ਪ੍ਰੋਗਰਾਮ 'ਚ ਜਿਹੜੀਆਂ ਮੁਲਾਕਾਤਾਂ ਸੁਣਾਈਆਂ ਜਾਂਦੀਆਂ ਨੇ ਉਹ ਸਾਨੂੰ ਬਹੁਤ ਅੱਛੀਆਂ ਲੱਗਦੀਆਂ ਨੇ। 8 ਜੂਨ ਨੂੰ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਬਹੁਤ ਵਧੀਆ ਸੀ ਅਤੇ ਸੋਹਣੀ ਸਵੇਰ ਪ੍ਰੋਗਰਾਮ ਦੀ ਵੀ ਇਹਨਾਂ ਨੇ ਤਾਰੀਫ ਕੀਤੀ ਹੈ, ਕਹਿੰਦੇ ਨੇ ਕਿ ਸਾਡੇ ਦਿਲ ਨੂੰ ਛੂਹ ਜਾਂਦਾ ਹੈ। ਸੋਹਣੀ ਸਵੇਰ ਪ੍ਰੋਗਰਾਮ ਕਰਨ ਵਾਲੇ ਸਾਰੇ ਮੇਜ਼ਬਾਨਾਂ ਨੂੰ ਸਾਡੀ ਨਮਸਕਾਰ ਹੈ, ਸਤਿ ਸ਼੍ਰੀ ਅਕਾਲ
1: ਜੀ। ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਇਹਨਾਂ ਨੇ ਸਾਡੇ ਪ੍ਰੋਗਰਾਮ ਬਹੁਤ ਸਾਰੇ ਪਸੰਦ ਕੀਤੇ ਨੇ, ਔਰ ਖਾਸ ਕਰਕੇ ਸੋਹਣੀ ਸਵੇਰ ਪ੍ਰੋਗਰਾਮ ਜਿਹੜਾ ਇਹਨਾਂ ਨੇ ਪਸੰਦ ਕੀਤਾ ਉਸ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।

0: ਇਹਨਾਂ ਦਾ।
1: ਪ੍ਰਭਜੋਤ ਜੀ, ਆਹ ਖਤ ਹੈ ਜਗਾ ਸਿੰਘ ਹੋਰਾਂ ਦਾ, ਰਾਮਾ ਮੰਡੀ ਤੋਂ। ਬਲਜੀਤ ਕੌਰ ਵੀ ਇਹਨਾਂ ਦੇ ਨਾਲ ਨੇ, ਪੋਤਰਾ ਤਨਵੀਰ ਵੀ ਹੁੰਦਾ, ਗੁਰਵੀਰ ਤੇ ਜਸਨੂਰ ਵੀ ਹੁੰਦਾ। ਤੁਹਾਨੂੰ ਪਤਾ ਹੀ ਹੈ ਜੀ, ਤੁਸੀਂ ਖਤ
0: ਜੀ
1: ਪੜ੍ਹਦੇ ਹੋ ਇਹਨਾਂ
0: ਬਿਲਕੁਲ।
1: ਦੇ। 13 ਜੂਨ ਨੂੰ, ਦਿਨ ਸ਼ਨੀਵਾਰ ਨੂੰ, ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਸੁਣਿਆ, ਸੁਣ ਕੇ ਮਜ਼ਾ ਆ ਗਿਆ। ਮਿਠਾਸ ਤੇ ਪਿਆਰ ਨਾਲ ਸਾਡੇ ਖਤਾਂ ਦੇ ਜਵਾਬ ਦਿੱਤੇ ਗਏ, ਚਾਅ ਹੀ ਚੜ ਗਿਆ ਜੀ।
0: ਜੀ,
1: ਇੱਦਾਂ ਲੱਗਦਾ ਸੀ ਜਿੱਦਾਂ ਦੁਨੀਆ ਦਾ ਸਾਨੂੰ ਸਭ ਤੋਂ ਵੱਡਾ ਤੋਹਫ਼ਾ ਮਿਲ ਗਿਆ ਹੋਵੇ
0: ਜੀ।
1: ਕਹਿੰਦੇ ਨੇ ਕਿ ਪ੍ਰੋਗਰਾਮਾਂ ਨੂੰ ਸਾਰੇ ਹੀ ਸਰੋਤੇ ਜਿਹੜੇ ਨੇ ਨਾ, ਉਹ ਬੜੇ ਦਿਲ ਲਾ ਕੇ ਸੁਣਦੇ ਨੇ। ਮੈਂ ਵੀ ਦਿਲ ਲਾ ਕੇ ਸੁਣਦਾ। ਅਤੇ ਜਿਹੜੇ ਬੰਦੇ ਕਹਿੰਦੇ ਨੇ ਮੇਰੇ ਕੋਲ ਮੇਰੀ ਦੁਕਾਨ 'ਤੇ ਰੇਡੀਓ ਠੀਕ ਕਰਾਉਣ ਆਉਂਦੇ ਨੇ ਨਾ, ਸਾਰੇ ਆਕਾਸ਼ਵਾਣੀ ਜਲੰਧਰ ਦੀਆਂ ਸਿਫਤਾਂ ਕਰਦੇ ਨੇ
0: ਜੀ। ਵੈਸੇ ਗੱਲ ਬਹੁਤ ਵਧੀਆ ਹੈ ਅਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ ਕਿ ਇਹਨਾਂ ਨੇ ਇਹ ਲਿਖਿਆ ਕਿ ਜਿਹੜੇ ਵੀ ਰੇਡੀਓ ਠੀਕ ਕਰਵਾਉਣ ਆਉਂਦੇ ਨੇ ਉਹ ਰੇਡੀਓ ਜਲੰਧਰ ਦੀ ਗੱਲ ਜ਼ਰੂਰ ਕਰਦੇ ਨੇ। ਸੋ ਜੀ, ਇਹਨਾਂ ਦਾ ਸ਼ੁਕਰੀਆ। ਔਰ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਸੁਣ ਕੇ ਸਾਨੂੰ ਜ਼ਰੂਰ ਲਿਖਣਗੇ ਕਿ ਸਾਡੇ ਪ੍ਰੋਗਰਾਮ ਜਿਹੜੇ ਨੇ ਉਹ ਕਿਹੋ ਜਿਹੇ ਲੱਗਦੇ ਨੇ ਇਹਨਾਂ ਨੂੰ
1: ਜੀ। ਪ੍ਰਭਜੋਤ ਜੀ, ਦੇਖੋ ਇਹ ਰੇਡੀਓ ਦੀ ਮੁਰੰਮਤ ਕਰਦੇ ਨੇ ਅਤੇ ਜਿਹੜੇ ਸਾਡੇ ਪ੍ਰੋਗਰਾਮ ਨੇ ਉਹ ਸੁਣਨ ਵਾਲਿਆਂ ਦੇ ਮੂਡ ਦੀ ਮੁਰੰਮਤ ਕਰਦੇ
0: ਜੀ।
1: ਕੰਮ ਦੋਵਾਂ ਦਾ ਇੱਕੋ ਜਿਹਾ ਹੀ ਹੈ।
0: ਬਿਲਕੁਲ ਬਿਲਕੁਲ।
1: ਇਹ ਕਹਿੰਦੇ ਨੇ ਕਿ ਜਿਹੜੇ ਸਰੋਤੇ ਮੇਰੇ ਕੋਲ ਆਉਂਦੇ ਨੇ ਨਾ, ਉਹ ਕਹਿੰਦੇ ਹੁੰਦੇ ਆ ਕਿ ਜੱਗਿਆ ਹੋਰ ਕੁਛ ਚੱਲੇ ਨਾ ਚੱਲੇ, ਜਲੰਧਰ ਜ਼ਰੂਰ ਚਲਾ ਦੇ।
0: ਅੱਛਾ,
1: ਜਲੰਧਰ ਚਲਾਉਣਾ ਨਾ ਭੁੱਲ ਜੀ, ਆਵਾਜ਼ ਫੁੱਲ ਚੱਕ ਦੇ
0: ਜੀ,
1: ਆਵਾਜ਼ ਘਟੇ ਨਾ ਤੇ ਰੇਡੀਓ ਮੇਰਾ ਝਰੜ ਝਰੜ ਨਾ ਕਰੇ
0: ਜੀ,
1: ਸੀਟੀਆਂ ਨਾ ਮਾਰੇ। ਤੇ ਕਹਿੰਦੇ ਨੇ ਕਿ ਆਵਾਜ਼ ਕੋਇਲ ਵਰਗੀ ਮਿੱਠੀ ਹੋਵੇ, ਗੁਆਂਢੀਆਂ ਨੂੰ ਕੰਧ ਉੱਤੋਂ ਵੀ ਸੁਣੇ, ਗੁਆਂਢੀ ਕੰਨ ਲਾ ਲਾ ਕੇ ਸੁਣਨ ਕਿ ਜਲੰਧਰ ਚੱਲ ਪਿਆ, ਕਸਰ ਨਾ ਛੱਡੀ ਕੋਈ।
0: ਜੀ ਬਿਲਕੁਲ, ਬਹੁਤ ਵਧੀਆ ਜੀ। ਔਰ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਇਹ ਸਾਡੇ ਪ੍ਰੋਗਰਾਮ ਸੁਣਦੇ ਰਹਿਣਗੇ ਔਰ ਸਾਨੂੰ ਨਿਵਾਜਦੇ ਰਹਿਣਗੇ ਜੀ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਖਤ ਲਿਖਣ ਦੇ ਲਈ।
1: ਅਤੇ ਪ੍ਰਭਜੋਤ ਜੀ, ਆਹ ਜਿਹੜਾ ਖਤ ਹੈ ਇਹ ਭਜਨ ਸਿੰਘ ਅਤੇ ਗੁਰਬਖਸ਼ ਸਿੰਘ ਹੋਰਾਂ ਦਾ ਹੈ ਜੀ, ਅਹਿਮਦਗੜ੍ਹ ਮਲੇਰਕੋਟਲਾ ਤੋਂ ਇਹਨਾਂ ਨੇ ਖਤ ਲਿਖਿਆ। ਪਿੰਡ ਦਾ ਨਾਮ ਵੀ ਲਿਖਿਆ ਵੈਸੇ, ਪਰ ਮੇਰੇ ਤੋਂ ਪੜ੍ਹਿਆ ਨਹੀਂ ਗਿਆ।
0: ਅੱਛਾ, ਚਲੋ ਕੋਈ ਗੱਲ ਨਹੀਂ, ਤੁਸੀਂ ਇਹਨਾਂ ਦਾ ਖਤ ਪੜ੍ਹ ਦਿਓ।
1: ਕਹਿੰਦੇ ਨੇ ਕਿ ਮੈਂ ਆਕਾਸ਼ਵਾਣੀ ਜਲੰਧਰ ਦੇ ਸਾਰੇ ਪ੍ਰੋਗਰਾਮ ਸੁਣਦਾ। ਪਿਛਲੇ ਮਹੀਨੇ ਨਾ ਇੱਕ ਵਿਚਾਰ ਚਰਚਾ ਚੱਲੀ ਸੀ ਰਾਤ 8 ਵਜੇ, ਜਿਹਦੇ ਵਿੱਚ ਧਾਰਮਿਕ ਆਸਥਾ ਅਤੇ ਅੰਧ ਵਿਸ਼ਵਾਸ ਇਸ ਬਾਰੇ ਬੜੀਆਂ ਗਿਆਨਪੂਰਵਕ ਗੱਲਾਂ ਸੁਣਾਈਆਂ ਗਈਆਂ। ਬਹੁਤ ਹੀ ਮਜ਼ੇਦਾਰ ਸੀ ਜੀ ਉਹ ਵਿਚਾਰ ਚਰਚਾ, ਸੁਣ ਕੇ ਬਹੁਤ ਮਜ਼ਾ ਆਇਆ ਸੀ।
0: ਬਿਲਕੁਲ ਜੀ, ਇਹ ਵਿਚਾਰ ਚਰਚਾ ਚੱਲੀ ਸੀ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਦੇ ਅਤੇ ਇਹਨਾਂ ਨੇ ਪ੍ਰੋਗਰਾਮ ਸੁਣਿਆ ਔਰ ਸਾਨੂੰ ਖਤ ਲਿਖਿਆ। ਔਰ ਅੱਗੇ ਕੀ ਲਿਖ ਰਹੇ ਨੇ?
1: ਅੱਗੇ ਨਾ ਪ੍ਰਭਜੋਤ ਜੀ, ਇਹਨਾਂ ਨੇ ਬਹੁਤ ਲੰਬੀ ਚੌੜੀ ਲਿਸਟ ਦਿੱਤੀ ਹੈ ਉਹਨਾਂ ਵਿਸ਼ਿਆਂ ਦੀ ਜਿਨ੍ਹਾਂ 'ਤੇ ਆਕਾਸ਼ਵਾਣੀ ਜਲੰਧਰ ਨੂੰ ਇਹ ਕਹਿੰਦੇ ਨੇ ਕਿ ਪ੍ਰੋਗਰਾਮ ਕਰਨੇ ਚਾਹੀਦੇ ਨੇ, ਇਹ ਬੜੇ ਗਿਆਨਵਰਧਕ ਸਾਬਿਤ ਹੋਣਗੇ ਔਰ ਸਮਾਜ ਨਾਲ ਜੁੜੀਆਂ ਇਹ ਸਮੱਸਿਆਵਾਂ ਨੇ। ਸੋ ਇਹ ਸਾਡੇ ਤੱਕ ਇਹਨਾਂ ਨੇ ਸੂਚਨਾ ਜਿਹੜੀ ਪਹੁੰਚਾਈ ਹੈ ਨਾ, ਅਸੀਂ ਆਪਣੇ ਹੈੱਡ ਆਫ ਦਾ ਪ੍ਰੋਗਰਾਮ ਤੱਕ ਪਹੁੰਚਾਵਾਂਗੇ, ਉਹਨਾਂ ਨੂੰ ਕਹਾਂਗੇ ਕਿ ਆਹ ਜਿਹੜੇ ਵਿਸ਼ੇ ਨੇ ਇਹਨਾਂ 'ਤੇ ਪ੍ਰੋਗਰਾਮ ਜ਼ਰੂਰ ਆਪਾਂ ਉਲੀਕੀਏ।
0: ਬਿਲਕੁਲ ਜੀ, ਜਿਹੜੇ ਇਹਨਾਂ ਨੇ ਵਿਸ਼ੇ ਲਿਖੇ ਨੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਆਪਣੇ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ ਇਸ ਵਿਸ਼ਿਆਂ ਨੂੰ ਲੈ ਕੇ ਕੁਝ ਨਾ ਕੁਝ ਪ੍ਰੋਗਰਾਮ ਜਿਹੜੇ ਨੇ ਉਹ ਕੀਤੇ ਜਾਣ। ਅਤੇ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਸਾਨੂੰ ਖਤ ਲਿਖਿਆ ਇਹਨਾਂ ਨੇ ਇੰਨੀ ਦੂਰ ਤੋਂ, ਔਰ ਉਮੀਦ ਕਰਦੇ ਹਾਂ ਕਿ ਅੱਗੋਂ ਵੀ ਸਾਨੂੰ ਲਿਖ ਕੇ ਭੇਜਣਗੇ
1: ਜੀ। ਔਰ ਇਹਨਾਂ ਨੇ ਇਹ ਵੀ ਲਿਖਿਆ ਪ੍ਰਭਜੋਤ ਜੀ ਕਿ ਮੈਂ ਪੁਲਿਸ ਮਹਿਕਮੇ 'ਚ ਰਿਹਾ ਅਤੇ ਇਹ ਜਿਹੜੀਆਂ ਸਮੱਸਿਆਵਾਂ ਨੇ ਨਾ ਸਮਾਜ 'ਚ ਪੇਸ਼ ਆਉਂਦੀਆਂ ਲੜਕੀਆਂ ਦੇ ਨਾਲ ਜਾਂ ਸਮਾਜ ਦੇ ਹੋਰ ਪਹਿਲੂ ਜਿਹੜੇ ਇਹਨਾਂ ਨੇ ਪੇਸ਼ ਕੀਤੇ ਨੇ, ਉਹ ਕਹਿੰਦੇ ਨੇ ਕਿ ਮੈਨੂੰ ਇਹਨਾਂ ਬਾਰੇ ਕਾਫ਼ੀ ਜਾਣਕਾਰੀ ਹੈ, ਜੇ ਤੁਸੀਂ ਮੇਰੇ ਤੋਂ ਵੀ ਕੋਈ ਜਾਣਕਾਰੀ ਲੈਣਾ ਚਾਹੋ ਤਾਂ ਲੈ ਸਕਦੇ ਹੋ। ਸੋ ਅਸੀਂ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ
0: ਜੀ। ਬਿਲਕੁਲ। ਅਤੇ ਅਗਲਾ ਖਤ ਕਿਹਦਾ ਹੈ ਜੀ?
1: ਇਹ ਪ੍ਰਭਜੋਤ ਜੀ ਖਾਤਾ ਹੈ ਪਿੰਡ ਗੋਬਿੰਦਗੜ੍ਹ ਮਾਝੀਵਾਲਾ, ਤਹਿਸੀਲ ਕਰਨਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਰਾਜੂ ਟੁਟੇਜਾ, ਉਰਮਿਲ ਟੁਟੇਜਾ ਅਤੇ ਇਹਨਾਂ ਦਾ ਪਰਿਵਾਰ ਹੈ ਜੀ।
0: ਜੀ, ਬਹੁਤ ਸਾਨੂੰ ਖਤ ਲਿਖਦੇ ਨੇ, ਹਰ ਵਾਰ ਲਿਖਦੇ ਨੇ ਔਰ ਬੜਾ ਹੀ ਲੰਬਾ ਚੌੜਾ ਖਤ ਸਾਨੂੰ ਲਿਖ ਕੇ ਭੇਜਦੇ ਨੇ, ਰਾਜੂ ਟੁਟੇਜਾ ਅਤੇ ਉਰਮਿਲ ਟੁਟੇਜਾ ਜੀ।
1: ਜੀ, ਇਹ ਕਰਦੇ ਪਤਾ ਕੀ ਨੇ, ਪਹਿਲਾਂ ਖਤ ਲਿਖਦੇ ਨੇ ਅਤੇ ਫਿਰ ਇਹ ਡਾਕ ਵਿਭਾਗ ਦਾ ਇਸਤੇਮਾਲ ਨਹੀਂ ਕਰਦੇ, ਮੇਲ ਕਰ ਦਿੰਦੇ ਆ।
0: ਅੱਛਾ ਜੀ, ਚਲੋ ਜੀ, ਨਵੀਂ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਨੇ ਅਤੇ ਵਧੀਆ ਗੱਲ ਹੈ ਜੀ।
1: ਜੀ, ਕਹਿੰਦੇ ਨੇ ਕਿ 27 ਜੂਨ ਦਾ ਪ੍ਰੋਗਰਾਮ ਸੁਣਿਆ ਸੀ, ਠੀਕ ਠਾਕ ਲੱਗਿਆ, ਸਿਰਫ 7-8 ਖਤ ਤੇ ਈਮੇਲ ਹੀ ਸ਼ਾਮਿਲ ਕੀਤੇ ਗਏ।
0: ਅੱਛਾ ਜੀ,
1: ਹਾਂ, ਕਹਿੰਦੇ ਨੇ ਕਿ ਥੋੜੇ ਖਤ ਵਧਾਇਆ ਕਰੋ ਨਾ, ਪ੍ਰੋਗਰਾਮ 'ਚ ਸਾਰੇ ਸ਼ਾਮਿਲ ਕਰਿਆ ਕਰੋ।
0: ਵੈਸੇ ਵੀਰਿੰਦਰ ਜੀ, ਜਿੰਨੇ ਕੁ ਖਤ ਸਾਡੇ ਕੋਲ ਆਉਂਦੇ ਨੇ ਅਸੀਂ ਸਾਰੇ ਹੀ ਸ਼ਾਮਿਲ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਦਾ ਸਾਰਾ ਖਤ ਵੀ ਪੜਿਆ ਜਾਵੇ, ਕੋਈ ਵੀ ਚੀਜ਼ ਜਿਹੜੀ ਆ ਅਸੀਂ ਉਹਦੇ ਵਿੱਚੋਂ ਨਹੀਂ ਛੱਡਦੇ। ਪਰ ਜੇ ਸਾਡੇ ਕੋਲ ਖਤ ਇੰਨੇ ਕੁ ਪਹੁੰਚੇ ਸੀ ਉਸ ਦਿਨ, ਤਾਂ ਹੋ ਸਕਦਾ 7-8 ਖਤ ਹੀ ਪੜੇ ਗਏ ਹੁਣ
1: ਜੀ। ਔਰ ਕਹਿੰਦੇ ਨੇ ਕਿ ਕੀ ਗੱਲ ਹੈ, ਸਭ ਦੀ ਪਸੰਦ ਪ੍ਰੋਗਰਾਮ ਤੁਸੀਂ ਪੇਸ਼ ਨਹੀਂ ਕਰ ਰਹੇ, ਸਾਡੀ ਬੇਨਤੀ ਹੈ ਕਿ ਇਹ ਪ੍ਰੋਗਰਾਮ ਪੇਸ਼ ਕਰੋ ਅਤੇ ਇਹਨੂੰ ਬੁੱਧਵਾਰ ਵਾਲੇ ਦਿਨ ਹੀ ਕਰੋ ਜੀ।
0: ਜੀ ਦੇਖੋ, ਉਹ ਜਿਹੜਾ ਸਭ ਦੀ ਪਸੰਦ ਪ੍ਰੋਗਰਾਮ ਸੀ ਨਾ
1: ਜੀ,
0: ਉਹਦੀ ਥਾਂ 'ਤੇ ਇੱਕ ਸਾਡਾ ਸੀਰੀਅਲ ਚੱਲ ਰਿਹਾ ਸੀਗਾ
1: ਜੀ,
0: ਅਤੇ ਇਸ ਕਰਕੇ ਅਸੀਂ ਸਭ ਦੀ ਪਸੰਦ ਨਹੀਂ ਪੇਸ਼ ਕਰ ਰਹੇ ਸੀ। ਪਰ ਹੁਣ ਸੀਰੀਅਲ ਜਿਹੜਾ ਉਹ ਖਤਮ ਹੋ ਚੁੱਕਿਆ ਅਤੇ ਲੜੀਵਾਰ ਨਾਟਕ ਚੱਲ ਰਿਹਾ ਸੀ ਵੀਰਿੰਦਰ ਜੀ,
1: ਅਤੇ
0: ਉਹ ਹੁਣ ਖਤਮ ਹੋ ਚੁੱਕਿਆ ਔਰ ਕੋਸ਼ਿਸ਼ ਸਾਡੀ ਰਹੇਗੀ ਕਿ ਇਹ ਦੁਬਾਰਾ ਤੋਂ ਸ਼ੁਰੂ ਕੀਤਾ ਜਾਏ ਔਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸ਼ੁਰੂ ਵੀ ਕਰ ਦਿੱਤਾ ਜਾਵੇ
1: ਜੀ। ਕਹਿੰਦੇ ਨੇ 20 ਜੂਨ ਨੂੰ ਵਸਦੇ ਵਿਹੜੇ ਵਿੱਚ ਡਾਕਟਰ ਯੋਗੇਸ਼ ਹੋਰਾਂ ਨੇ ਯੋਗਾ ਬਾਰੇ ਬਹੁਤ ਚੰਗੀ ਜਾਣਕਾਰੀ ਦਿੱਤੀ
0: ਜੀ,
1: ਸਾਨੂੰ ਬਹੁਤ ਪਸੰਦ ਆਈ।

0: ਸ਼ੁਕਰੀਆ ਜੀ, ਇਹਨਾਂ ਨੇ ਪ੍ਰੋਗਰਾਮ ਸੁਣਿਆ। ਵਸਦੇ ਵੇੜੇ ਪ੍ਰੋਗਰਾਮ ਦੇ ਵਿੱਚ ਦੋਨੋਂ ਚੀਜ਼ਾਂ ਪੇਸ਼ ਕੀਤੀਆਂ ਗਈਆਂ ਸੀ। ਅਤੇ ਦੇਖੋ, ਵੈਸੇ ਵੀਰਿੰਦਰ ਜੀ, ਗੱਲ ਇਹ ਹੈ ਕਿ ਯੋਗਾ ਤਾਂ ਸਭ ਨੂੰ ਹੀ ਕਰਨੀ ਚਾਹੀਦੀ ਹੈ,
1: ਬਿਲਕੁਲ
0: ਹੈ ਨਾ।
1: ਬਿਲਕੁਲ,
0: ਸਿਰਫ ਸੁਣ ਕੇ ਅਤੇ ਛੱਡ ਨਹੀਂ ਦੇਣਾ ਚਾਹੀਦਾ, ਔਰ ਸਿਰਫ ਯੋਗਾ ਡੇ ਮਨਾ ਕੇ ਅਤੇ ਉਸ ਨੂੰ ਖਤਮ ਨਹੀਂ ਕਰ ਦੇਣਾ। ਸਾਨੂੰ ਚਾਹੀਦਾ ਹੈ ਕਿ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਅਸੀਂ ਯੋਗਾ ਨੂੰ ਜਿਹੜਾ ਹੈ ਉਹ ਅਪਣਾ ਲਈਏ। ਯੋਗ ਦਿਵਸ ਮਨਾਉਣ ਦਾ ਤਾਂ ਹੀ ਸਫਲ ਹੈ ਜੇ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ।
1: ਬਿਲਕੁਲ ਜੀ, ਯੋਗ ਸਾਡਾ ਜੀਵਨ ਬਣ ਜਾਏ ਅਤੇ ਅਸੀਂ ਤੰਦਰੁਸਤ ਰਹਾਂਗੇ, ਸਕੂਨ 'ਚ ਰਹਾਂਗੇ।
0: ਜੀ ਬਿਲਕੁਲ।
1: ਅੱਗੇ ਲਿਖਦੇ ਨੇ ਪ੍ਰਭਜੋਤ ਜੀ ਕਿ 22 ਜੂਨ ਨੂੰ ਪਕਵਾਨ ਸਿਲਸਿਲੇ 'ਚ ਅੰਬ ਦੇ ਅਚਾਰ ਬਾਰੇ ਜਾਣਕਾਰੀ ਬਹੁਤ ਵਧੀਆ ਦਿੱਤੀ ਗਈ।
0: ਜੀ ਦਿੱਤੀ ਸੀ ਜੀ, ਸ਼ੁਕਰੀਆ ਇਹਨਾਂ ਦਾ। ਔਰ ਉਮੀਦ ਕਰਦੇ ਹਾਂ ਕਿ ਸ਼ਾਇਦ ਇਹਨਾਂ ਨੇ ਅਚਾਰ ਪਾ ਵੀ ਲਿਆ ਹੋਵੇ।
1: ਹਾਂ, ਇਹ ਇਸ ਬਾਰੇ ਇਹ ਨਹੀਂ ਦੱਸਿਆ,
0: ਦੱਸਿਆ ਨਹੀਂ ਇਹਨਾਂ ਨੇ ਕੁਝ ਵੀ। ਸੋ ਜੀ, ਸਾਨੂੰ ਲਿਖ ਕੇ ਭੇਜੋ ਕਿ ਜੇ ਤੁਹਾਨੂੰ ਵਧੀਆ ਲੱਗਾ ਔਰ ਤੁਸੀਂ ਅਚਾਰ ਪਾਇਆ ਕਿ ਨਹੀਂ ਪਾਇਆ।
1: ਚੱਜ ਦੀ ਗੱਲ ਤੁਸੀਂ ਲਿਖੀ ਨਹੀਂ
0: ਜੀ।
1: 29 ਜੂਨ ਨੂੰ ਮਹਿਮਾਨ ਬਰੂਹਾਂ ਤੇ ਪ੍ਰੋਗਰਾਮ 'ਚ ਨਾ ਭੁਪਿੰਦਰ ਜੀ ਅਤੇ ਅਮਨ ਸਨੇਹ ਕੌਰ ਜੀ ਨਾਲ ਸੁਖਜੀਤ ਜੀ ਦੀ ਗੱਲਬਾਤ ਬਹੁਤ ਚੰਗੀ ਲੱਗੀ
0: ਜੀ। ਜੀ, ਇਹ ਬੜੀ ਪਿਆਰੀ ਜੋੜੀ ਸੀ ਜੀ, ਜਿਹੜੀ ਸਾਡੇ ਕੋਲ ਆਈ ਸੀ ਕੁਝ ਦਿਨ ਪਹਿਲਾਂ, ਅਤੇ ਇਹਨਾਂ ਨੇ ਮਹਿਮਾਨ ਬਰੂਹਾਂ 'ਤੇ ਆ ਕੇ ਪ੍ਰੋਗਰਾਮ ਜਿਹੜਾ ਕੀਤਾ ਸੀ, ਵਾਕਈ ਹੀ ਇਹ ਬਹੁਤ ਟੁੰਬਵਾਂ ਪ੍ਰੋਗਰਾਮ ਸੀ ਔਰ ਦਿਲ ਨੂੰ ਛੂਹਣ ਵਾਲਾ ਪ੍ਰੋਗਰਾਮ ਸੀ
1: ਜੀ। ਕਹਿੰਦੇ ਨੇ ਕਿ ਸੁਖਜੀਤ ਹੋਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਸੀ ਅਤੇ ਬੜੀ ਦੇਰ ਬਾਅਦ ਅਸੀਂ ਸੁਖਜੀਤ ਹੋਰਾਂ ਦੀ ਆਵਾਜ਼ ਸੁਣੀ, ਬਹੁਤ ਮਜ਼ਾ ਆਇਆ ਜੀ ਸੁਣ ਕੇ।
0: ਸ਼ੁਕਰੀਆ ਇਹਨਾਂ ਦਾ ਬਹੁਤ ਬਹੁਤ ਜੀ। ਅੱਗੇ ਵੀ ਕੁਛ ਲਿਖਿਆ?
1: ਅੱਗੇ ਹੋਰ ਨਾ ਤਰੀਕਾਂ ਪਾ ਕੇ ਪ੍ਰਭਜੋਤ ਜੀ ਇਹਨਾਂ ਨੇ ਪ੍ਰੋਗਰਾਮਾਂ ਦੀ ਤਾਰੀਫ ਲਿਖੀ ਹੈ, ਜਿਹਦੇ 'ਚ ਪ੍ਰੋਗਰਾਮ ਸ਼ਾਮਿਲ ਨੇ ਰੰਗਲੀ ਧਰਤੀ, ਉਡਾਰੀਆਂ ਵਿੱਚ ਨਵਨੂਰ ਕੌਰ ਹੋਰਾਂ ਨਾਲ ਸੁਖਜੀਤ ਹੋਰਾਂ ਦੀ ਕੀਤੀ ਗੱਲਬਾਤ। ਕਹਿੰਦੇ ਨੇ ਕਿ ਉਹਦੇ 'ਚ ਗੁੜ ਸ਼ੱਕਰ ਦੇ ਉਤਪਾਦਨ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਬਹੁਤ ਵਧੀਆ ਸੀ। ਰੰਗਲੀ ਧਰਤੀ ਪ੍ਰੋਗਰਾਮ 'ਚ ਇਹਨਾਂ ਨੂੰ ਯੋਗਾ ਸਿੰਘ ਯੋਗੀ ਹੋਰਾਂ ਦੀ ਪੇਸ਼ਕਾਰੀ ਬਹੁਤ ਵਧੀਆ ਲੱਗੀ ਹੈ ਜੀ। ਅਤੇ ਪ੍ਰਭਜੋਤ ਜੀ ਕਹਿੰਦੇ ਨੇ ਕਿ 1 ਜੁਲਾਈ ਨੂੰ ਜਿਹੜਾ ਡਾਕਟਰਸ 'ਤੇ ਇੱਕ ਤੁਸੀਂ ਵਿਸ਼ੇਸ਼ ਰੂਪਕ ਸੁਣਾਇਆ ਸੀ ਨਾ, ਜਿਹਦੇ 'ਚ ਅੰਮ੍ਰਿਤਪਾਲ ਹੋਰਾਂ ਨੇ, ਡਾਕਟਰ ਨਿਤਿਸ਼ ਨੇ ਅਤੇ ਹੋਰ ਡਾਕਟਰਸ ਨੇ ਆਪਣੇ ਵਿਚਾਰ ਦਿੱਤੇ, ਸਾਨੂੰ ਬਹੁਤ ਚੰਗਾ ਲੱਗਾ
0: ਜੀ। ਦੇਖੋ, ਉਸ ਦਿਨ ਖਾਸ ਦਿਨ ਸੀਗਾ, ਡਾਕਟਰਸ ਡੇ ਸੀਗਾ। ਅਸੀਂ ਉਸ 'ਤੇ ਖਾਸ ਪੇਸ਼ਕਸ਼ ਕੀਤੀ ਸੀ, ਰੂਪਕ ਪੇਸ਼ ਕੀਤਾ ਸੀ ਕਿ ਡਾਕਟਰਸ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਆ, ਉਹ ਕਿਸ ਤਰ੍ਹਾਂ ਸਟ੍ਰੈਸ ਜਿਹੜਾ ਫ੍ਰੀ ਰਹਿ ਸਕਦੇ ਆ। ਇਹਨਾਂ ਨੂੰ ਉਹ ਚੰਗੀ ਲੱਗੀ ਅਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਦੇਖੋ, ਵੈਸੇ ਵੀਰਿੰਦਰ, ਇਹ ਕਿੰਨਾ ਡਿਟੇਲ ਦੇ ਨਾਲ ਸਾਨੂੰ ਲਿਖਦੇ ਨੇ, ਤਰੀਕਾਂ ਪਾ ਪਾ ਕੇ ਸਾਨੂੰ ਦੱਸਦੇ ਨੇ ਕਿ ਇਸ ਦਿਨ ਇਹ ਪ੍ਰੋਗਰਾਮ ਚੱਲਿਆ, ਇਸ ਦਿਨ ਇਹ ਪ੍ਰੋਗਰਾਮ ਚੱਲਿਆ ਔਰ ਅਸੀਂ ਸੁਣਿਆ। ਦੇਖੋ ਜੀ, ਸਾਡਾ ਮਨ ਬਹੁਤ ਖੁਸ਼ ਹੁੰਦਾ ਜਦੋਂ ਇਹ ਇਹ ਤਰੀਕਾਂ ਪਾ ਪਾ ਕੇ ਸਾਨੂੰ ਲਿਖਦੇ ਨੇ
1: ਜੀ। ਇਹਦੇ ਤੋਂ ਇਹ ਪਤਾ ਲੱਗਦਾ ਕਿ ਕੰਨ ਲਾ ਕੇ, ਮਨ ਲਾ ਕੇ, ਦਿਲ ਲਾ ਕੇ ਸਾਡੇ ਪ੍ਰੋਗਰਾਮ ਸੁਣਦੇ ਨੇ।
0: ਬਹੁਤ ਵਧੀਆ ਕਰਦੇ ਨੇ ਜੀ, ਮਨ ਲਾ ਕੇ, ਦਿਲ ਲਾ ਕੇ ਪ੍ਰੋਗਰਾਮ ਸੁਣਦੇ ਨੇ ਔਰ ਨਾਲ ਨਾਲ ਮੈਨੂੰ ਲੱਗਦਾ ਆਪਣੇ ਘਰ ਦੇ ਕੰਮ ਵੀ ਕਰੀ ਜਾਂਦੇ ਹੋਣੇ ਨੇ
1: ਜੀ। ਜੀ ਜੀ, ਉਹ ਤਾਂ ਕਰਨੇ ਪੈਣੇ ਆ ਜੀ।
0: ਕੰਮ ਹੱਥਾਂ ਨਾਲ ਕਰਦੇ ਨੇ
1: ਜੀ,
0: ਕੰਨ ਨਾਲ ਸਾਡੇ ਰੇਡੀਓ ਸੁਣਦੇ ਨੇ,
1: ਧਿਆਨ ਸਾਡੇ ਵੱਲ ਹੀ ਰਹਿੰਦਾ ਹੈ
0: ਜੀ। ਬਿਲਕੁਲ ਬਿਲਕੁਲ, ਔਰ ਅਸੀਂ ਸ਼ੁਕਰਗੁਜ਼ਾਰ ਇਹਨਾਂ ਦੇ ਕਿ ਇਸੇ ਤਰ੍ਹਾਂ ਹੀ ਸਾਡੇ ਪ੍ਰੋਗਰਾਮ ਸੁਣਦੇ ਰਹਿਣ ਅਤੇ ਸਾਨੂੰ ਜ਼ਰੂਰ ਖਤ ਜਿਹੜੇ ਆ ਉਹ ਲਿਖਦੇ ਰਹਿਣ।
1: ਅਤੇ ਪ੍ਰਭਜੋਤ ਜੀ, ਬਹੁਤ ਸਾਰੀਆਂ ਮੇਲਸ ਹੋਰ ਵੀ ਨੇ ਸਾਡੇ ਕੋਲ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਮੇਲਸ ਸ਼ਾਮਿਲ ਹੋ ਜਾਣ। ਪ੍ਰਭਜੋਤ ਜੀ, ਆਹ ਮੇਲ ਹੈ ਨਾ, ਪਿੰਡ ਬਨਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸਿਕਾ, ਵਿਦਿਆ ਦੇਵੀ ਅਤੇ ਪੂਰਾ ਮਾਇਲ ਪਰਿਵਾਰ ਹੈ। ਕਹਿੰਦੇ ਨੇ ਕਿ ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਲੱਗਦੇ ਨੇ ਅਤੇ ਸਾਨੂੰ ਜਿੰਨੇ ਵੀ ਗੀਤ ਪ੍ਰਸਾਰਿਤ ਕੀਤੇ ਜਾਂਦੇ ਨੇ ਸੋਹਣੇ ਲੱਗਦੇ।
0: ਦੇਖੋ ਜੀ, ਇਹਨਾਂ ਨੇ ਈਮੇਲ ਪਾਈ ਹੈ ਔਰ ਇਸ ਤੋਂ ਵੱਧ ਹੋਰ ਕੁਛ ਨਹੀਂ ਲਿਖਿਆ ਹੈ ਨਾ, ਇਹਨਾਂ ਨੇ ਸਿਰਫ ਗੀਤ ਹੀ ਲਿਖੇ ਨੇ। ਸੋ ਜੀ, ਸਾਡਾ ਇਹਨਾਂ ਨੂੰ ਸੁਝਾਅ ਹੈ ਕਿ ਇਹ ਜ਼ਰੂਰ ਸਾਨੂੰ ਲਿਖ ਕੇ ਭੇਜਿਆ ਕਰਨ ਕਿ ਇਹਨਾਂ ਨੂੰ ਸਾਡੇ ਪ੍ਰੋਗਰਾਮ ਕਿੱਦਾਂ ਦੇ ਲੱਗਦੇ ਨੇ ਔਰ ਜੇ ਕੋਈ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਕਮੀ ਹੈ ਤਾਂ ਉਹ ਵੀ ਜ਼ਰੂਰ ਲਿਖ ਕੇ ਭੇਜਣ ਤਾਂ ਕਿ ਅਸੀਂ ਉਸ ਕਮੀ ਨੂੰ ਦੂਰ ਕਰ ਸਕੀਏ। ਅਤੇ ਖਤ ਲਿਖਣ ਲਈ, ਈਮੇਲ ਭੇਜਣ ਲਈ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ।
1: ਬਿਲਕੁਲ, ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ, ਸਾਨੂੰ ਚੰਗਾ ਲੱਗਾ, ਪਰ ਤੁਸੀਂ 2 ਲਾਈਨਾਂ ਲਿਖ ਕੇ ਭੇਜੀਆਂ, ਇਹ ਨਹੀਂ ਸਾਨੂੰ ਚੰਗਾ ਲੱਗਾ
0: ਜੀ। ਬਿਲਕੁਲ, ਦੇਖੋ ਮੇਲ ਕਰ ਰਹੇ ਹੋ, ਥੋੜ੍ਹੀ ਜਿਹੀ ਤਾਂ ਵੱਡੀ ਕਰ ਦਿਓ ਸਾਨੂੰ
1: ਜੀ। ਬਿਲਕੁਲ ਜੀ। ਲਓ ਜੀ, ਇਹ ਈਮੇਲ ਹੈ ਸਾਗਰ ਵਰਮਾ ਅਤੇ ਉੱਤਮ ਨਗਰ ਨਵੀਂ ਦਿੱਲੀ ਤੋਂ ਇਹਨਾਂ ਨੇ ਸਾਨੂੰ ਇਹ ਮੇਲ ਭੇਜੀ ਹੈ
0: ਜੀ।
1: ਕਹਿੰਦੇ ਨੇ ਕਿ ਆਕਾਸ਼ਵਾਣੀ ਦੇ ਸਾਰੇ ਹੀ ਪ੍ਰੋਗਰਾਮ ਮਿਹਨਤ ਨਾਲ ਤਿਆਰ ਕੀਤੇ ਜਾਂਦੇ ਨੇ, ਚਿੱਠੀਆਂ ਮਿੱਠੀਆਂ, ਤਮਕ ਜਲੰਧਰ ਪੈਂਦੀ, ਇਹ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ
0: ਜੀ।
1: ਅਤੇ ਕਹਿੰਦੇ ਨੇ ਸਾਨੂੰ ਨਾ ਰੰਜਨਾ, ਹੰਸਰਾਜ ਹੰਸ, ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੇ ਗੀਤ ਜ਼ਰੂਰ ਸੁਣਾਓ ਜੀ।
0: ਦੇਖੋ ਜੀ, ਵੈਸੇ ਤਾਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਦੇ ਗੀਤ ਚੱਲਦੇ ਰਹਿੰਦੇ ਨੇ, ਪਰ ਹੋ ਸਕਦਾ ਕੁਝ ਦਿਨਾਂ ਤੋਂ ਨਾ ਚੱਲੇ ਹੋਣ ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਰੰਜਨਾ, ਹੰਸਰਾਜ ਹੰਸ, ਸਰਦੂਰ ਸਿਕੰਦਰ ਅਤੇ ਅਮਰ ਨੂਰੀ ਦੇ ਗੀਤ ਜਿਹੜੇ ਨੇ ਉਹ ਜ਼ਰੂਰ ਪ੍ਰਸਾਰਿਤ ਕੀਤੇ ਜਾਣ। ਇਹਨਾਂ ਦਾ ਸੁਝਾਅ ਅਸੀਂ ਨੋਟ ਕਰ ਲਿਆ ਜੀ ਅਤੇ ਜ਼ਰੂਰ ਕੋਸ਼ਿਸ਼ ਕਰਾਂਗੇ।
1: ਦਿਹਾਤੀ ਪ੍ਰੋਗਰਾਮ 'ਚ ਕਹਿੰਦੇ ਨੇ ਸ਼ਨੀਵਾਰ ਨੂੰ ਜਿਹੜਾ ਨਾਟਕ ਪ੍ਰਸਾਰਿਤ ਕੀਤਾ ਜਾਂਦਾ ਸੀ, ਬਹੁਤ ਖੂਬਸੂਰਤ ਸਿਲਸਿਲਾ ਹੈ
0: ਜੀ। ਜੀ, ਵਾਕਈ ਜੀ, ਅਸੀਂ ਇਹ ਸਿਲਸਿਲੇ ਸ਼ੁਰੂ ਕੀਤੇ ਹੋਏ ਨੇ ਆਪਣੇ ਨਾਟਕਾਂ ਦੇ ਔਰ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਨਾਟਕ ਜਿਹੜੇ ਨੇ ਅਸੀਂ ਪ੍ਰਸਾਰਿਤ ਕਰੀਏ।
1: ਅਤੇ ਕਹਿੰਦੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਲਈ ਸਾਡਾ ਇੱਕ ਸੁਝਾਅ ਹੈ ਕਿ ਤੁਸੀਂ ਖੱਤ ਅਤੇ ਈਮੇਲਸ 'ਤੇ ਸ਼ਾਮਿਲ ਕਰਦੇ ਹੀ ਹੋ, ਇਹਦੇ ਨਾਲ ਨਾਲ ਵੋਇਸ ਮੈਸੇਜ ਵੀ ਸ਼ਾਮਿਲ ਕਰੋ
0: ਜੀ। ਬਹੁਤ ਵਧੀਆ ਸੁਝਾਅ ਹੈ ਔਰ ਅਸੀਂ

0: ਦਾਂਗੇ ਤੇ ਕੋਸ਼ਿਸ਼ ਕਰਾਂਗੇ, ਜੇ ਉਹ ਮੰਨਣਗੇ ਤਾਂ ਅਸੀਂ ਇਹ ਜ਼ਰੂਰ ਸ਼ੁਰੂ ਕਰ ਦਾਂਗੇ
1: ਜੀ। ਅਤੇ ਪ੍ਰਭਜੋਤ ਜੀ,
0: ਜੀ
1: ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦੇ ਮੁਰੀਦ ਨੇ, ਕਹਿੰਦੇ ਨੇ ਕਿ ਇੱਕ ਤਾਂ ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਕਰਿਆ ਕਰੋ ਅਤੇ
0: ਅੱਛਾ
1: ਦੂਜਾ ਇਸ ਪ੍ਰੋਗਰਾਮ ਦਾ ਪ੍ਰੋਮੋ ਵੀ ਬਣਾਓ। ਪਰ ਚਿੱਠੀਆਂ ਮਿੱਠੀਆਂ ਦੇ ਲਾਈਵ ਹੁੰਦਾ ਹੈ ਜੀ ਪ੍ਰੋਗਰਾਮ
0: ਹਾਂਜੀ,
1: ਸਾਡਾ,
0: ਉਹ ਤਾਂ ਲਾਈਵ ਹੁੰਦਾ, ਇਸ ਕਰਕੇ ਜੀ ਉਹ ਤਾਂ ਰਿਪੀਟ ਹੋ ਨਹੀਂ ਸਕਦਾ, ਦੁਬਾਰਾ ਪ੍ਰਸਾਰਣ ਨਹੀਂ ਹੋ ਸਕਦਾ ਉਸਦਾ। ਜਿਹੜਾ ਇਹਨਾਂ ਨੇ ਕਿਹਾ ਪ੍ਰੋਮੋ ਜ਼ਰੂਰ ਕੋਸ਼ਿਸ਼ ਕਰ ਸਕਦੇ ਹਾਂ ਕਿ ਪ੍ਰੋਮੋ ਅਸੀਂ ਜ਼ਰੂਰ ਬਣਾ ਕੇ ਦੱਸ ਸਕਦੇ ਹਾਂ ਕਿ ਇਹ ਪ੍ਰੋਗਰਾਮ ਕਦੋਂ ਚੱਲਦਾ ਅਤੇ ਇਹਦਾ ਪ੍ਰਸਾਰਣ ਕਿੰਨੇ ਵਜੇ ਹੁੰਦਾ। ਸੋ ਜੀ ਇਹਨਾਂ ਦਾ ਮੇਲ ਭੇਜਣ ਲਈ ਸਾਨੂੰ ਬਹੁਤ ਬਹੁਤ ਸ਼ੁਕਰੀਆ ਜੀ।
1: ਲਓ ਜੀ, ਪ੍ਰੋਗਰਾਮ ਦੀ ਅਗਲੀ ਮੇਲ ਹੈ ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ। ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦਾ ਪੂਰਾ ਪਰਿਵਾਰ ਹੈ ਜਿਹੜਾ ਸਾਨੂੰ ਆਕਾਸ਼ਵਾਣੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਬੁਲਾ ਰਿਹਾ ਜੀ।
0: ਬਿਲਕੁਲ ਜੀ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੂੰ। ਔਰ ਦੇਖੋ ਇਹ ਸਾਡੇ ਬੜੇ ਪੁਰਾਣੇ ਸਰੋਤੇ ਨੇ ਵੀਰਿੰਦਰ ਜੀ,
1: ਜੀ
0: ਸਾਨੂੰ ਬੜੇ ਹੀ ਪਿਆਰ ਨਾਲ ਇਹ ਸਾਨੂੰ ਈਮੇਲ ਭੇਜਦੇ ਨੇ। ਔਰ ਕੀ ਲਿਖਿਆ ਜੀ ਇਹਨਾਂ ਨੇ?
1: ਗੁੱਸੇ 'ਚ ਨੇ ਇਸ ਵੇਲੇ।
0: ਅੱਛਾ ਜੀ,
1: ਕਹਿੰਦੇ ਨੇ ਕਿ ਪਹਿਲਾਂ ਤਾਂ ਸ਼ੁਰੂ ਜੀ ਸਾਡੀ ਸ਼ਿਕਾਇਤ ਸੁਣ ਲਓ ਜੀ।
0: ਅੱਛਾ,
1: ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਸਾਡਾ ਫੋਨ ਨਹੀਂ ਜੇ ਰਿਸੀਵ ਹੁੰਦਾ।
0: ਅੱਛਾ,
1: ਘੰਟੀ ਵੱਜਦੀ ਰਹਿੰਦੀ, ਕੋਈ ਨਹੀਂ ਚੁੱਕਦਾ। ਕਿਸੇ ਦਿਨ ਦੋ ਵਾਰ, ਕਿਸੇ ਦਿਨ ਚਾਰ ਵਾਰ ਦੂਜੇ ਸਰੋਤਿਆਂ ਦੇ ਫੋਨ ਲੱਗ ਜਾਂਦੇ ਆ, ਪਰ ਸਾਨੂੰ ਨਹੀਂ ਜੇ ਕੋਈ ਜਵਾਬ ਮਿਲਦਾ।
0: ਦੇਖੋ ਜੀ ਇਹ ਤਾਂ ਕੋਈ ਗੱਲ ਨਾ ਹੋਈ, ਕਿਉਂਕਿ ਜਦੋਂ ਵੀ ਸਾਡੇ ਕਿਸੇ ਵੀ ਅਨਾਊਂਸਰ ਦੇ ਕੋਲ ਫੋਨ ਪਹੁੰਚਦਾ ਹੈ ਨਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹਦਾ ਫੋਨ ਆ ਰਿਹਾ
1: ਜੀ,
0: ਉਹਨੂੰ ਬਿਲਕੁਲ ਨਹੀਂ ਪਤਾ ਚੱਲਦਾ। ਜਦੋਂ ਵੀ ਫੋਨ ਆਉਂਦਾ ਉਹ ਰਿਸੀਵ ਜ਼ਰੂਰ ਕਰਦਾ, ਹੋ ਸਕਦਾ ਕਿਸੇ ਵੇਲੇ ਤੁਹਾਡਾ ਫੋਨ ਜਿਹੜਾ ਉਹ ਨਾ ਲੱਗਿਆ ਹੋਵੇ, ਹੈ ਨਾ। ਪਰ ਦੇਖੋ ਇਹਨਾਂ ਦੀ ਸ਼ਿਕਾਇਤ ਹੈ ਅਤੇ ਸਿਰ ਮੱਥੇ 'ਤੇ, ਪਰ ਕੋਸ਼ਿਸ਼ ਕਰਾਂਗੇ ਕਿ ਤੁਸੀਂ ਵੈਸੇ ਫੋਨ ਬਾਰ ਬਾਰ ਲਗਾਉਂਦੇ ਰਹੋ, ਕਿਸੇ ਨਾ ਕਿਸੇ ਵੇਲੇ ਤਾਂ ਇਹ ਲੱਗ ਹੀ ਜਾਏਗਾ
1: ਜੀ। ਹੁਣ ਦੇਖੋ ਨਾ, ਨੈਟਵਰਕ 'ਤੇ ਤਾਂ ਸਾਡਾ ਵੱਸ ਨਹੀਂ ਚੱਲ
0: ਜੀ,
1: ਸਕਦਾ।
0: ਬਿਲਕੁਲ,
1: ਸਾਡੇ ਕੋਲ ਤੁਹਾਡਾ ਫੋਨ ਆਵੇ ਅਤੇ ਸਾਡੇ ਜਿਹੜੇ ਮੇਜ਼ਬਾਨ ਨੇ ਉਹ ਜ਼ਰੂਰ ਤੁਹਾਡਾ ਫੋਨ ਅਟੈਂਡ ਕਰਨਗੇ ਜੀ ਜਦੋਂ ਲੱਗੇਗਾ। ਕਹਿੰਦੇ ਨੇ ਕਿ ਜਦੋਂ ਫੋਨ ਨਹੀਂ ਨਾ ਲੱਗਦਾ ਤੇ ਕਦੇ ਕਦੇ ਸਾਡਾ ਜੀ ਕਰਦਾ ਕਿ ਅਸੀਂ ਆਪਣਾ ਫੋਨ ਨੰਬਰ ਹੀ ਬਦਲ ਲਈਏ।
0: ਓ ਨਹੀਂ ਜੀ, ਨਹੀਂ ਇਦਾਂ ਨਾ ਕਰਿਓ,
1: ਜਾਂ ਆਪਣਾ ਪਿੰਡ ਹੀ ਬਦਲ ਲਈਏ।
0: ਨਹੀਂ ਜੀ, ਨਾ ਪਿੰਡ ਬਦਲਿਓ ਤੇ ਨਾ ਹੀ ਆਪਣਾ ਫੋਨ ਨੰਬਰ ਬਦਲਿਓ। ਟਰਾਈ ਜ਼ਰੂਰ ਕਰਦੇ ਰਹੋ ਔਰ ਜ਼ਰੂਰ ਤੁਹਾਡਾ ਫੋਨ ਕਿਸੇ ਨਾ ਕਿਸੇ ਦਿਨ ਜ਼ਰੂਰ ਲੱਗ ਜਾਏਗਾ ਜੀ।
1: ਜੀ, ਤੇ ਪ੍ਰਭਜੋਤ ਜੀ ਮੈਨੂੰ ਆਸ ਹੈ ਤੁਹਾਡੀ ਮੁਸਕਰਾਹਟ ਨਾਲ ਇਹਨਾਂ ਦਾ ਇਰਾਦਾ ਬਦਲ ਗਿਆ ਹੋਵੇਗਾ।
0: ਜੀ ਬਿਲਕੁਲ,
1: ਫੋਨ ਨੰਬਰ ਬਦਲਣ ਦਾ
0: ਜੀ।
1: ਕਹਿੰਦੇ ਨੇ ਕਿ ਬਾਕੀ ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ। ਹੈਲੋ ਫਰਮਾਇਸ਼, ਤਮਕ ਜਲੰਧਰ ਪੈਂਦੀ, ਵਸਦੇ ਵਿਹੜੇ, ਰੰਗਲੀ ਧਰਤੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਫੌਜੀ ਵੀਰਾਂ ਲਈ ਅਤੇ ਐਫ ਐਮ ਰੇਨਬੋ ਅਤੇ ਦਿਲ ਚਾਹਤਾ ਹੈ। ਸਾਰੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ, ਸਾਰੇ ਅਨਾਊਂਸਰ ਬਹੁਤ ਮਿਹਨਤ ਕਰਦੇ ਨੇ, ਸਾਰੇ ਵਧਾਈ ਦੇ ਪਾਤਰ ਨੇ ਅਤੇ ਕਹਿੰਦੇ ਨੇ ਕਿ ਸਾਡੇ ਲਈ ਜੋ ਇੰਨੇ ਵਧੀਆ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਨੇ। ਇੱਕ ਵਾਰ ਫਿਰ ਕਹਿੰਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਅਸੀਂ ਬਹੁਤ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਲਿਆਕਤ ਅਲੀ ਹੋਣਾ ਦੇ ਔਰ ਇਹਨਾਂ ਦੇ ਸਾਰੇ ਪਰਿਵਾਰ ਦੇ, ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਜਿਹੜੇ ਨੇ ਬੜੇ ਧਿਆਨ ਨਾਲ ਸੁਣੇ ਨੇ, ਚਾਹੇ ਉਹ ਤਮਕ ਜਲੰਧਰ ਪੈਂਦੀ ਹੈ, ਵਸਦੇ ਵਿਹੜੇ ਹੈ, ਚਿੱਠੀਆਂ ਮਿੱਠੀਆਂ ਹੈ, ਰੰਗਲੀ ਧਰਤੀ ਹੈ, ਪ੍ਰੋਗਰਾਮ ਸਾਰੇ ਪ੍ਰੋਗਰਾਮ ਦੇਖੋ, ਪੂਰਾ ਦਿਨ ਸਾਡੇ ਪ੍ਰੋਗਰਾਮ ਸੁਣਦੇ ਨੇ। ਕਿੰਨੀ ਵਧੀਆ ਗੱਲ ਹੈ ਕਿ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਸਾਡੇ ਪ੍ਰੋਗਰਾਮ ਸੁਣਦੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਈਮੇਲ ਭੇਜਣ ਲਈ
1: ਜੀ। ਤੇ ਹੁਣ ਪਿੰਡ ਹੀਰਾਂਵਾਲੀ ਜ਼ਿਲ੍ਹਾ ਫਾਜ਼ਿਲਕਾ ਦੇ ਸੁਭਾਸ਼ ਗੁਦਾਰਾ ਹੋਰਾਂ ਦੀ ਵੀ ਸੁਣ ਲਈ ਜੀ। ਕੀ ਕਹਿੰਦੇ ਨੇ?
0: ਬਿਲਕੁਲ,
1: ਇਹ ਆਏ ਨੇ ਜੀ ਪਿੰਡ ਹੀਰਾਂਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ, ਸਰਵਣ, ਰੇਣਵਾ, ਹਜ਼ਾਰੀ ਲਾਲ ਸ਼ਰਮਾ, ਇਹ ਸਾਰੇ ਜਾਣੇ ਰਲ ਕੇ ਆਏ ਨੇ ਸਾਡੇ।
0: ਬਹੁਤ ਬਹੁਤ ਸ਼ੁਕਰੀਆ ਜੀ ਔਰ ਇਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਔਰ ਬਹੁਤ ਪੁਰਾਣੇ ਸਰੋਤੇ ਨੇ ਸਾਡੇ
1: ਜੀ। 4 ਤਰੀਕ ਨੂੰ ਪ੍ਰੋਗਰਾਮ ਸੁਣਿਆ, ਮੇਰੀ ਈਮੇਲ ਭਾਵੇਂ ਸ਼ਾਮਿਲ ਨਹੀਂ ਹੋਈ
0: ਅੱਛਾ,
1: ਪਰ ਫਿਰ ਵੀ ਪ੍ਰੋਗਰਾਮ ਸਾਰਾ ਸੁਣਿਆ
0: ਜੀ। ਬਹੁਤ ਵਧੀਆ ਗੱਲ ਹੈ, ਹੋ ਸਕਦਾ ਇਹਨਾਂ ਦੀ ਈਮੇਲ ਸਾਡੇ ਤੱਕ ਪਹੁੰਚੀ ਨਾ ਹੋਵੇ ਤੇ, ਪਰ ਇਹਨਾਂ ਨੇ ਪ੍ਰੋਗਰਾਮ ਸੁਣਿਆ, ਇਸ ਲਈ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ
1: ਜੀ। 7 ਤਰੀਕ ਨੂੰ ਸ਼ਾਮ 5 ਵਜੇ ਯੁਵਾਣੀ ਪ੍ਰੋਗਰਾਮ ਸੁਣਿਆ, ਜਿਸ ਵਿੱਚ ਆਰ ਜੇ ਦੀਕਸ਼ਾ ਅਤੇ ਆਰ ਜੇ ਬਾਗੇਸ਼ਵਰ ਦੀ ਪੇਸ਼ਕਾਰੀ ਬਹੁਤ ਵਧੀਆ ਸੀ
0: ਜੀ।
1: 7 ਤਰੀਕ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਸੁਣਿਆ, ਜਿਸ ਵਿੱਚ ਪੈਰਾ ਆਰਚਰ ਹਰਵਿੰਦਰ ਸਿੰਘ ਹੋਰਾਂ ਦੇ ਨਾਲ ਕੀਤੀ ਮੁਲਾਕਾਤ ਸੁਣਾਈ ਗਈ
0: ਜੀ।
1: ਅਤੇ ਬਾਕੀ ਜਿਹੜੇ ਹੋਰ ਤੁਹਾਡੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨੇ ਨਾ, ਹੈਲੋ ਫਰਮਾਇਸ਼, ਤਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਵਸਦੇ ਵਿਹੜੇ ਅਤੇ ਰਾਤ ਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ਅਤੇ ਐਫ ਐਮ ਰੇਨਬੋ ਤੋਂ ਜਿਹੜੇ ਵੰਨਸੁਵੰਨੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਸਾਨੂੰ ਬਹੁਤ ਵਧੀਆ ਲੱਗਦੇ ਨੇ।
0: ਦੇਖੋ ਵੀਰਿੰਦਰ ਜੀ ਕਿੰਨੀ ਵਧੀਆ ਗੱਲ ਹੈ, ਇਹ ਜਿੱਥੇ ਸਾਡੇ ਪ੍ਰਾਇਮਰੀ ਚੈਨਲ ਦੇ ਪ੍ਰੋਗਰਾਮ ਸੁਣਦੇ ਨੇ ਉਸ ਦੇ ਨਾਲ ਨਾਲ ਇਹ ਐਫ ਐਮ ਪ੍ਰੋਗਰਾਮ ਵੀ ਸੁਣ ਰਹੇ ਨੇ
1: ਜੀ,
0: ਔਰ ਉਸ ਦੇ ਨਾਲ ਨਾਲ ਇਹ ਯੁਵਾਣੀ ਪ੍ਰੋਗਰਾਮ ਵੀ ਸੁਣਦੇ ਨੇ
1: ਜੀ,
0: ਖੇਡ ਸੰਸਾਰ ਪ੍ਰੋਗਰਾਮ ਵੀ ਸੁਣਦੇ ਨੇ। ਦੇਖੋ ਜੀ ਅਸੀਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਸਾਰੇ ਪ੍ਰੋਗਰਾਮ ਬਹੁਤ ਹੀ ਦਿਲ ਲਾ ਕੇ ਇਹ ਸੁਣਦੇ ਨੇ, ਹੈ ਨਾ, ਔਰ ਸਾਨੂੰ ਈਮੇਲ ਕਰਦੇ ਨੇ ਔਰ ਸਾਨੂੰ ਦੱਸਦੇ ਨੇ ਕਿ ਇਸ ਪ੍ਰੋਗਰਾਮ ਵਿੱਚ ਫਲਾਣੇ ਦਿਨ ਇਹ ਚੀਜ਼ ਚੱਲੀ ਔਰ ਇਹਨਾਂ ਨੂੰ ਵਧੀਆ ਲੱਗੀ
1: ਜੀ। ਬਿਲਕੁਲ, ਔਰ ਕਹਿੰਦੇ ਨੇ ਐਫ ਐਮ 'ਤੇ ਹਰੀਸ਼ ਜੀ, ਪਰਵਿੰਦਰ, ਇਹ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ
0: ਜੀ,
1: ਅਤੇ ਆਕਾਸ਼ਵਾਣੀ ਜਲੰਧਰ ਦੇ ਸਾਰੇ ਪ੍ਰੋਗਰਾਮ ਸਾਨੂੰ ਪਸੰਦ ਨੇ
0: ਜੀ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ, ਬਹੁਤ ਬਹੁਤ ਧੰਨਵਾਦ ਕਿ ਇਹ

0: ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਸਮੂਹ ਵਰਮਾ ਪਰਿਵਾਰ, ਨੇੜੇ ਬੱਸ ਅੱਡਾ ਪਿੰਡ ਬੁਰਜ ਹਨੂਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ।
1: ਦੇਖੋ ਜੀ ਕਿੰਨੀ ਦੂਰ ਤੋਂ ਆਇਆ ਸਾਨੂੰ ਇਹ ਖਤ, ਹੈਨਾ
0: ਜੀ। ਜੀ ਕਹਿੰਦੇ ਨੇ ਹੈਲੋ ਡਾਕਟਰ, ਪ੍ਰੋਗਰਾਮ 'ਚ ਨਾ ਡਾਕਟਰ ਵਿਕਰਮਜੀਤ ਹੋਰਾਂ ਨੇ ਰੀੜ੍ਹ ਦੀ ਹੱਡੀ ਬਾਰੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹ ਸਾਡੇ ਦਿਲ 'ਚ ਵੱਸ ਗਈਆਂ।
1: ਜੀ ਬੜੀ ਵਧੀਆ ਗੱਲ ਹੈ ਜੀ, ਦਿਲ 'ਚ ਵੱਸ ਗਈਆਂ। ਜੋ ਉਹਨਾਂ ਨੇ ਦੱਸਿਆ ਉਸ 'ਤੇ ਅਮਲ ਜ਼ਰੂਰ ਕਰੋ, ਡਾਕਟਰ ਵਿਕਰਮ ਦੀ ਗੱਲ ਜ਼ਰੂਰ ਸੁਣੋ ਔਰ ਆਪਣੀ ਸਿਹਤ ਜਿਹੜੀ ਆ ਉਹ ਠੀਕ ਰੱਖੋ
0: ਜੀ। ਕਹਿੰਦੇ ਨੇ ਕਿ ਜਿੱਥੇ ਇਸ ਮੁਲਾਕਾਤ ਨੂੰ ਸੁਣ ਕੇ ਅਸੀਂ ਜਾਣਕਾਰੀ ਦੇ ਨਾਲ ਭਰ ਗਏ, ਉੱਥੇ ਕਥਾਲੋਕ ਪ੍ਰੋਗਰਾਮ 'ਚ ਜਿਹੜੀ ਜਗਦੀ ਹੋਈ ਲਾਲਟੇਨ ਕਹਾਣੀ ਸੀ ਨਾ ਉਹ ਸੁਣ ਕੇ ਸਾਡਾ ਮਨ ਜਜ਼ਬਾਤਾਂ ਨਾਲ ਭਰ ਗਿਆ ਜੀ।
1: ਜੀ ਬਿਲਕੁਲ, ਔਰ ਦੇਖੋ ਹਰ ਵੀਰਵਾਰ ਅਸੀਂ ਜਿੱਥੇ ਰੇਡੀਓ ਡਾਕਟਰ ਪੇਸ਼ ਕਰਦੇ ਹਾਂ ਨਾਲ ਦੀ ਨਾਲ ਅਸੀਂ ਨਾਟਕੀ ਅੰਦਾਜ਼ 'ਚ ਕਹਾਣੀ ਵੀ ਪੇਸ਼ ਕਰਦੇ ਹਾਂ ਔਰ ਇਹਨਾਂ ਨੂੰ ਕਹਾਣੀ ਪਸੰਦ ਆਈ ਅਤੇ ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆ
0: ਜੀ। FM ਰੇਨਬੋ ਦੇ ਯੁਵਾਣੀ ਪ੍ਰੋਗਰਾਮ 'ਚ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਮੈਡਮ ਅਦਿੱਤੀ ਹੋਰਾਂ ਨੇ ਬਹੁਤ ਹੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਜੀ, ਸਾਨੂੰ ਬਹੁਤ ਵਧੀਆ ਲੱਗੀ
1: ਜੀ, ਇਸ ਲਈ ਵੀ ਸ਼ੁਕਰੀਆ ਜੀ ਇਹਨਾਂ ਦਾ। ਔਰ ਦੇਖੋ ਅੱਖਾਂ ਜਿਹੜੀਆਂ ਨੇ ਉਹ ਨਿਆਮਤ ਹੁੰਦੀਆਂ ਨੇ, ਅੱਖਾਂ ਨੂੰ ਜ਼ਰੂਰ ਸੰਭਾਲ ਕੇ ਰੱਖਣਾ ਚਾਹੀਦਾ ਔਰ ਸਪੈਸ਼ਲਿਸਟ ਡਾਕਟਰ ਜਿਨ੍ਹਾਂ ਨੇ ਅਦਿੱਤੀ ਨੇ ਦੱਸਿਆ ਉਸੇ ਤਰੀਕੇ ਨਾਲ ਤੁਹਾਨੂੰ ਅੱਖਾਂ ਦੀ ਸੰਭਾਲ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ
0: ਜੀ। ਅਤੇ ਪ੍ਰਭਜੋਤ ਜੀ ਕਹਿੰਦੇ ਨੇ ਕਿ ਅਸੀਂ ਹਰ ਵਾਰ ਆਪਣੀ ਮੇਲ 'ਚ ਬੇਨਤੀ ਕਰਦੇ ਹਾਂ, ਇਸ ਵਾਰ ਦੁਬਾਰਾ ਕਰ ਰਹੇ ਹਾਂ ਕਿ ਕਿਰਪਾ ਕਰਕੇ ਜਿਹੜਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਸਾਰਣ ਹੈ ਨਾ ਸ਼ਬਦ ਕੀਰਤਨ ਦਾ, ਉਹ FM 100.9 100.8 'ਤੇ ਵੀ ਸ਼ੁਰੂ ਕਰਾ ਦਿਓ, ਸਾਨੂੰ ਬਹੁਤ ਖੁਸ਼ੀ ਹੋਏਗੀ, ਬੜੇ ਧੰਨਵਾਦੀ ਹੋਵਾਂਗੇ
1: ਜੀ। ਅਸੀਂ ਇਹਨਾਂ ਦਾ ਸੁਝਾਅ ਨੋਟ ਕਰ ਲਿਆ ਔਰ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਜੋ ਇਹਨਾਂ ਨੇ ਲਿਖਿਆ ਅਸੀਂ ਅਫਸਰਾਂ ਤੱਕ ਪਹੁੰਚਾ ਦਈਏ ਅਤੇ ਜੇ ਕੁਝ ਹੋਏਗਾ ਤਾਂ ਇਹਨਾਂ ਨੂੰ ਜ਼ਰੂਰ ਦੱਸਾਂਗੇ
0: ਜੀ। ਇਹਨਾਂ ਨੂੰ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਚੰਗੇ ਲੱਗਦੇ ਨੇ, ਪੂਜਾ ਹਾਂਡਾ, ਦੀਪਾਲੀ ਵਧਵਾ ਅਤੇ ਹੋਰ ਜਿਹੜੇ ਮੇਜ਼ਬਾਨ ਨੇ ਉਹਨਾਂ ਦੀ ਪੇਸ਼ਕਾਰੀ ਬਹੁਤ ਪਸੰਦ ਆਉਂਦੀ ਹੈ ਅਤੇ ਕਹਿੰਦੇ ਨੇ ਮਿੰਨੀ ਕਹਾਣੀਆਂ ਜਿਹੜੀਆਂ ਪ੍ਰੋਗਰਾਮ 'ਚ ਪੇਸ਼ ਕੀਤੀਆਂ ਜਾਂਦੀਆਂ ਨੇ ਨਾ ਉਹ ਸਾਡੇ ਦਿਲ ਨੂੰ ਛੂਹ ਲੈਂਦੀ।
1: ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਦਾ ਮੇਲ ਕਰਨ ਲਈ ਔਰ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਨੂੰ ਸੋਹਣੀ ਤਰ੍ਹਾਂ ਮੇਲ ਲਿਖ ਕੇ ਭੇਜਣਗੇ ਔਰ ਜਿਹੜੇ ਪ੍ਰੋਗਰਾਮ ਇਹਨਾਂ ਨੂੰ ਚੰਗੇ ਲੱਗਦੇ ਨੇ ਉਹਨਾਂ ਬਾਰੇ ਜ਼ਰੂਰ ਸਾਨੂੰ ਦੱਸਣਗੇ ਔਰ ਸਾਨੂੰ ਸੁਝਾਅ ਵੀ ਲਿਖ ਕੇ ਭੇਜਣਗੇ ਕਿ ਕਿਹੜੇ ਪ੍ਰੋਗਰਾਮ ਇਹਨਾਂ ਨੂੰ ਹੋਰ ਜਿਹੜੇ ਅਸੀਂ ਬਿਹਤਰ ਬਣਾ ਸਕੀਏ ਉਹਨਾਂ ਬਾਰੇ ਵੀ ਸਾਨੂੰ ਜ਼ਰੂਰ ਲਿਖ ਕੇ ਭੇਜਣਗੇ।
0: ਸੋ ਪ੍ਰਭਜੋਤ ਜੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਇਹਨਾਂ ਨੇ ਪ੍ਰੋਗਰਾਮਾਂ ਦੀ ਤਾਰੀਫ ਕੀਤੀ ਹੈ, ਸਾਨੂੰ ਸੁਝਾਅ ਵੀ ਦਿੱਤੇ ਨੇ ਅਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਸਾਡੇ ਨਾਲ ਰਿਸ਼ਤਾ ਬਣਾ ਕੇ ਰੱਖਣਗੇ।
1: ਬਿਲਕੁਲ ਜੀ, ਰਿਸ਼ਤਾ ਬਣਾ ਕੇ ਰੱਖਣਗੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਹੋਰ ਵੀ ਜਿਹੜੇ ਸਾਡੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਸਾਨੂੰ ਜ਼ਰੂਰ ਈਮੇਲ ਵੀ ਕਰਨਗੇ ਔਰ ਸਾਨੂੰ ਚਿੱਠੀ ਵੀ ਪਾਉਣਗੇ ਔਰ ਆਪਣੇ ਸੁਝਾਅ ਸਾਡੇ ਤੱਕ ਜ਼ਰੂਰ ਪਹੁੰਚਾਉਣਗੇ
0: ਜੀ। ਔਰ ਪ੍ਰਭਜੋਤ ਜੀ ਦੇਖੋ ਆਪਾਂ ਆਪਣੇ ਸੁਣਨ ਵਾਲਿਆਂ ਨੂੰ ਕੋਈ ਵੀ ਬੇਨਤੀ ਕਰੀਏ ਉਹ ਮੰਨਣਗੇ।
1: ਅੱਛਾ,
0: ਪਰ ਘੜੀ ਦੀਆਂ ਸੂਈਆਂ ਸਾਹਮਣੇ ਤੁਸੀਂ ਲੱਖ ਬੇਨਤੀਆਂ ਕਰ ਲਓ ਕਿ ਸਾਨੂੰ ਦੋ ਮੇਲਾਂ ਹੋਰ ਪੜ੍ਹ ਲੈਣ ਦਿਓ, ਚਿੱਠੀਆਂ ਹੋਰ ਪੜ੍ਹ ਲੈਣ ਦਿਓ, ਇਹਨਾਂ ਮੰਨਣਾ ਕਿਤੇ
1: ਨਾ, ਇਹਨੇ ਕਿਤੇ ਨਹੀਂ ਮੰਨਣਾ ਤੇ ਸੋ ਜੀ ਮੰਨਣਾ ਇਹਨਾਂ ਨੇ ਵੀ ਨਹੀਂ ਤੇ ਮੰਨਣਾ ਅਸੀਂ ਵੀ ਨਹੀਂ ਕਿਉਂਕਿ ਸਾਨੂੰ ਤੇ ਹੁਣ ਜਾਣਾ ਹੀ ਪੈਣਾ ਨਾ,
0: ਜਾਣਾ ਪੈਣਾ। ਸੋ ਸਮੇਂ ਦੀ ਆਗਿਆ ਸਾਨੂੰ ਮੰਨਣੀ ਪੈਣੀ ਹੈ, ਜਿਹੜੀਆਂ ਮੇਲਸ ਜਿਹੜੇ ਖਤ ਰਹਿ ਗਏ ਨੇ ਅਗਲੇ ਪ੍ਰੋਗਰਾਮ 'ਚੋਂ ਸ਼ਾਮਿਲ ਕੀਤੇ ਜਾਣਗੇ।
1: ਬਿਲਕੁਲ,
0: ਜਾਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਦਾ ਪਤਾ ਕੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਸਾਨੂੰ ਖਤ ਲਿਖ ਸਕਣ
1: ਜੀ।
0: ਸੋ ਪ੍ਰੋਗਰਾਮ ਦਾ ਪਤਾ ਨੋਟ ਕਰ ਲਓ ਜੀ, ਇੰਚਾਰਜ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਆਕਾਸ਼ਵਾਣੀ ਜਲੰਧਰ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਜਲੰਧਰ 144-001 ਤੇ। ਪ੍ਰਭਜੋਤ ਜੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਹੋ, ਈਮੇਲ ਦਾ ਜਿਹੜਾ ਪਤਾ ਨਾ ਉਹ ਤੁਸੀਂ ਦੱਸ ਦਿਓ।
1: ਬਿਲਕੁਲ ਜੀ, ਮੈਂ ਈਮੇਲ ਦਾ ਪਤਾ ਦੱਸ ਦਿੰਦੀ ਹਾਂ ਜੀ। ਈਮੇਲ ਹੈਗੀ ਹੈ ਸਾਡੀ tcmjalandhar@gmail.com। ਸੋ ਜੀ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਨੂੰ ਸੋਹਣੇ ਸੋਹਣੇ ਖੱਤ ਅਤੇ ਸੋਹਣੇ ਸੋਹਣੇ ਈਮੇਲ ਜਿਹੜੀਆਂ ਨੇ ਉਹ ਜ਼ਰੂਰ ਭੇਜੋਗੇ। ਪਰ ਵੀਰਿੰਦਰ ਜਾਣ ਤੋਂ ਪਹਿਲਾਂ ਸਾਨੂੰ ਇੱਕ ਗੱਲ ਫੇਰ ਕਰ ਲੈਣੀ ਚਾਹੀਦੀ ਹੈ, ਜਿਹੜੀ ਇਹ ਬਰਸਾਤਾਂ ਵਾਲੀ ਅਸੀਂ ਸ਼ੁਰੂ ਕੀਤੀ ਸੀ
0: ਜੀ। ਬਿਲਕੁਲ, ਬਰਸਾਤਾਂ ਦੇ ਮੌਸਮ ਨੂੰ ਅਸੀਂ ਭਰਪੂਰ ਇਹਦਾ ਮਜ਼ਾ ਲਈਏ ਜੀ,
1: ਜੀ
0: ਅਤੇ ਮਜ਼ਾ ਤਾਂ ਹੀ ਲਿਆ ਜਾ ਸਕਦਾ ਜੇ ਅਸੀਂ ਅਨੁਸ਼ਾਸਨ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਾਂ।
1: ਜੀ ਬਿਲਕੁਲ, ਔਰ ਅਸੀਂ ਸਿਹਤਯਾਬ ਰਹਾਂਗੇ ਤਾਂ ਹੀ ਅਸੀਂ ਇਸ ਬਰਸਾਤਾਂ ਦਾ ਜਿਹੜਾ ਆਨੰਦ ਹੈ ਉਹ ਉਠਾ ਸਕਾਂਗੇ। ਵੈਸੇ ਹੁਣ ਲੋਕ ਸੈਰਾਂ ਕਰਕੇ ਵਾਪਸ ਆ ਚੁੱਕੇ ਨੇ, ਆਪਣੇ ਕੰਮਾਂ ਕਾਰਾਂ 'ਚ ਫਿਰ ਬਿਜ਼ੀ ਹੋ ਗਏ ਨੇ, ਬੱਚਿਆਂ ਦੇ ਸਕੂਲ ਖੁੱਲ੍ਹ ਗਏ ਨੇ।
0: ਬਿਲਕੁਲ ਬਿਲਕੁਲ, ਜ਼ਿੰਦਗੀ ਫਿਰ ਰਫ਼ਤਾਰ ਫੜ ਰਹੀ ਹੈ
1: ਜੀ,
0: ਅਤੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਜਿੱਥੇ ਕਿਤੇ ਵੀ ਨੇ ਸਿਹਤਯਾਬ ਰਹਿਣ, ਤੰਦਰੁਸਤ ਰਹਿਣ।
1: ਜੀ ਬਿਲਕੁਲ, ਔਰ ਇਸ ਉਮੀਦ ਦੇ ਨਾਲ ਕਿ ਸਾਨੂੰ ਫੇਰ ਦੁਬਾਰਾ ਬਹੁਤ ਸੋਹਣੇ ਸੋਹਣੇ ਖੱਤ ਲਿਖ ਕੇ ਭੇਜੋਗੇ ਅਤੇ ਲਈਏ ਇਜਾਜ਼ਤ
0: ਜੀ।
1: ਨਮਸਕਾਰ।
2: ਹੁਣ ਤੁਸੀਂ ਸੁਣ ਰਹੇ ਸੀ ਵਗਦੇ ਪਾਣੀ 'ਚ ਕਹਾਣੀ ਬੰਦ ਦਰਵਾਜ਼ਾ, ਕਹਾਣੀਕਾਰ ਸੀ ਭੁਪਿੰਦਰ ਸਿੰਘ ਮਾਨ। ਮਾਫ਼ ਕਰਨਾ, ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਇਹ ਗੀਤ, ਯੇ ਵਾਦਾ ਰਹਾ।

ਕਹਿੰਦੇ ਡਿੱਗਣਾ ਹਾਰ ਨਹੀਂ ਹੁੰਦਾ, ਹਰ ਵਾਰੀ ਉੱਠਣਾ ਹੀ ਅਸਲੀ ਜਿੱਤ ਹੁੰਦੀ ਹੈ। ਹੌਸਲੇ ਬੁਲੰਦ ਰੱਖ, ਰਾਹ ਭਾਵੇਂ ਔਖੇ ਹੋਣ, ਮੰਜ਼ਿਲ ਉਹਨਾਂ ਨੂੰ ਹੀ ਮਿਲਦੀ ਜੋ ਕਦੇ ਨਾ ਹੌਸਲੇ ਖੋਣ। ਆਓ ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਰਿਚਾ ਸ਼ਰਮਾ ਅਤੇ ਕੁਨਾਲ ਗਾਂਜਾਵਾਲਾ ਨੇ।

ਹੁਣ ਤੁਸੀਂ ਸੁਣ ਰਹੇ ਸੀ ਜੋਤੀ ਨੂਰਾ ਅਤੇ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ

अंग्रेजी प्रोग्राम सुखान था। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸੁਗਾਤ ਪ੍ਰੋਗਰਾਮ ਵਿੱਚ ਅਸੀਂ ਉਹੀ ਗੀਤ ਪੇਸ਼ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਾਡੇ ਸਰੋਤਾ ਕਾਲ ਕਰਕੇ ਕਰਦੇ ਨੇ ਔਰ ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰੋ 0181 2342 171 ਤੁਸੀਂ ਆਪਣੀ ਫਰਮਾਇਸ਼

ਤੇ ਗੀਤ ਆਪਣੇ ਵਿਚਾਰ ਤੇ ਆਪਣੇ ਸੰਦੇਸ਼ ਸਾਨੂੰ WhatsApp ਰਾਹੀਂ ਵੀ ਭਿਜਵਾ ਸਕਦੇ ਹੋ। ਸਾਡਾ ਨੰਬਰ ਹੈ ਜੀ 9465-36077। ਪ੍ਰੋਗਰਾਮ ਸੁਗਾਤ ਜਾਰੀ ਰਹੇਗਾ ਜੀ ਸਵੇਰੇ 1 ਵਜੇ ਤੱਕ। 1 ਵਜੇ ਅਸੀਂ ਸੁਣਾਂਗੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਡਿਊਟ ਮਿਊਜ਼ਿਕ। ਪੰਜਾਬੀ ਡਿਊਟ ਮਿਊਜ਼ਿਕ ਜਾਰੀ ਰਹੇਗਾ ਜੀ ਸਵੇਰੇ 2 ਵਜੇ ਤੱਕ, ਔਰ ਤੁਸੀਂ ਸਵੇਰੇ 3 ਵਜੇ ਸਰਵਣ ਕਰ

0: ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ ਆਖਦੇ ਹਾਂ, ਵੈਲਕਮ ਕਰਦੇ ਹਾਂ ਜੀ ਆਪਣੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ, ਜਿਨ੍ਹਾਂ ਨੇ ਹੁਣੇ ਹੁਣੇ ਜੁਆਇਨ ਕੀਤਾ ਪ੍ਰੋਗਰਾਮ ਸੁਗਾਤ, ਉਹਨਾਂ ਦਾ ਵੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਾਡੇ ਸਰੋਤਾ ਫੋਨ ਰਾਹੀਂ ਕਰਦੇ ਨੇ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 23 41 171। ਇਹ ਨੰਬਰ ਮਿਲਾ ਕੇ ਸਾਡੇ ਨਾਲ ਪ੍ਰੋਗਰਾਮ ਦੇ ਪਹਿਲੇ ਸਰੋਤਾ ਲਾਈਨ 'ਤੇ ਜੁੜ ਚੁੱਕੇ ਨੇ ਜੀ। ਆਓ ਉਹਨਾਂ ਨੂੰ ਵੈਲਕਮ ਕਰੀਏ, ਜੀ ਆਇਆਂ ਨੂੰ ਆਖੀਏ। ਹੈਲੋ, ਮੈਂ ਆਰ ਜੀ ਅਮਿਤ ਬੋਲ ਰਿਹਾ ਜੀ, ਤੁਸੀਂ ਕੌਣ ਬੋਲ ਰਹੇ ਹੋ? ਹੈਲੋ,
1: ਮੈਂ ਜੀ ਸੁਰਜੀਤ ਕੁਮਾਰ ਉਰਫ ਤੋਤੀ।
0: ਹਾਂਜੀ ਸੁਰਜੀਤ,
1: ਬਲਾਕ ਦੀਆਂ ਨਗਰ ਪਿੰਡ ਤਹਿਸੀਲ ਜ਼ਿਲ੍ਹਾ ਗੁਰਦਾਸਪੁਰ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਸੁਰਜੀਤ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਮਹਾਰਾਜ ਜੀ, ਤੁਹਾਨੂੰ ਮਿਲ ਕੇ ਇੰਨੀ ਖੁਸ਼ੀ ਹੋਈ ਹੈ, ਬਹੁਤ ਜ਼ਿਆਦਾ।
0: ਚਲੋ, ਤੇ ਤੁਹਾਡੀ ਕਾਲ ਲੱਗੀ ਹੈ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਰਹੀ ਹੈ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਹੋ, ਬੜੀ ਖੁਸ਼ੀ ਦੀ ਗੱਲ ਹੈ। ਅੱਜ ਕਿਹੜਾ ਗੀਤ ਸਾਨੂੰ ਸਾਰਿਆਂ ਨੂੰ ਸੁਣਵਾਓਗੇ?
1: ਉਹੀ ਮਿੱਤਰਾਂ ਦੇ ਅੰਗ ਵਿੱਚ ਅੱਜ ਕੱਲ ਲੜੀ ਤੇ ਮੇਰੀ
0: ਅੱਖ। ਵਾਹ ਜੀ ਵਾਹ, ਮਿੱਤਰਾਂ ਦੀ ਖੰਗ ਵਿੱਚ ਖੰਗ ਬਲੀ ਹੈ ਨਾ?
1: ਹਾਂਜੀ ਹਾਂਜੀ ਹਾਂਜੀ।
0: ਤੇ ਲਓ ਜੀ, ਤੁਹਾਡੀ ਪਸੰਦ ਦਾ ਗੀਤ ਤੱਕ ਪਹੁੰਚ ਰਿਹਾ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸੁਰਜੀਤ ਜੀ। ਜਿਹੜਾ ਗੀਤ ਸਾਡੇ ਸਾਥੀ ਸੁਣਨਾ ਚਾਹੁੰਦੇ ਨੇ, ਆਵਾਜ਼ ਦਿੱਤੀ ਹੈ ਮੁਹੰਮਦ ਸਦੀਕ ਹੋਣਾ ਅਤੇ ਰਣਜੀਤ ਕੌਰ ਨੇ। ਲਓ ਜੀ, ਇਸ ਯੁਗਲ ਗੀਤ ਅਸੀਂ ਸਾਰੇ ਰਲ ਕੇ ਇੰਜੋਏ ਕਰਦੇ ਹਾਂ ਜੀ।

0: ਪ੍ਰੋਗਰਾਮ ਚੱਲਿਆ ਜੀ ਸੁਗਾ ਅਤੇ ਮੈਂ ਤੁਹਾਡਾ ਆਰ ਜੇ ਦੋਸਤ ਅਮਿਤ ਇੱਕ ਵਾਰੀ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਜੀ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਵਿੱਚ ਤੁਸੀਂ ਹੀ ਮਾਲਕ ਹੋ, ਤੁਸੀਂ ਹੀ ਸਾਰੇ ਗੀਤ ਆਪਣੀ ਮਰਜ਼ੀ ਦੇ ਚਲਾਉਣੇ ਨੇ ਅਤੇ ਬਸ ਫਿਰ ਫਟਾਫਟ ਸਾਨੂੰ ਕਾਲ ਕਰੋ। ਸਾਡਾ ਨੰਬਰ ਹੈ ਜੀ 0181 2342 171। ਔਰ ਤੁਸੀਂ ਅਗਰ ਆਪਣਾ ਸੰਦੇਸ਼ਾ ਗੀਤ ਦੀ ਪਸੰਦ ਵਟਸਐਪ ਰਾਹੀਂ ਭੇਜਣਾ ਚਾਹੁੰਦੇ ਹੋ ਸਾਡਾ ਨੰਬਰ ਨੋਟ ਕਰੋ ਜੀ 9495635070। ਅਗਰ ਤੁਸੀਂ ਸਾਨੂੰ ਮੈਸੇਜ ਇੰਡੀਆ ਦੇ ਬਾਹਰੋਂ ਕਰ ਰਹੇ ਹੋ, ਕਿਸੇ ਹੋਰ ਕੰਟਰੀ ਤੋਂ ਕਰ ਰਹੇ ਹੋ, ਤਾਂ ਕੰਟਰੀ ਕੋਡ +91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ। ਤਾਂ ਲਓ ਜੀ ਆਪਾਂ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਇੰਨੀ ਪਿਆਰੀ ਆਵਾਜ਼ ਲੈ ਕੇ ਕੌਣ ਹਾਜ਼ਰ ਹੋਏ ਨੇ ਸੁਗਾਤ ਦੇ ਵੇਲੇ?
1: ਸੋਮਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਵਾਹ ਜੀ ਵਾਹ, ਸੋਮਦੱਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਕੀ ਹਾਲ ਚਾਲ ਨੇ?
1: ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਹਾਲ ਚਾਲ ਸਰ।
0: ਤੇ ਆਪਣੇ ਸ਼ਹਿਰ ਦੇ ਹਾਲਾਤ ਦੱਸੋ, ਮੌਸਮ ਕਿਸ ਤਰ੍ਹਾਂ, ਗਰਮੀ ਸਰਦੀ ਬਾਰਿਸ਼ ਕਿਸ ਤਰ੍ਹਾਂ?
1: ਮੌਸਮ ਠੀਕ ਹੈ ਜੀ।
0: ਚਲੋ, ਬਾਰਿਸ਼ ਹੋਈ ਹੈ?
1: ਨਹੀਂ, ਬਾਰਿਸ਼ ਅੱਜ ਤਾਂ ਨਹੀਂ ਹੋਈ ਜੀ, ਕੱਲ ਵਧੀਆ ਹੋਈ ਸੀ,
0: ਪਰ ਮੌਸਮ ਬਹੁਤ ਗਰਮੀ ਨਹੀਂ ਹੈ। ਠੀਕ ਹੈ,
1: ਹਾਂ ਹੁਮਸ ਵਾਲਾ ਮੌਸਮ ਹੋ ਰਿਹਾ ਜੀ ਹੁਣ।
0: ਚਲੋ, ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੀ ਗੱਲ, ਕਿਉਂਕਿ ਪਿੱਛੇ ਗਰਮੀ ਦਾ ਦੌਰ ਬਹੁਤ ਜ਼ਬਰਦਸਤ ਚੱਲਦਾ ਰਿਹਾ।
1: ਬਿਲਕੁਲ ਜੀ ਬਿਲਕੁਲ, ਕੁਦਰਤ ਦੇ ਰੰਗ ਨੇ ਜੀ, ਸਾਰੇ ਰੰਗ ਆਪਾਂ ਨੂੰ ਮੰਨਣੇ ਪੈਣਗੇ ਇਸ ਧਰਤੀ ਤੇ ਰਹਿ ਕੇ।
0: ਬਿਲਕੁਲ ਜੀ ਬਿਲਕੁਲ, ਵੈਸੇ ਵੀ ਸਾਨੂੰ ਸਾਰਿਆਂ ਨੂੰ ਆਦਤ ਹੈ ਕਿ ਅਸੀਂ ਥੋੜ੍ਹਾ ਜਿਹਾ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਅਤੇ ਉਸ ਨਤੀਜੇ ਭੁਗਤਣੇ ਪੈਂਦੇ ਆ,
1: ਗਰਮੀ ਤੋਂ ਬਾਅਦ ਸਰਦੀ, ਸਰਦੀ ਤੋਂ ਬਾਅਦ ਗਰਮੀ, ਇਹ ਹਮੇਸ਼ਾ ਹੀ ਚੱਲਦਾ ਹੈ ਜੀ।
0: ਚਲੋ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗ ਰਿਹਾ ਅਤੇ ਇਹ ਦੱਸੋ ਜੀ ਅੱਜ ਕਿਹੜਾ ਗੀਤ ਸੁਣਵਾ ਦਈਏ ਤੁਹਾਨੂੰ ਆਪਾਂ?
1: ਦੇਖੋ, ਤੁਹਾਡੇ ਚੈਨਲ ਤੇ ਚੱਲਣ ਵਾਲੇ ਸਾਰੇ ਗੀਤ ਬਹੁਤ ਵਧੀਆ ਨੇ, ਪਰ ਅੱਜ ਜੋ ਆਪਾਂ ਗੀਤ ਸੁਣਾਂਗੇ ਕੁਲਦੀਪ ਮਾਨ ਜੀ ਦਾ ਗੀਤ ਸੁਣਾਂਗੇ ਚਿੱਠੀਆਂ ਜੀ।
0: ਉਹ ਵਾਹ ਜੀ ਵਾਹ,
1: ਬੜੇ ਭਾਗਾਂ ਵਾਲੇ ਹੁੰਦੇ ਜਿਹੜੇ ਪਾਉਣ ਚਿੱਠੀਆਂ ਨਾਲੇ ਵਸਦੇ ਘਰਾਂ ਦੇ ਵਿੱਚ,
0: ਆਉਣ ਚਿੱਠੀਆਂ। ਬਿਲਕੁਲ ਜੀ ਬਿਲਕੁਲ ਬਿਲਕੁਲ,
1: ਜਲੰਧਰ ਇੱਕ ਵਸਦਾ ਘਰ ਆ ਜਿੱਥੇ ਇੰਨੀਆਂ ਚਿੱਠੀਆਂ ਆ ਰਹੀਆਂ ਨੇ ਜੀ, ਤੁਹਾਨੂੰ ਆਪ ਹੀ ਪਤਾ।
0: ਸ਼ੁਕਰੀਆ ਜੀ, ਸ਼ੁਕਰੀਆ ਜੀ। ਅਸੀਂ ਇਸ ਪ੍ਰੋਗਰਾਮ ਵਿੱਚ ਵੀ ਜਿਹੜੇ ਸਾਡੇ ਸਰੋਤਾਂ ਨੇ ਚਿੱਠੀ ਪਾਉਂਦੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰਾਂਗੇ ਜੀ, ਉਹਨਾਂ ਦੇ ਮੈਸੇਜਸ, ਉਹਨਾਂ ਦੇ ਗੀਤ ਦੀ ਫਰਮਾਇਸ਼ ਵੀ ਅਸੀਂ ਜ਼ਰੂਰ ਜ਼ਰੂਰ ਪਲੇ ਕਰਾਂਗੇ।
1: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਸਰ ਜੀ।
0: ਚਲੋ, ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਪਲੇ ਕਰਾਂਗੇ ਜੀ, ਲੇਕਿਨ ਪਹਿਲਾਂ ਕੁਝ ਥੋੜ੍ਹੇ ਵਟਸਐਪ ਮੈਸੇਜ ਅਸੀਂ ਸ਼ਾਮਿਲ ਕਰਾਂਗੇ ਅਤੇ ਉਸ ਤਦ ਤੱਕ ਵੇਟ ਕਰੋ ਜੀ। ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ ਧੰਨਵਾਦ।

ਤੁਸੀਂ ਜਾਣਦੇ ਹੋ ਅਸੀਂ ਫਰਮਾਇਸ਼ ਵਾਸਤੇ ਵਟਸਐਪ ਮੈਸੇਜ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ। ਅਤੇ ਲਓ ਜੀ ਹੁਣ ਫਿਰ ਅਸੀਂ ਸਭ ਤੋਂ ਪਹਿਲਾਂ ਜਿਹੜਾ ਵਟਸਐਪ ਮੈਸੇਜ ਸ਼ਾਮਿਲ ਕਰਨ ਜਾ ਰਹੇ ਹਾਂ ਜੀ, ਉਹ ਸਾਨੂੰ ਸਾਡੇ ਸਰੋਤਾ ਨੇ ਭੇਜਿਆ ਹੈ। ਅਤੇ ਉਹ ਕਹਿੰਦੇ ਨੇ ਜੀ, ਇਹਨਾਂ ਦਾ ਨਾਮ ਹੈ ਜੀ ਸੁਸ਼ੀਲ ਕੁਮਾਰ, ਇਹਨਾਂ ਦੇ ਨਾਲ ਨੇ ਮਹੇਸ਼, ਰਾਜੂ, ਪ੍ਰੇਮਦੱਤ, ਸੂਰਜਪਾਲ ਰਹਿਣ ਵਾਲੇ ਨੇ ਜੀ। ਹਾਂਜੀ, ਇਹਨਾਂ ਨੇ ਲਿਖਿਆ ਪਿੱਛੇ ਮੈਸੇਜ, ਬੜਾ ਸ਼ਾਨਦਾਰ ਲਿਖਿਆ ਮੈਸੇਜ, ਅਸੀਂ ਬਾਅਦ 'ਚ ਪੜ੍ਹਾਂਗੇ। ਪਹਿਲਾਂ ਇਹਨਾਂ ਦਾ ਰਹਿਣ ਵਾਲੇ ਨੇ ਜੀ ਰਾਜਪੁਰੀ ਦੇ, ਇਹਨਾਂ ਨੇ ਮੈਸੇਜ ਲਿਖਿਆ ਜੀ ਕਿ ਅਸੀਂ ਫੋਨ ਟਰਾਈ ਕਰ ਰਹੇ ਹਾਂ ਪਰ ਸਾਨੂੰ ਫੋਨ ਨਹੀਂ ਮਿਲ ਰਿਹਾ, ਅਤੇ ਹੋ ਸਕੇ ਤਾਂ ਸਾਡੀ ਪਸੰਦ ਆ ਕੋਈ ਪੁਰਾਣਾ ਗੀਤ ਪਲੇ ਕਰ ਦੇਣਾ। ਜ਼ਰੂਰ ਜੀ, ਤੁਸੀਂ ਨਿਰਾਸ਼ ਨਹੀਂ ਹੋਣਾ, ਫੋਨ ਟਰਾਈ ਕਰੋ, ਜ਼ਰੂਰ ਮਿਲੇਗਾ। ਤਦ ਤੱਕ ਤੁਹਾਡਾ ਅਸੀਂ ਮੈਸੇਜ ਜਿਹੜਾ ਵੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਿਆ। ਤੁਸੀਂ ਦੇਖ ਸਕਦੇ ਹੋ ਤੁਹਾਡਾ ਨਾਮ ਜਿਹੜਾ ਕਿ ਹੁਣ ਆਪਾਂ ਪੜ੍ਹਿਆ ਮੈਸੇਜ, ਔਰ ਪਹਿਲਾ ਮੈਸੇਜ ਮਿਲਿਆ, ਠੀਕ ਹੈ ਜੀ। ਅਗਲਾ ਮੈਸੇਜ ਸਾਨੂੰ ਜਿਹੜਾ ਮਿਲਿਆ ਵੇ, ਇਹ ਕਹਿੰਦੇ ਨੇ ਜੈ ਜਵਿੰਦਰ, ਆਪ ਕੈਸੇ ਹੈ, ਔਰ ਭੇਜ ਰਹੇ ਨੇ ਮਲਿਆਣਾ ਸਰਦਾਨਾ ਮੇਰਠ ਤੋਂ। ਭੇਜਣ ਵਾਲੇ ਨੇ ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਨ ਜੈਨ। ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਪਿਆਰਾ ਮੈਸੇਜ ਭੇਜਣ ਵਾਸਤੇ, ਧੰਨਵਾਦ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜਸਵੀਰ, ਅਮਨਦੀਪ, ਔਰ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਪਿੱਟਾ ਬਜਾਜ, ਇਹਨਾਂ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਲਓ ਜੀ, ਅਗਲਾ ਮੈਸੇਜ ਸਾਨੂੰ ਮਿਲ ਰਿਹਾ ਜੀ, ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਪਲੇ ਕਰ ਦਿਉ ਮਿਹਰਬਾਨੀ। ਮਜੂ ਕਟੇਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਗੁੜੀਆ ਅਤੇ ਇਸ਼ਿਤਾ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਹੈਲੋ ਸਰ, ਨਮਸਤੇ ਜੀ, ਔਰ ਨਾਲ ਝੰਡਾ ਅਮੈਰੀਕਾ ਦਾ ਲਗਾ ਕੇ ਬੜਾ ਪਿਆਰਾ ਮੈਸੇਜ ਭੇਜ ਰਹੇ ਸਾਡੇ ਸਾਥੀ ਮੋਹਨ ਚੰਦਰ ਜੀ, ਡੈਨਵਰ ਕੋਲਾਰਾਡੋ USA ਤੋਂ। ਕੋਈ ਵੀ ਸੌਂਗ ਪਲੇ ਕਰ ਦਿਉ। ਬਹੁਤ ਬਹੁਤ ਸ਼ੁਕਰੀਆ ਸਰ, ਤੁਹਾਡਾ ਮੈਸੇਜ ਮਿਲਿਆ, ਦਿਲ ਖੁਸ਼ ਹੋ ਗਿਆ। ਇੰਨੀ ਦੂਰ ਜਾ ਕੇ ਵੀ ਤੁਸੀਂ ਮਾਂ ਬੋਲੀ ਨੂੰ, ਆਪਣੀ ਮਾਂ ਮਿੱਟੀ ਨੂੰ ਨਹੀਂ ਭੁੱਲੇ, ਅਤੇ ਤੁਸੀਂ ਸਾਨੂੰ ਯਾਦ ਕਰ ਰਹੇ ਹੋ, ਦੈਟ ਮੀਨਸ ਤੁਸੀਂ ਹਾਲੇ ਸਾਨੂੰ ਅਟੈਚ ਹੋ। ਦੈਟਸ ਵੈਰੀ ਨਾਈਸ ਆਫ ਯੂ ਮਿਸਟਰ ਮੋਹਨ ਚੰਦਰ, ਥੈਂਕ ਯੂ ਵੈਰੀ ਮੱਚ। ਅਗਲਾ ਮੈਸੇਜ ਜਿਹੜਾ ਅਸੀਂ ਸ਼ਾਮਿਲ ਕਰਨ ਜਾ ਰਹੇ ਹਾਂ ਜੀ, ਸਾਨੂੰ ਭੇਜ ਰਹੇ ਨੇ ਅਦਾਸ਼ਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ, ਰਹੇਜਾ, ਕਾਂਤਾ ਰਾਣੀ, ਡੈਨੀ, ਨੀਤੂ, ਜੋਤ ਅਤੇ ਸਜਨੀ, ਕਹਿੰਦੇ ਐਨੀ ਸੌਂਗ ਐਸ ਯੂ ਲਾਈਕ। ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ, ਅਗਲਾ ਮੈਸੇਜ ਭੇਜ ਰਹੇ ਨੇ ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨ ਪ੍ਰੀਤ ਸਿੰਘ, ਰਹਿਣ ਵਾਲੇ ਨੇ ਪਿੰਡ ਛਾਜਲੀ ਦੇ, ਜ਼ਿਲ੍ਹਾ ਸੰਗਰੂਰ, ਅਤੇ ਕਹਿੰਦੇ ਕੋਈ ਵੀ ਸੌਂਗ ਪਲੇ ਕਰ ਦਿਓ। ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਮੈਸੇਜ ਭੇਜਣ ਵਾਸਤੇ ਜੀ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ, ਆਰਜ਼ੂ ਅਤੇ ਗੁੱਡੂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰੀਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਬਾਜਵਾ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਚੰਦ, ਅਨਮੋਲ, ਦੀਪਕ, ਕਹਿੰਦੇ ਕੋਈ ਵੀ ਮਿਸ ਪੂਜਾ ਦਾ ਗੀਤ ਸੁਣੋ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਔਰ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਸੀਂ ਹੁਣ ਸੁਣਾਂਗੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਜ਼ਰੂਰ ਜ਼ਰੂਰ ਕਾਲ ਕਰੋ, ਔਰ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਜੀ। ਸਾਡਾ ਨੰਬਰ ਹੈ 94655 36077।

ਮੈਡਮ ਚਾਲਿਆ ਜੀ ਸੁਗਾਤ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਆਪਣੇ ਅਗਲੇ ਕਾਲਰ ਦੇ ਨਾਲ। ਹੈਲੋ ਹੈਲੋ ਹੈਲੋ ਹਾਂ ਲੱਗਦਾ ਜੀ ਤਕਨੀਕੀ ਖਰਾਬੀ ਕਾਰਨ ਕਾਲ ਡਿਸਕਨੈਕਟ ਹੋ ਗਈ ਹੈ ਅਤੇ ਸਾਨੂੰ ਅਫਸੋਸ ਹੈ ਜੀ ਆਪਾਂ ਗੱਲਬਾਤ ਨਹੀਂ ਕਰ ਪਾ ਰਹੇ ਆਪਣੇ ਕਾਲਰ ਦੇ ਨਾਲ, ਲੇਕਿਨ ਤੁਸੀਂ ਨਿਰਾਸ਼ ਨਹੀਂ ਹੋਣਾ, ਸਾਨੂੰ ਕਾਲ ਕਰੋ ਜੀ ਔਰ ਸਾਡਾ ਨੰਬਰ 081-23-42-171। ਅਗਲਾ ਵਟਸਐਪ ਮੈਸੇਜ ਸਾਨੂੰ ਮਿਲ ਰਿਹਾ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਭੇਜ ਰਹੇ ਨੇ ਮੁਕੇਸ਼ ਪੱਤਾ, ਨੀਲਮ ਪੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਪੱਤਾ। ਮੰਡੀ ਹਰਜੀਰਾਮ ਮਲੋਟ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ, ਇਹ ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਮੈਸੇਜ ਭੇਜਣ ਦਾ, ਧੰਨਵਾਦ ਤੁਹਾਡਾ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਜੀ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਸੁੱਚਾ ਸਿੰਘ ਪਾਠਕ। ਕਹਿੰਦੇ ਗੁਰਦਾਸ ਮਾਨ ਹੋਣਾਂ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਦਿਓ। ਬਿਲਕੁਲ ਜੀ, ਤੁਹਾਡੀ ਪਸੰਦ ਦਾ ਗੀਤ ਅਸੀਂ ਜ਼ਰੂਰ ਜ਼ਰੂਰ ਪਲੇ ਕਰਾਂਗੇ, ਬਸ ਪ੍ਰੋਗਰਾਮ ਦੇ ਨਾਲ ਇਸ ਤਰ੍ਹਾਂ ਬਣੇ ਰਹੋ ਔਰ ਜਦੋਂ ਅਸੀਂ ਗੀਤ ਪਲੇ ਕਰਾਂਗੇ ਤੁਹਾਡਾ ਨਾਮ ਵੀ ਜ਼ਰੂਰ ਮੈਂਸ਼ਨ ਕਰਾਂਗੇ ਜੀ। ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ ਨੇ ਸਾਨੂੰ ਧੰਨਵਾਦ ਦਾ ਮੈਸੇਜ ਭੇਜਿਆ ਜੀ, ਕਹਿੰਦੇ ਸਾਡਾ ਮਨਪਸੰਦ ਗੀਤ ਪਲੇ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਤਿਮਾਨ, ਕ੍ਰਿਸ਼ਨਾ ਤਿਮਾਨ, ਕੋਮਲ ਤਿਮਾਨ, ਸ਼ੁਭਮ, ਪ੍ਰਿਯੰਕਾ, ਆਂਚਲ, ਪ੍ਰਵੀਨ ਅਤੇ ਬਹੁਤ ਸਾਰੇ ਸਾਥੀ ਨੇ ਜੀ। ਨਮਸਕਾਰ ਸਰ, ਜਲਦੀ ਗਾਣਾ ਸੁਣਾਉਣਾ, ਸੁਬਹਾ ਸਕੂਲ ਜਾਣਾ ਹੈ, ਧੰਨਵਾਦ, ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ। ਇੰਨਾ ਪਿਆਰਾ ਮੈਸੇਜ ਭੇਜਣ ਦੇ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਪਿਆਰ ਭਰੀ ਨਮਸਕਾਰ। ਇਸ ਤਰ੍ਹਾਂ ਲਿਖ ਕੇ ਭੇਜਿਆ ਸਾਨੂੰ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਭੇਜਣ ਵਾਲੇ ਸਾਡੇ ਸਰੋਤਾਂ ਨੇ ਜੀ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼, ਪ੍ਰਿਤੀਸ਼ ਸੰਧੂ ਅਤੇ ਮੈਕਸ। ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਦੇ ਲਈ।

0: ਇਸ ਗੀਤ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਸੁਗਾਤ ਦੇ ਅਗਲੇ ਕਾਲਰ ਲਾਈਨ ਤੇ ਜੁੜ ਚੁੱਕੇ ਨੇ ਜੀ। ਆਓ ਉਹਨਾਂ ਨੂੰ ਜੀਆਈ ਨੂੰ ਆਖੀਏ, ਉਹਨਾਂ ਦੇ ਵਿਚਾਰ ਸੁਣਦੇ ਹਾਂ ਔਰ ਦੇਖਦੇ ਹਾਂ ਜੀ ਕਿਸ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ। ਹੈਲੋ,
1: ਹੈਲੋ, ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਨਮਸਕਾਰ। ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸ੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਲੀਆਂ ਜੀ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਸਾਡੀ ਗੱਲ ਅਟੈਂਡ ਕਰਨ
0: ਲਈ। ਅਰੇ ਵਾਹ ਜੀ ਵਾਹ। ਅੱਜ ਕਿਹੜਾ ਗੀਤ ਸੁਣਵਾਓਗੇ ਸਨ ਸਾਰਿਆਂ ਨੂੰ?
1: ਅੱਜ ਫਿਰ ਸਤਿੰਦਰ ਸਰਤਾਜ ਸੁਣਾ ਦਿਓ, ਦਿਲ ਬੜਾ ਕਠੋਰ ਹੋ ਗਿਆ।
0: ਹਾਂ ਹਾਂ ਹਾਂ, ਕੀ ਗੱਲ ਹੋ ਗਈ? ਖਾਸ ਕੋਈ ਖਾਸ ਗੱਲਬਾਤ ਹੋਈ ਕਿ ਵੈਸੇ ਕਠੋਰ ਹੋ ਗਿਆ?
1: ਨਹੀਂ, ਵੈਸੇ ਅੱਜ ਮੇਰਾ ਮਨ ਕੀਤਾ ਸੀ ਮੈਂ
0: ਚਲ
1: ਗਾਣਾ ਸੁਣੀਆ।
0: ਜ਼ਰੂਰ ਜੀ ਜ਼ਰੂਰ, ਤੁਹਾਡੀ ਫਰਮਾਇਸ਼ ਦਾ ਗੀਤ ਸਰਤਾਜ ਹੁਣਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਿਹਾ ਜੀ। ਰਸਗਨੀਆ ਸਾਹਿਬ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਅਤੇ ਉਮੀਦ ਕਰਦੇ ਸਾਨੂੰ ਤੁਸੀਂ ਇਸ ਤਰ੍ਹਾਂ ਪ੍ਰੋਗਰਾਮ ਵਿੱਚ ਕਾਲ ਕਰਦੇ ਰਹੋਗੇ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 23 42 171 ਔਰ ਵਟਸਐਪ ਨੰਬਰ 94 655 36 070।

0: वाह जी वाह, बहुत ही प्यारा गीत। सरताज हुनर की आवाज़ सुनिए आप, बहुत प्यारा गीत। यदि फरमाइश सानू रसगनिया साहब ने की सी, उन्होंने भी बहुत बहुत थैंक यू जी इन्ना प्यारा गीत सानू सुनवाउण दे लई। पर एक गल मैं जरूर कहनी चाहवांगा कि दुख सुख जिंदगी च आंदे ने और सब नू आंदे ने। तुसीं अपना दिल पक्का रखना, कठोर नहीं करना और हस के बहादुरां वांगण हर दुख का मुकाबला करना। कहिंदे ना हार नहीं मननी, अगे वधदे जाणा। राजी है उसमें जिसमें तेरी रजा है, मतलब परमात्मा दे नाल रल के दुख नूं टैकल करना, उन्हें फाइट करना, उन्हें मुकाबला देना। ठीक है जी, इदां दी गल्लां चलदे रहणगे। पहलां आपां गल्लबात करांगे प्रोग्राम दे अगले कॉलर दे नाल। हैलो,
1: हैलो सत श्री अकाल सर जी।
0: हाँ जी, कौन सा बोल रहे ने जी, केड़ी जगह तो बोल रहे ने?
1: सर जी मैं राजू बोलदा जी, चंडीगढ़ तो।
0: राजू जी तुहाडा बहुत बहुत स्वागत तुहाडे अपने प्रोग्राम सुगात
1: विच। धन्नवाद सर जी, तुहाडा भी बहुत बहुत स्वागत।
0: ठीक है जी, ठीक है जी। होर सुनाओ, की कर रहे सी?
1: फोन मिलाउण लगे होए सर जी 11 बजे
0: दा। वाह जी वाह, मेरे को दो तीन मैसेज भी आए ने जिन्हां ने नाराजगी पेश कीती कि तुसीं साडा फोन पिक नहीं कर रहे। मैं ट्राई कर रहा, मेरी मैडम ट्राई कर रहे ने। तुहाडे राजू जी कॉल दे थ्रू असीं सारे सुनण वालिआं नूं इक रिक्वेस्ट करना चाहुंदे आ कि बहुत सारे नंबर कट्ठे फ्लैश हो रहे ने, तुसीं कॉल नूं पिक करन जाओ तो कोई होर कॉल लग जांदी है। ਕਿਸੇ ਦੀ ਵੀ ਕਾਲ ਆਪਾਂ ਕੱਟਦੇ ਨਹੀਂ, ਯਕੀਨ ਕਰਨਾ। ਸਭ ਦੀ ਕਾਲ ਸੁਣਨਾ ਚਾਹੁੰਦੇ ਹਾਂ, ਵੱਧ ਤੋਂ ਵੱਧ ਲੋਕਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਚਾਹੁੰਦੇ ਹਾਂ। ਠੀਕ ਹੈ ਜੀ, ਔਰ ਇਹਦੇ ਵਿੱਚ ਤੁਸੀਂ ਹਾਰ ਨਹੀਂ ਮੰਨੀ, ਬਸ ਟਰਾਈ ਕਰੀ ਜਾਓ, ਫੋਨ ਜ਼ਰੂਰ ਮਿਲੇਗਾ। ਔਰ ਹਰ ਮੈਸੇਜ ਪੜਿਆ ਜਾਏਗਾ ਜੀ, ਤੁਹਾਡਾ ਜਿਹੜਾ ਤੁਹਾਨੂੰ ਇਹਨੇ ਪਿਆਰ ਨਾਲ ਭੇਜਿਆ। ਅਗਰ ਕਾਲ ਨਹੀਂ ਲੱਗੀ ਤੁਸੀਂ ਮੈਸੇਜ ਕਰ ਦਿਓ ਜੀ, ਇਹੀ ਕਹਿ ਸਕਦੇ ਹਾਂ ਜੀ। ਠੀਕ ਹੈ ਜੀ, ਰਾਜੂ ਜੀ ਤੁਸੀਂ ਸਾਨੂੰ ਕਿਹੜਾ ਗੀਤ ਸੁਣਾ ਰਹੇ ਹੋ? ਓਹੋ ਰਾਜੂ ਜੀ, ਰਾਤੀ ਇਸ ਵੇਲੇ 12 ਵੱਜ ਰਹੇ, ਕਿਹੜੇ ਗਿੱਧੇ ਪਵਾ ਰਹੇ ਹੋ? ਚਲੋ ਚਲੋ, ਉਹ ਗੀਤ ਸੁਣਾਵਾਂਗੇ ਜਿਹਨਾਂ ਤੁਹਾਡੇ ਸਾਰੇ ਦਿਨ ਦੀ ਥਕਾਵਟ ਜਿਹੜੀ ਉਤਰ ਜਾਏਗੀ। ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਜ਼ਰੂਰ ਸੁਣਾਂਗੇ ਜੀ। ਪਹਿਲਾਂ ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲਈਏ। ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਰਾਜਪਾਲ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ, ਸੋਨੀ, ਮੋਹਨੀ, ਰਿਤਿਕ ਤੇ ਬਲਵੀਰ ਸਿੰਘ। ਕਹਿੰਦੇ ਕਿਸੇ ਵੀ ਗੀਤ ਸਾਨੂੰ ਸ਼ਾਮਿਲ ਕਰੋ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸਾਨੂੰ ਸਾਡੇ ਰੈਗੂਲਰ ਸਰੋਤਾਂ ਨੇ, ਉਹਨਾਂ ਨੇ ਬੜੇ ਪਿਆਰ ਨਾਲ ਮੈਸੇਜ ਭੇਜਿਆ ਜੀ ਕ੍ਰਿਸ਼ਨਾ ਪਾਰਕ ਤੋਂ। ਸੁਖਵਿੰਦਰ ਸਿੰਘ ਜੋੜਾ, ਸਵੀਟੀ ਦੀਵਾਨਾ। ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਤਰ੍ਹਾਂ ਲਿਖ ਕੇ ਸਾਨੂੰ ਭੇਜ ਰਹੇ ਨੇ। ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੇ। ਸ਼ੁਭ ਚਿੰਤਕ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਪਰਮਿੰਦਰ ਰੰਧਾਵਾ। ਰੰਧਾਵਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ, ਇੰਨਾ ਨਿੱਘਾ ਮੈਸੇਜ ਭੇਜਣ ਦੇ ਲਈ। ਅਤੇ ਲਓ ਜੀ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਹੈ, ਅਸੀਂ ਸਭ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜੀ ਉਸ ਗੀਤ ਦਾ ਜਿਹਦੀ ਫਰਮਾਇਸ਼ ਰਾਜੂ ਜੀ ਨੇ ਕੀਤੀ ਚੰਡੀਗੜ੍ਹ ਤੋਂ। ਲਓ ਜੀ ਰਾਜੂ ਜੀ, ਤੁਹਾਡੀ ਪਸੰਦ ਦਾ ਗੀਤ ਹਾਜ਼ਰ ਹੈ ਜੀ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਫਟਾਫਟ ਕਾਲ ਕਰੋ 0182 42 141।

0: ਹੁਣ ਚੱਲਿਆ ਜੀ ਸੌਗਾਤ ਔਰ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਜੀ।
0: ਹਾਂਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਮੈਂ ਸ਼ਿੰਦਰ ਸਿੰਘ ਵਾਰਵਾਲ, ਪਿੰਡ ਮੋਜਨ ਜ਼ਿਲ੍ਹਾ ਫਾਜ਼ਿਲਕਾ ਤੋਂ ਜੀ।
0: ਹਾਂਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਸਾਨੂੰ ਅੱਜ ਹੀ ਵਧੀਆ।
0: ਤੇ ਹੋਰ ਸੁਣਾਓ, ਕੀ ਕਰ ਰਹੇ ਸੀ ਇਸ ਵੇਲੇ?
1: ਇਸ ਟਾਈਮ ਤੋਂ ਸੌਣ ਦੀ ਤਿਆਰੀ ਹੈ।
0: ਠੀਕ ਹੈ ਜੀ, ਠੀਕ ਹੈ ਜੀ। ਤੁਹਾਡੀ ਕਾਲ ਲੱਗੀ, ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਗੁਰਦਾਸ ਮਾਨ ਦਾ ਰੋਟੀ ਅੱਖ ਦੀ ਖਾਈਏ ਜੀ,
0: ਭਾਵੇਂ ਬੂਟ ਪਾਲਸ਼ਾਂ ਕਰੀਏ। ਹੈ ਜੀ, ਪਰ ਇੱਕ ਗੱਲ ਸਹੀ ਸੀ ਦੱਸਣਾ, ਅੱਜ ਕੱਲ੍ਹ ਗੱਲਾਂ ਨੂੰ ਕੋਈ ਮੰਨਦਾ ਵੀ ਇਹ ਮਿਹਨਤ ਕਰੀਏ ਤੇ ਦਸਾਂ ਨੂੰ ਹਾਂ ਦੀ ਕਿਰਤ ਕਰੀਏ, ਵੰਡ ਛਕੀਏ, ਨਾਮ ਜਪੀਏ, ਬਹੁਤ ਥੋੜੇ ਲੋਕ ਰਹਿ ਗਏ ਮੰਨਦੇ ਆਪਾਂ ਇਸ ਗੱਲ ਨੂੰ। ਤੇ ਲੋਕ ਕਹਿੰਦੇ ਵੀ ਇਹ ਜਗ ਮਿੱਠਾ ਤੇ ਅਗਲਾ ਕਹਿੰਦੇ ਡਿੱਠਾ, ਗੱਲ ਤੇ ਆ ਗਈ ਨਾ। ਚਲੋ, ਫਿਰ ਵੀ ਕੋਈ ਗੱਲ ਨੀ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਜੀ। ਤੁਹਾਡੀ ਪਸੰਦ ਦਾ ਗੀਤ ਗੁਰਦਾਸ ਮਾਨ ਹੋਣਾ ਦੀ ਆਵਾਜ਼ ਵਿੱਚ ਤੁਹਾਡੇ ਤੱਕ ਪਹੁੰਚ ਰਿਹਾ।

0: ਵਾਹ ਜੀ ਵਾਹ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕੀ ਹਾਲ ਚਾਲ ਨੇ?
1: ਬਹੁਤ ਵਧੀਆ ਨੇ ਜੀ, ਤੁਹਾਡੇ ਦੱਸੋ ਕੀ ਹਾਲ ਨੇ?
0: ਸਾਡੇ ਹਾਲ ਤਾਂ ਤੁਹਾਡੇ ਨਾਲ ਗੱਲਾਂ ਕਰਕੇ ਹੋਰ ਵਧੀਆ ਹੋ ਗਏ।
1: ਬਿਲਕੁਲ ਜੀ, ਠੀਕ ਹੈ ਜੀ।
0: ਅੱਜ ਕਿਹੜਾ ਗੀਤ ਸੁਣਾਓਗੇ?
1: ਅੱਜ ਗੁਰਦਾਸ ਮਾਨ ਦਾ ਲਾ ਦੋ ਜੀ।
0: ਉਹ ਤੇਰੇ ਦੀ, ਹੁਣ ਆਪਾਂ ਗੁਰਦਾਸ ਮਾਨ ਹੋਣਾ ਗੀਤ ਸੁਣਿਆ ਰੋਟੀ।
1: ਕੋਈ ਗੱਲ ਨਹੀਂ,
0: ਚਲੋ ਫਿਰ ਮੈਂ ਇੱਦਾਂ ਕਰਦਾ, ਇੱਕ ਯੁਗਲ ਯੁਗਲ ਗੀਤ ਲਗਾ ਦਿੰਦਾ, ਅਲਕਾ ਯਾਗਨਿਕ ਤੇ ਗੁਰਦਾਸ ਮਾਨ ਦਾ, ਕਿਉਂਕਿ ਯੁਗਲ ਗੀਤ ਬੜਾ ਪਿਆਰਾ ਪਿਆ ਜੀ, ਬਹੁਤ ਸੁਣਦੇ ਆ। ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ, ਥੈਂਕ ਯੂ ਜੀ। ਲਓ ਜੀ, ਅਗਲੀ ਪੇਸ਼ਕਸ਼ ਇੱਕ ਯੁਗਲ ਗੀਤ ਹੈ, ਅਲਕਾ ਯਾਗਨਿਕ ਤੇ ਗੁਰਦਾਸ ਮਾਨ ਹੋਣਾ ਗਾਇਆ ਹੋਇਆ।

ਪ੍ਰੋਗਰਾਮ ਚੱਲਿਆ ਜੀ ਸੁਗਾ ਤੇ ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਚਕਲਾ ਬਾਜ਼ਾਰ ਸਮਾਣਾ ਤੋਂ ਭੇਜਣ ਵਾਲੇ ਨੇ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਹੰਸਮੁਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਅਤੇ ਬਹੁਤ ਸਾਰੇ ਸਾਥੀ ਇਹ ਸੁਣਨਾ ਚਾਹੁੰਦੇ ਨੇ।

ਸਭਾ ਤੇ ਜਸਮੀਨ ਲਗਾਇਆ ਹੋਇਆ ਪੰਜਾਬੀ ਗੀਤ ਫਲਾਈ ਕਰਕੇ ਲਓ ਜੀ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਜੀ ਤੁਹਾਡੀ ਪਸੰਦ ਦਾ ਗੀਤ ਪੱਪੂ ਜੀ ਤੁਹਾਡੇ ਤੱਕ ਪਹੁੰਚਿਆ ਕਾਲ ਮੈਸੇਜ ਲਈ ਬਹੁਤ ਬਹੁਤ ਸ਼ੁਕਰੀਆ।

0: ਪ੍ਰੋਗਰਾਮ ਚਾਲਿਆ ਜੀ ਸੁਗਾਤ ਤੇ ਮੈਂ ਤੁਹਾਡਾ ਆਰਜੀ ਦੋਸਤ ਅਮਿਤ ਇੱਕ ਵਾਰੀ ਫਿਰ ਤੋਂ ਤੁਹਾਡੇ ਸੇਵਾ ਵਿੱਚ ਹਾਜ਼ਰ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਨਮਸਕਾਰ ਜੀ। ਇੰਨੀ ਪਿਆਰੀ ਆਵਾਜ਼ ਲੈ ਕੇ ਕੌਣ ਹਾਜ਼ਰ ਹੋਏ ਨੇ ਸਾਡੇ ਸੁਗਾਤ ਦੇ ਵਿਹੜੇ? ਵਾਜਵਾ ਬਿੱਟੂ ਜੀ, ਬਹੁਤ ਬਹੁਤ ਸਵਾਗਤ ਤੁਹਾਡਾ।
1: ਹਾਂ
0: ਬਿਲਕੁਲ, ਕੀ ਕਰ ਰਹੇ ਸੀ? ਬਿੱਟੂ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

ਪ੍ਰੋਗਰਾਮ ਚੱਲਿਆ ਜੀ ਸੁਗਾ ਤੇ ਅਗਲਾ ਵਟਸਐਪ ਮੈਸੇਜ ਸਾਨੂੰ ਹੁਸ਼ਿਆਰਪੁਰ ਤੋਂ ਭੇਜ ਰਹੇ ਨੇ ਪੀਟਰ ਲਵਲੀ ਬਾਰੂ ਤੇ ਬਹੁਤ ਸਾਰੇ ਸਾਥੀ ਇਹ ਸੁਣਨਾ ਚਾਹੁੰਦੇ ਨੇ ਕੋਈ ਵੀ ਨਵਾਂ ਪੰਜਾਬੀ ਗੀਤ ਜ਼ਰੂਰ ਜੀ ਤੁਹਾਡੀ ਪਸੰਦ ਆ ਜ਼ਰੂਰ ਅਸੀਂ ਨਵਾਂ ਗੀਤ ਪਲੇ ਕਰਾਂਗੇ ਬਸ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਅੰਮ੍ਰਿਤਸਰ ਤੋਂ ਰਾਮਬਾਗ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸ਼ਰਮਾ ਪਰਿਵਾਰ ਔਰ ਇਹਨਾਂ ਦੇ ਨਾਲ ਨੇ ਅੰਮ੍ਰਿਤਸਰ ਤੋਂ ਹੀ ਲਾਰੈਂਸ ਰੋਡ ਤੋਂ ਬੰਟੀ ਪੁਸ਼ਪਕ ਰਾਹੁਲ ਪ੍ਰੀਤੀ ਤੇ ਸਹਿਦੇਵ ਇਹ ਸੁਣਨਾ ਚਾਹੁੰਦੇ ਨੇ ਜੀ ਕੋਈ ਵੀ ਪੰਜਾਬੀ ਗੀਤ ਕੋਈ ਖਾਸ ਇਹਨਾਂ ਨੇ ਡਿਮਾਂਡ ਨਹੀਂ ਰੱਖੀ ਹੋਈ ਪਰ ਕਹਿੰਦੇ ਨੇ ਸਾਡਾ ਨਾਮ ਜ਼ਰੂਰ ਬੋਲ ਦੇਣਾ ਬਹੁਤ ਬਹੁਤ ਸ਼ੁਕਰੀਆ ਜੀ ਅਤੇ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਮੁਹੰਮਦ ਰਫੀ ਅਤੇ ਸਾਥੀਆਂ ਦਾ ਗਾਇਆ ਹੋਇਆ ਹੈ ਕਿ

0: ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਸਾਡੇ ਸਾਰੇ ਸੁਣਨ ਵਾਲਿਆਂ ਦਾ ਪ੍ਰੋਗਰਾਮ ਸੁਗਾਤ ਵਿੱਚ। ਔਰ ਤੁਹਾਨੂੰ ਆਪਾਂ ਦੱਸਣਾ ਚਾਹਾਂਗੇ ਜੀ, ਸਾਡਾ ਪ੍ਰੋਗਰਾਮ ਸੁਗਾਤ ਜਾਰੀ ਰਹੇਗਾ ਸਵੇਰ ਦੇ 1 ਵਜੇ ਤੱਕ। 1 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਮੈਲੋਡੀਅਸ ਗੀਤ, ਔਰ ਸਵੇਰੇ 2 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਡਿਊਟ ਮਿਊਜ਼ਿਕ। ਪੰਜਾਬੀ ਮੈਲੋਡੀਅਸ ਗੀਤ ਅਤੇ ਪੰਜਾਬੀ ਡਿਊਟ ਮਿਊਜ਼ਿਕ ਵਿੱਚ ਅਸੀਂ ਉਹੀ ਗੀਤ ਪੇਸ਼ ਕਰਦੇ ਹਾਂ ਜਿਨ੍ਹਾਂ ਦੇ ਅਕਸਰ ਫਰਮਾਇਸ਼ ਸਾਨੂੰ ਸਾਡੇ ਸਰੋਤਾ ਅਲੱਗ ਅਲੱਗ ਪ੍ਰੋਗਰਾਮਾਂ ਵਿੱਚ ਕਰਦੇ ਰਹਿੰਦੇ ਨੇ। ਚਲੋ ਜੀ, ਹੁਣ ਫਿਰ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਜੀ ਮਨਜੀਤ ਕੌਰ ਬੋਲ ਰਹੀ ਹਾਂ ਜੀ, ਦਿੱਲੀ ਤੋਂ।
0: ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਪ੍ਰੋਗਰਾਮ ਸੁਗਾਤ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਡੇ ਦਿੱਲੀ ਵਿੱਚ। ਥੈਂਕ ਯੂ, ਧੰਨਵਾਦ ਤੁਹਾਡਾ।
0: ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ। ਤੇ ਦਿੱਲੀ ਦੇ ਮੌਸਮ ਦੇ ਬਾਰੇ ਕੁਝ ਦੱਸੋ, ਗਰਮੀ ਹੈ ਕਿ ਕਿਸ ਤਰ੍ਹਾਂ?
1: ਬੜੇ ਬੜੇ ਗਰਮੀ ਹੋਈ ਹੈ 2 ਦਿਨਾਂ ਤੋਂ।
0: ਓਹੋ, ਅੱਛਾ ਜੀ।
1: ਬੱਦਲ ਪਿਆ 2-3 ਦਿਨ, ਠੀਕ ਸੀ ਮੌਸਮ
0: ਜੀ,
1: ਹੁਣ ਤਾਂ ਬਹੁਤ ਗਰਮੀ ਹੋਈ ਪਈ।
0: ਅਸੀਂ ਅਰਦਾਸ ਕਰਾਂਗੇ ਪਰਮਾਤਮਾ ਅੱਗੇ ਕਿ ਤੁਹਾਡੇ ਵੀ ਉੱਥੇ ਠੰਡੀਆਂ ਬਾਰਿਸ਼ ਦੇ ਛਿੱਟੇ ਪੈਣ ਤੇ ਮੌਸਮ ਕੁਝ ਸੁਹਾਵਣਾ ਹੋ ਜਾਏ।
1: ਹੋਰ ਕੀ, ਠੰਡਾ ਹੋ ਗਿਆ ਮੌਸਮ।
0: ਠੀਕ ਹੈ ਜੀ, ਅੱਜ ਕਿਹੜਾ ਗੀਤ ਸੁਣਵਾਓਗੇ ਸਾਨੂੰ ਸਾਰੇ? ਮਨਜੀਤ ਕੌਰ ਜੀ, ਮੇਰੇ ਹੱਥ ਹੁੰਦਾ ਤਾਂ ਮੈਂ ਹੁਣੇ ਤੁਹਾਨੂੰ ਬਾਰਿਸ਼ ਭਿਜਵਾ ਦਿੰਦਾ, ਪਰ ਇਸ ਤਰ੍ਹਾਂ ਹੁੰਦਾ ਨਹੀਂ, ਚੱਲਣੀ ਤਾਂ ਮਰਜ਼ੀ ਪਰਮਾਤਮਾ ਦੀ ਹੈ।
1: ਦਲਜੀਤ ਦੋਸਾਂਝ ਦਾ ਗਾਣਾ ਸੁਣਾ ਦਿਓ।
0: ਠੀਕ ਹੈ ਜੀ, ਠੀਕ ਹੈ ਜੀ, ਤੁਹਾਡੇ ਸਿਰ ਤੱਕ ਪਹੁੰਚ ਰਿਹਾ ਜੀ ਤੁਹਾਡੀ ਪਸੰਦ ਦਾ ਗੀਤ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਅਸੀਂ ਉਮੀਦ ਕਰਦੇ ਹਾਂ ਸਾਨੂੰ ਤੁਸੀਂ ਇਸ ਤਰ੍ਹਾਂ ਕਾਲ ਕਰਦੇ ਰਹੋਗੇ, ਔਰ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਇੱਕ ਵਾਰੀ ਫਿਰ ਤੋਂ ਸ਼ੁਕਰੀਆ ਜੀ। ਤੁਸੀਂ ਵੀ ਅਗਰ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 23 41 171, ਵਟਸਐਪ ਲਈ 94 655 36 077।

0: ਵੈਸੇ ਜਿਹੜੇ ਇਸ਼ਕ ਮੁਹੱਬਤ ਪਿਆਰ ਕਰਦੇ ਨੇ ਉਹ ਕਿਸੇ ਦੀ ਗੱਲਬਾਤ ਘੱਟ ਵੱਧ ਹੀ ਸੁਣਦੇ ਨੇ, ਹੈ ਨਾ ਜੀ? ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ, ਅਤੇ ਇਸ ਕਰਕੇ ਲੋਕਾਂ ਨੂੰ ਤਾਂ ਵੈਸੇ ਵੀ ਪਰਵਾਹ ਨਹੀਂ ਕਰਨੀ ਚਾਹੀਦੀ ਕੋਈ ਵੀ ਮਾਮਲਾ ਹੋਏ ਚਾਹੇ। ਜੇ ਲੋਕਾਂ ਦੀ ਗੱਲ ਵੱਲ ਧਿਆਨ ਦੇਣ ਲੱਗੇ ਫਿਰ ਤਾਂ ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਲਓ ਜੀ, ਇਹਨਾਂ ਗੱਲਾਂ ਬਾਤਾਂ ਨਾਲ ਅਸੀਂ ਹੁਣ ਅਗਲੇ ਕਾਲਰ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਵਿਚਾਰ ਸੁਣਦੇ ਹਾਂ ਅਤੇ ਨਾਲ ਸੁਣਦੇ ਹਾਂ ਕਿਹੜੇ ਕੀ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ, ਕਿਹੜੇ ਜਗ੍ਹਾ ਤੋਂ ਗੱਲਬਾਤ ਕਰ ਰਹੇ ਨੇ। ਹੈਲੋ,
1: ਹਾਂਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਭੂਸ਼ਨ ਕਟਾਰੀਆ ਮਲੋਟ ਤੋਂ ਬੋਲਦਾ ਸਰ।
0: ਹਾਂਜੀ ਭੂਸ਼ਨ ਕਟਾਰੀਆ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸੁਗਾਤ। ਕੀ ਹਾਲ ਚਾਲ?
1: ਮਿਹਰਬਾਨੀ ਜੀ।
0: ਅੱਜ ਦਾ ਦਿਨ ਕਿਸ ਤਰ੍ਹਾਂ ਦਾ ਬੀਤਿਆ ਜੀ, ਸਹੀ ਦੱਸਣਾ।
1: ਅੱਜ ਦਿਨ ਬੜਾ ਵਧੀਆ ਬੀਤਿਆ, ਗਰਮੀ ਬਹੁਤ ਸੀ, ਦਿਨ ਤਾਂ ਬਹੁਤ ਵਧੀਆ ਬੀਤਿਆ।
0: ਪਤਾ ਕਿਉਂ ਪੁੱਛਿਆ, ਇਹ ਸੰਡੇ ਸੀ ਨਾ, ਸਾਰਿਆਂ ਨੇ ਰੈਸਟ ਹੀ ਮਾਰੀ ਹੋਣੀ ਮੈਨੂੰ ਲੱਗਦਾ। ਗੁਰਦਾਸ ਮਾਨ ਜੀ ਦੇ ਬਹੁਤ ਸਾਰੇ ਫੈਨ ਨੇ ਤੇ ਮੇਰਾ ਖਿਆਲ ਹੈ ਇਸ ਪ੍ਰੋਗਰਾਮ ਦਾ ਤੀਜਾ ਜਾਂ ਚੌਥਾ ਗੀਤ ਜਿਹੜਾ ਆਪਾਂ ਗੁਰਦਾਸ ਮਾਨ ਉਹਨਾਂ ਦੀ ਆਵਾਜ਼ 'ਚ ਪਲੇ ਕਰ ਰਹੇ ਹਾਂ। ਵਾਕਈ ਬਹੁਤ ਸ਼ਾਨਦਾਰ ਉਹਨਾਂ ਦੀ ਆਵਾਜ਼ ਹੈ, ਬੜੀ ਕਿਰਪਾ ਉੱਪਰ ਪਰਮਾਤਮਾ ਦੇ ਉੱਪਰ, ਅਤੇ ਬਹੁਤ ਵਿਸ਼ਾਲ ਸ਼ਖਸੀਅਤ ਦੇ ਮਾਲਕ ਨੇ ਉਹਨਾਂ ਦੀ ਗਾਈ ਹੋਈ ਇੱਕ। ਹੈਲੋ, ਚਲੋ ਤੁਹਾਡੀ ਪਸੰਦ ਆ ਕਿ ਤੁਹਾਡੇ ਤੱਕ ਪਹੁੰਚ ਰਿਹਾ ਕਟਾਰੀ ਸਾਹਿਬ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ।

0: हेलो,
1: ਸਤਿ
0: हाँ जी, कौन बोल रहे जी? किस जगह तो?
1: ਸ਼੍ਰੀ ਅਕਾਲ ਗਿਆਨ ਸਿੰਘ ਗਿੰਡਾ ਪਿੰਡ ਰੋਗੜ ਠਾਕਰਾਣਾ ਜ਼ਿਲ੍ਹਾ ਫਿਰੋਜ਼ਪੁਰ।
0: ਫਿਰੋਜ਼ਪੁਰ ਤੋਂ ਬੋਲ ਰਹੇ ਹੋ ਜੀ। ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਹੋਰ ਸੁਣਾਓ,
1: ਹੋਰ
0: ਅੱਜ ਦਾ ਦਿਨ ਕਿਸ ਤਰ੍ਹਾਂ ਬੀਤਿਆ?
1: ਵਧੀਆ ਜੀ। ਜਿਸਕਾ ਜਿਹੜਾ ਹੁਣ ਉਹਨਾਂ ਨੂੰ ਵੀ ਵਧੀਆ ਠੀਕ ਰਿਹਾ।
0: ਠੀਕ ਹੈ ਜੀ, ਠੀਕ ਹੈ ਜੀ। ਤੇ ਦਿਨੇ ਵੀ ਸਾਡਾ ਰੇਡੀਓ ਸੁਣਦੇ ਹੋ, ਆਕਾਸ਼ਵਾਣੀ, ਕਿ ਸਿਰਫ ਰਾਤੀ ਮੌਕਾ
1: ਬਿਲਕੁਲ
0: ਮਿਲਦਾ?
1: ਜੀ ਬਿਲਕੁਲ ਸਾਰੇ ਚਾਹੀਦੇ ਸਾਡਾ।
0: ਚਲੋ, ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਜੀ ਅਸੀਂ
0: ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਹੁਣੇ ਪਲੇਅ ਕਰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਵੈਸੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਰਣਜੀਤ ਕੌਰ ਦੇ ਨਾਲ ਨਾਲ ਆਵਾਜ਼ ਸੁਰੇਸ਼ ਵਾਡਕਰ ਨੇ ਇਸ ਗਾਣੇ ਵਿੱਚ ਦਿੱਤੀ ਹੈ ਜੀ। ਚਲੋ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਧੰਨਵਾਦ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

0: प्रोग्राम चल रहा है जी सुगात ते साडी कड़ी समा दिखा रही है जी 12:40 जिहड़े वी साडे सुनने वाले स्रोता इस प्रोग्राम दा हिस्सा बनना चाहते उन्होंने लगे छोटी जी एक प्रार्थना कि फटाफट प्रोग्राम दा हिस्सा बनो सानू कॉल करो साडा नंबर जी 081-8342-4171 और यही नंबर मिला के साडे नाल किहड़े कॉलर नाल जुड़े ने आओ देखते हैं जी उन्होंने गलबात करते हैं। हैलो
1: नमस्कार जी।
0: नमस्कार जी कौन बोले ने किहड़ी जगह तो?
1: ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਪੱਪੂ ਰਾਜਾ ਖੁਸ਼ਦਿਲ ਜੀ।
0: ਪੱਪੂ ਰਾਜਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ ਹੈ ਜੀ।
0: ਸ਼ੁਕਰੀਆ ਜੀ ਸ਼ੁਕਰੀਆ, ਜੋ ਤੁਹਾਡੇ ਵਰਗੇ ਪਿਆਰੇ ਪਿਆਰੇ ਸੋਤਾ ਮਿੱਠੀ ਮਿੱਠੀ ਗੱਲਾਂ ਕਰਦੇ ਨੇ, ਸਾਨੂੰ ਬੜੀ ਹੱਲਾਸ਼ੇਰੀ ਮਿਲਦੀ ਹੈ, ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਪ੍ਰੋਗਰਾਮ ਨੂੰ ਹੋਰ ਵਧੀਆ ਬਣਾ ਕੇ ਪੇਸ਼ ਕਰੀਏ।
1: ਹਾਂਜੀ, ਇੱਧਰ ਤਾਂ ਮੀਂਹ ਪੈ ਗਿਆ ਜੀ, ਮੌਸਮ ਜਦ ਬਹੁਤ ਜ਼ਿਆਦਾ ਠੰਡਾ ਹੋ ਗਿਆ ਜੀ।
0: ਵਾਹ ਜੀ ਵਾਹ, ਸ਼ੁਕਰ ਹੈ ਜੀ ਸ਼ੁਕਰ ਹੈ, ਕਿਉਂਕਿ ਬਹੁਤ ਸਾਰੇ ਸਾਡੇ ਸਰੋਤਾ ਕਹਿ ਰਹੇ ਕਿ ਉਹਨਾਂ ਦੇ ਸ਼ਹਿਰ 'ਚ ਗਰਮੀ ਹੈ, ਅਤੇ ਚਲੋ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਹਰ ਪਾਸੇ ਠੰਡੀਆਂ ਹਵਾਵਾਂ ਚੱਲਣ, ਕਿਉਂਕਿ ਪਿੱਛੇ ਗਰਮੀ ਬਹੁਤ ਰਹੀ, ਕਾਫੀ ਗਰਮੀ ਰਹੀ ਹੈ।
1: ਹਾਂਜੀ, ਅੱਜ ਕੱਲ੍ਹ ਆਪਾਂ ਨੂੰ ਗਰਮੀਆਂ ਦੇ ਦਿਨਾਂ 'ਚ ਪੰਛੀਆਂ ਵਾਸਤੇ ਪਾਣੀ ਦੇ ਟੁਕੜੇ ਤੇ ਰੋਟੀ ਦੇ ਟੁਕੜੇ ਤੇ ਪਾਣੀ ਦੇ ਬਰਤਨ ਹਮੇਸ਼ਾ ਭਰ ਕੇ ਰੱਖਣੇ ਚਾਹੀਦੇ ਨੇ।
0: ਵਾਹ ਜੀ ਵਾਹ, ਵਾਹ ਜੀ ਵਾਹ,
1: ਸੇਵਾ ਕਰਨੀ ਚਾਹੀਦੀ ਹੈ।
0: ਬਿਲਕੁਲ ਜੀ ਪੱਪੂ ਜੀ, ਤੁਸੀਂ ਇਸ ਪ੍ਰੋਗਰਾਮ ਦੇ ਰਾਹੀਂ ਇੱਕ ਬੜਾ ਹੀ ਪਿਆਰਾ ਸੰਦੇਸ਼ ਜਿਹੜਾ ਸੁਣਨ ਵਾਲਿਆਂ ਨੂੰ ਦਿੱਤਾ, ਉਮੀਦ ਕਰਦਾ ਕਿ ਸਾਰਿਆਂ ਨੂੰ ਪਸੰਦ ਆਈ ਹੋਏਗੀ ਗੱਲ ਤੇ ਜ਼ਰੂਰ ਤੁਹਾਡੀ ਗੱਲ ਨੂੰ ਪੂਰਾ ਕਰਨਗੇ ਜੀ।
1: ਅਸੀਂ ਤਾਂ ਕਰਦੇ ਰਹਿੰਦੇ ਹਾਂ ਜੀ, ਆਪਣੇ ਨਾਲ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿਆ ਜੀ।
0: ਚਲੋ ਹੁਣ ਦੱਸੋ ਜੀ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਗੀਤ ਹਰਚਰਨ ਨੇ ਉਗਰਵਾਲ ਤੇ ਸੁਰਿੰਦਰ ਕੌਰ ਦਾ ਜੀ, ਔਰ ਮਿੱਤਰਾਂ ਦੀ ਅਸੀਂ ਤੁਹਾਡਾ ਆਕਾਸ਼ਵਾਣੀ ਜਲੰਧਰ ਦੇ ਗੁਲਾਬ ਦੇ ਫੁੱਲਾਂ ਨਾਲ ਪੂਰਾ ਧੰਨਵਾਦ ਕਰਦੇ ਹਾਂ ਇੰਨਾ ਚੰਗਾ ਪ੍ਰੋਗਰਾਮ ਦੇ।
0: ਚਲੋ ਸ਼ੁਕਰੀਆ ਜੀ ਪੱਪੂ ਜੀ ਕਾਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ, ਉਮੀਦ ਕਰਦੇ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਕਰੋਗੇ।

0: ਇਸ ਗੁਰ ਦੀ ਗੀਤ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਲਾਈਨ ਤੇ ਜੁੜ ਚੁੱਕੇ ਨੇ ਜੀ। ਆਓ ਦੇਖਦੇ ਹਾਂ ਕੌਣ ਨੇ। ਹੈਲੋ,
1: ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ।
0: ਹਾਂਜੀ ਜੀ, ਕੌਣ ਬੋਲੇ ਨੇ, ਆਪਣਾ ਨਾਮ ਦੱਸੋ ਜੀ।
1: ਮੈਂ ਬੰਸੀ ਲਾਲ ਜੀ, ਪਿੰਡ ਚੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਵਾਹ ਜੀ ਵਾਹ, ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਪ੍ਰੋਗਰਾਮ ਸੁਗਾਤ ਵਿੱਚ।
1: ਹੋਰ ਜੀ, ਆਪ ਸੁਣਾਓ, ਠੀਕ ਠਾਕ?
0: ਬਹੁਤ ਵਧੀਆ। ਤੁਹਾਡੇ ਸ਼ਹਿਰ ਦਾ ਕੀ ਹਾਲ ਚਾਲ ਨੇ? ਮੌਸਮ ਗਰਮ ਹੈ ਜੀ?
1: ਮੈਂ ਠੰਡਾ ਹੀ ਹੈ ਜੀ, ਮੌਸਮ ਠੰਡਾ।
0: ਅੱਛਾ, ਵਾਹ ਜੀ ਵਾਹ, ਬਾਰਿਸ਼ ਹੋਈ ਲੱਗਦਾ ਹੈ।
1: ਆ ਬਾਤ ਥੋੜੀ ਪਈ ਜੀ ਪਹਿਲਾਂ।
0: ਆਪਣੇ ਬਾਰੇ ਕੁਝ ਦੱਸੋ, ਕੀ ਕੰਮ ਕਰ ਕਰਦੇ ਹੋ?
1: ਮੈਂ ਖੇਤੀਬਾੜੀ ਕਰਦੇ ਹਾਂ ਜੀ।
0: ਉਹ ਵਾਹ ਜੀ ਵਾਹ, ਫਾਰਮਰ ਹੋ ਤੁਸੀਂ?
1: ਹਾਂ ਜੀ।
0: ਚਲੋ, ਅੱਜ ਕੱਲ੍ਹ ਫਿਰ ਕੀ ਲਗਾਇਆ ਜ਼ਮੀਨ ਤੇ?
1: ਝੋਨੇ ਕੇ ਪਿੱਛੇ ਲੱਗਦੇ ਆਪਾਂ ਤੋਂ।
0: ਅੱਛਾ ਜੀ, ਚਲੋ। ਤੇ ਖੇਤਾਂ 'ਚ ਵੀ ਸਾਡੇ ਪ੍ਰੋਗਰਾਮ ਸੁਣਦੇ ਹੋ ਕਿ ਸਿਰਫ ਘਰ ਆ ਕੇ ਸੁਣਦੇ ਹੋ?
1: ਨਹੀਂ, ਖੇਤਾਂ ਆਪਣਾ ਫੋਨ ਮੈਂ ਚੱਲਦਾ ਰਹਿੰਦਾ।
0: ਹਾਂ ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ ਜੀ, ਐਪ ਦੇ ਥਰੂ। ਚਲੋ ਚਲੋ, ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਓ ਵਾਹ ਜੀ ਵਾਹ, ਮੁਹੰਮਦ ਰਫੀ ਦਾ ਬਹੁਤ ਪੁਰਾਣਾ ਗੀਤ ਹੈ। ਔਰ ਵੈਸੇ ਵੀ ਮੌਸਮ ਗਰਮ ਹੈ, ਪਾਣੀ ਦੀ ਪਿਆਸ ਸਾਰਿਆਂ ਨੂੰ ਲੱਗ ਰਹੀ ਹੈ ਨਾ ਜੀ। ਬਾਰ ਬਾਰ ਗਲਾਸ ਜੂਠੇ ਹੋਣ ਦਾ ਕੀ ਲੋੜ ਹੈ, ਆਪਾਂ ਬੁੱਕ ਨਾਲ ਪਾਣੀ ਪੀ ਲੈਂਦੇ ਹਾਂ। ਹਾਂ, ਬਹੁਤ ਜ਼ਮਾਨਾ ਚੇਂਜ ਆ ਗਿਆ। ਚਲੋ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਮੁਹੰਮਦ ਰਫੀ ਅਤੇ ਸਾਥੀਆਂ ਦੀ ਆਵਾਜ਼ਾਂ ਤੁਹਾਡੇ ਤੱਕ ਪਹੁੰਚ ਰਿਹਾ ਜੀ।

ਇਸ ਗੀਤ ਦੇ ਨਾਲ ਹੀ ਆਪਣੇ ਆਰਜ਼ੀ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਪਰ ਤੁਸੀਂ ਕਿਧਰੇ ਜਾਣਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਕਿਉਂਕਿ ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਬਹੁਤ ਜਲਦੀ ਦੁਬਾਰਾ ਮਿਲਾਂਗੇ, ਇਸ ਵਾਅਦੇ ਨਾਲ ਇਜਾਜ਼ਤ ਦਿਓ ਜੀ। ਧੰਨਵਾਦ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਪ੍ਰੋਗਰਾਮ ਸੁਣ ਰਹੇ ਹੋ ਜੀ ਪੰਜਾਬੀ ਮੈਲੋਡੀਅਸ ਗੀਤ ਅਤੇ ਹੁਣ ਆਨੰਦ ਮਾਣੋ ਮਿਸ ਪੂਜਾ ਅਤੇ ਆਵਾਜ਼ਾਂ ਵਿੱਚ ਅਗਲੀ ਪੇਸ਼ਕਸ਼।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕੀ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸੱਦ ਕੇ ਜਾਵਾ
0: ਓਏ, ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

0: ਸਾਈਂ ਨੂੰ ਯਾਦ ਕਰਨਾ, ਉਸ ਦੇ ਗੁਣਾਂ ਨੂੰ ਧਿਆਨ ਵਿੱਚ ਲਿਆ ਕੇ ਸਿਮਰਨਾ। ਬੇਅੰਤ ਗੁਣਾਂ ਵਾਲੇ ਸਾਜਨ ਦੇ ਨਾਮ ਦਾ ਉਲੇਖ ਦੋ ਰੂਪਾਂ ਵਿੱਚ ਹੋਇਆ ਹੈ, ਸਿਫਾਤੀ ਜਾਂ ਕੀਰਤਮ ਨਾਮ ਅਤੇ ਪਰਮਾਤਮਾ ਦੀ ਹਸਤੀ ਦਾ ਸਾਰ ਸਤਨਾਮ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਤਵ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ। ਕੀਰਤਮ ਨਾਮ ਸਾਧਨ ਹਨ ਅਤੇ ਦੇਹੀ ਅੰਦਰ ਬਿਰਾਜਮਾਨ ਨਾਮ ਮੰਜ਼ਿਲ ਹੈ। ਨਾਮ ਸਿਮਰਨ ਰਾਹੀਂ ਦੇਹੀ ਅੰਦਰ ਵਸਦੇ ਨਾਮ ਨਾਲ ਲਿਵ ਜੁੜਦੀ ਹੈ। ਇਸ ਲਈ ਨਾਮ ਜਪ ਹੈ, ਨਾਮ ਭਗਤੀ ਹੈ, ਨਾਮ ਇਕਾਗਰਤਾ ਹੈ, ਜਿਸ ਰਾਹੀਂ ਨਾਮ ਪ੍ਰੇਮੀ ਨਾਮੀ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਵਾਹਿਗੁਰੂ ਦੀ ਸਿਫਤ ਸਲਾਹ, ਕੀਰਤਨ, ਬੇਨਤੀਆਂ, ਸ਼ੁਕਰਾਨਾ ਨਿਰੇ ਸਾਧਨ ਮਾਤਰ ਹੀ ਨਹੀਂ ਹਨ। ਇਹ ਨਾਮ ਨੂੰ ਜਿਉਂਦਾ ਜਾਗਦਾ ਪ੍ਰੇਮ ਬਣਾ ਦਿੰਦੇ ਹਨ ਅਤੇ ਸਾਧਕ ਨੂੰ ਵੀ ਜਿਵਾ ਦਿੰਦੇ ਹਨ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਇਸੇ ਲਈ ਗੁਰੂ ਸਾਹਿਬ ਸਰੀਰ ਰੂਪੀ ਹਰ ਘਰ ਵਿੱਚ ਹਰ ਇੱਕ ਗਿਆਨ ਇੰਦਰੇ ਰਾਹੀਂ ਸੁੱਖ ਅਤੇ ਦੁੱਖ ਵਿੱਚ ਸਿਮਰਨ ਕਰਨ ਲਈ ਉਤਸ਼ਾਹਿਤ ਕਰਦੇ ਹਨ, ਤਾਂ ਕਿ ਚਿੱਤ ਵਿੱਚੋਂ ਇੱਕ ਪਲ ਲਈ ਵੀ ਉਸ ਦੀ ਯਾਦ ਨਾ ਵਿਸਰੇ। ਕਿਉਂ ਜੋ ਨਾਮ ਸਿਮਰਨ ਨਾਲ ਮਾਨੋ ਕਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ, ਆਤਮਕ ਜੀਵਨ ਵੱਲੋਂ ਨਾ ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਮਨ ਵਿੱਚੋਂ ਮਾਇਆ ਵੀ ਭਟਕਣਾ ਮੁੱਕ ਜਾਂਦੀ ਹੈ, ਭਰਮ ਭੁਲੇਖਿਆਂ ਦੇ ਜਾਲ ਟੁੱਟ ਜਾਂਦੇ ਹਨ, ਸਮਝ ਪੈ ਜਾਂਦੀ ਹੈ ਕਿ ਤੀਰਥ ਵਰਤ, ਪੁੰਨ ਦਾਨ, ਹੱਠ ਕਰਮ ਸਾਜਨ ਮਿਲਾਪ ਨਹੀਂ ਕਰਵਾ ਸਕਦੇ। ਅਸਲੀ ਪੂਜਾ ਕੇਵਲ ਨਾਮ ਸਿਮਰਨ ਦੀ ਕਮਾਈ ਹੀ ਹੈ। ਪੂਜਾ ਕਰੇ ਸਭ ਲੋਕ ਸੰਤੋ, ਮਨ ਮੁੱਖ ਥਾਏ ਨਾ ਪਾਈ, ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ। ਸੋ ਨਾਮ ਸਿਮਰਨ ਅੰਸ਼ ਅਤੇ ਅੰਸ਼ੀ ਦੋਹਾਂ ਦਾ ਮਿਲਣਹਾਰ ਹੈ। ਜੀਵ ਨਾਲ ਨਾਮ ਦਾ ਸਿਮਰਨ ਤਾਂ ਹਰ ਕੋਈ ਕਰਦਾ ਹੈ, ਪਰ ਜਦ ਤੱਕ ਅੰਤਰ ਆਤਮੇ ਹਿਰਦੇ ਵਿੱਚ ਨਾਮ ਟਿਕਦਾ ਨਹੀਂ, ਸਾਜਨ ਦੇ ਦਰਸ਼ਨ ਸੰਭਵ ਨਹੀਂ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਓ ਪ੍ਰੀਤ ਸੋ ਪਰਸਨ। ਜਿਸ ਜਗਿਆਸੂ ਦੀ ਮਤ ਬੁੱਧ ਗੁਰਬਾਣੀ ਦੀ ਸੱਚੀ ਟਕਸਾਲ ਵਿੱਚ ਘੜੀ ਜਾਂਦੀ ਹੈ, ਉਸ ਨੂੰ ਪਿਆਰੇ ਸਾਜਨ ਦਾ ਦੀਦਾਰ ਹੋ ਜਾਂਦਾ ਹੈ। ਐਸੇ ਪ੍ਰਭੂ ਪ੍ਰੇਮੀ ਨੂੰ ਫਿਰ ਸਾਰੀ ਲੋਕਾਈ ਵਿੱਚ ਪ੍ਰਭੂ ਦੀ ਪਵਿੱਤਰ ਜੋਤ ਵਿਆਪਕ ਦਿਸਦੀ ਹੈ। ਥਾਨ ਥਨੰਤਰਾਂ ਵਿੱਚ ਪ੍ਰਭੂ ਵਸਦਾ ਅਨੁਭਵ ਹੁੰਦਾ ਹੈ। ਸ਼ਬਦ ਦੀ ਅਖੀਰਲੀ ਤੁਕ ਵਿੱਚ ਗੁਰੂ ਸਾਹਿਬ ਸੰਤ ਸੰਗ ਦੀ ਮਹਾਨਤਾ ਦ੍ਰਿੜ ਕਰਵਾਉਂਦੇ ਹਨ। ਸਿਮਰਨ ਲਈ ਸੰਤ ਸੰਗ ਤੋਂ ਉੱਤਮ ਵਾਤਾਵਰਨ ਹੋਰ ਕੋਈ ਨਹੀਂ ਹੋ ਸਕਦਾ। ਗੁਰਫੁਰਮਾਨ ਹੈ, ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੇ ਅਵਗੁਣ ਧੋਵੇ। ਗੁਰਮੁਖਾਂ ਦੀ ਸੰਗਤ ਵਿੱਚ ਮਾੜੀਆਂ ਬਿਰਤੀਆਂ, ਕਮਜ਼ੋਰੀਆਂ ਅਤੇ ਵਿਕਾਰ ਸਭ ਦੂਰ ਹੋ ਜਾਂਦੇ ਹਨ। ਸੰਗਤ ਕੇਵਲ ਔਗੁਣਾਂ ਨੂੰ ਗੁਣਾਂ ਵਿੱਚ ਬਦਲਣ ਦੀ ਸ਼ਕਤੀ ਹੀ ਨਹੀਂ ਰੱਖਦੀ, ਸਗੋਂ ਮਨਮੁੱਖ ਸਾਖਤਾ ਨੂੰ ਵੀ ਪਾਵਨ ਕਰ ਦਿੰਦੀ ਹੈ। ਜਿੱਥੇ ਬੈ ਸੰਸਾਰ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਮ੍ਰਿਥ ਆਪਣਾ ਬਿਨਸੈ ਸਭ ਮੰਦਾ। ਪਰ ਨਾਮ ਦੇ ਸੱਚੇ ਮਾਰਗ ਨੂੰ ਤਿਆਗ, ਮਨ ਮਰਜ਼ੀ ਦੇ ਅਨੇਕਾਂ ਰਾਹਾਂ ਉੱਤੇ ਚੱਲਣ ਵਾਲਾ ਮਨਮੁੱਖ 84 ਦੇ ਚੱਕਰ ਵਿੱਚ ਘੁੰਮਦਾ ਹੈ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹੀਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਪਰਮਾਇਆ। ਮਨੁੱਖਾ ਜਨਮ ਮਿਲਿਆ ਤਾਂ ਸਾਜਨ ਪ੍ਰਭੂ ਦੇ ਮਿਲਾਪ ਲਈ ਸੀ, ਪਰ ਹਉਮੈ ਨੇ ਮਨੁੱਖ ਨੂੰ ਕੇਂਦਰ ਤੋਂ ਭਟਕਾ ਦਿੱਤਾ। ਹੇਠਲੀਆਂ ਜੂਨਾਂ ਤੋਂ ਜੀਵਨ ਪ੍ਰਵਾਹ ਅਚੇਤ ਹੀ ਤੁਰਿਆ ਰਿਹਾ। ਇਸ ਗੱਲ ਦੀ ਸੋਝੀ ਹੀ ਨਾ ਹੋਈ ਕਿ ਕਿੱਥੇ ਪੁੱਜਣਾ ਹੈ। ਮਨੁੱਖਾ ਜਨਮ ਵਿੱਚ ਹੀ ਜੀਵਨ ਪ੍ਰਯੋਜਨ ਸਮਝਣ ਦੇ ਯੋਗ ਹੁੰਦਾ ਹੈ। ਜਦੋਂ ਗੁਰੂ ਦੇ ਪ੍ਰੇਮ ਬਾਣ ਲੋੜਿੰਦੜਾ ਸਾਜਨ ਰਾਹੀਂ ਮਨ ਬੁੱਧੀ ਦੀਆਂ ਅੱਖਾਂ ਖੁੱਲ੍ਹਦੀਆਂ ਹਨ, ਤਾਂ ਗੁਰੂ ਦੀ ਬਖਸ਼ਿਸ਼ ਸਦਕਾ ਉਹ ਘਰ ਘਰ ਮੰਗਲ ਗਾ ਵਹੁ ਨੀਕੇ, ਘੱਟ ਘੱਟ ਤਿਸੇ ਬਸੇਰਾ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾ ਲੈਂਦਾ ਹੈ।
1: ਲੋੜਿੰਦੜਾ ਸਾਜਨ ਮੇਰਾ, ਘਰ ਘਰ ਮੰਗਲ ਗਾ ਵਹੁ ਨੀਕੇ, ਘੱਟ ਘੱਟ ਤਿਸੇ ਬਸੇਰਾ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਹਰਪਿੰਦਰਜੀਤ ਕੌਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 924 ਦੇ ਸੁਭਾਇਮਾਨ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਇੱਕ ਛੰਤ ਵਿੱਚ ਸੱਜਣ ਪ੍ਰਭੂ ਨੂੰ ਅਤੀ ਸੁਨੇ ਨਾਲ ਸਾਜਨੜਾ ਸੰਬੋਧਨ ਕਰਦੇ ਹੋਏ ਫਰਮਾਉਂਦੇ ਨੇ ਕਿ ਉਹ ਪ੍ਰਭੂ ਘੱਟ ਘੱਟ ਦੀ ਜਾਣਨ ਵਾਲਾ, ਜਿਸ ਨੂੰ ਆਪਣੇ ਨੈਣਾਂ ਨਾਲ ਤੱਕਿਆ ਹੈ, ਉਹ ਸਭ ਦਾ

ਹੁਣ ਤੁਸੀਂ ਕੁਝ ਭਗਤੀ ਗੀਤ ਕੁਝ ਭਜਨ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਦੇਖ ਨੇਸ ਸੂਰ ਦਿਨ ਸਾਰ ਤਰੂ ਫਲ ਫੁੱਲ ਦੀਆ।

ਸ਼ਬਦ ਗੁਰ ਸਰਬ ਨੇ ਸੁਣਿਆ ਬਿਖਤੇ ਅੰਮ੍ਰਿਤ ਹੋਇਆ ਨਾਮ ਸਤਿਗੁਰ ਮੁਖ ਭਰਿਆ ਲੋਹ ਹੋਇਆ ਲਾਲ ਨਗਰ ਸਤਿਗੁਰ ਜਦ ਧਾਰਾ

preto, choro na hora

मन पर ज्ञान गुरु हो वाले शब्द साखी।

ਗੁਰ ਬਿਨ ਕੋਰਦਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰਹੇ ਮਨ ਮੇਰੇ ਗੁਰ ਕਰ ਸ਼ਬਦ ਸਪੁਨ ਅਗਨ ਘਟੇ ਸਭ ਤੇਰੇ ਗੁਰੂ ਨੈਣ ਬੈਨ ਗੁਰ ਗੁਰ ਕਰੋ ਗੁਰ ਸਤ ਕਬ ਨਲ ਕਹੇ ਜਿਨ ਗੁਰੂ ਨ ਦੇਖਿਓ ਨਾ ਕੀਓ ਤੇ ਅਕਥ ਸੰਸਾਰ ਮੇਰੇ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲ ਯੁਗ ਸੁਰਤ ਸਮਾਧ ਸ਼ਬਦ ਜਿਸਕੇਰੇ ਫੁਨ ਦੁਖ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤੇ ਨੇਰੇ ਪੂਰੋ ਪੁਰਖ

0: ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਵਨ ਕੀ, ਬੰਛਤ ਸਿੱਧ ਕੋ ਬਿਦ ਮਿਲਾਇਓ, ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਉ ਜੋ ਦਹਿਨ ਦਿਸਤਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਨ ਤੀਰ ਵਿਪਾਸ ਬਨਾਇਓ, ਗਯੋ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਗਯੋ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ।
1: ਸਮਰੱਥ ਗੁਰੂ ਸਿਰ ਹੱਥ ਧਰੋ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰੋ, ਨਿਸ ਬਾਸਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰੋ, ਭਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਪੇਟ ਪਰਸ ਕਰੋ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰੋ। ਹਬ ਰੱਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ ਫਾਰੇ ਕਰ ਆਜ, ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸੀਨ ਤੋਂ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾਤੇ ਰੱਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰੱਖੋ ਦਾਸ ਭਾਟ ਕੀ ਲਾਜ।
2: ਝੋਲਣਾ ਗੁਰੂ ਗੋਰੇ ਗੁਰੂ ਗੋਰੇ ਗੁਰੂ ਜਪ ਪ੍ਰਾਨੀਆ, ਸ਼ਬਦ ਹਰ ਹਰ ਜਪੈ ਨਾਮ ਨਾਉ ਨਿਦਪੈ, ਰਸਨ ਐਨਸ ਰਸ ਸਤ ਕਰ ਜਾਨੀਆ, ਫੁਨ ਪ੍ਰੇਮ ਰੰਗ ਪਾਈ ਐ ਗੁਰਮੁਖੇ ਅਧਿਆਈ ਐ, ਅਨ ਮਾਰਗ ਚਲੋ ਭਜੋ ਹਰ ਗਿਆਨੀਆ, ਬਚਨ ਗੁਰ ਰਚੋ ਪੰਚ ਪੂ ਬਸ ਕਰੋ, ਜਨਮ ਕੋਲ ਉਦਰੋ ਦੁਆ ਹਰ ਮਾਨੀਓ, ਜੋ ਤਾਂ ਸਭ ਸੁਖ ਇਤ ਉਤ ਤੋਂ ਬੰਛੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ, ਜੋ ਤਾਂ ਸਭ ਸੁਖ ਇਤ ਉਤ ਤੋਂ ਬੰਛੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ।
3: ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ, ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ, ਧਿਆਨ ਐਨਿਸ ਕਰੋ ਬਚਨ ਗੁਰ ਹਿਰਦੈ ਥਰ, ਫੁਨ ਗੁਰੂ ਜਲ ਬਿਮਲ ਅਥਾਹਾ ਮੱਜਨ ਕਰੋ, ਸੰਤ ਗੁਰ ਸਿੱਖ ਧਰੋ ਨਾਮ ਸੱਚ ਰੰਗ ਸਰ, ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ, ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ, ਮੁਗਦ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ, ਗੁਰੂ

0: ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ, ਕਰ ਬਚਿਤ ਚਾਉ ਆਨੰਦ ਨਿਤ ਮੰਗਲ, ਗੁਰ ਦਰਸ਼ਨ ਸਫਲ ਸੰਸਾਰ, ਸੰਸਾਰ ਸਫਲ ਗੰਗਾ ਗੁਰ ਦਰਸ਼ਨ, ਪਰਸਨ ਪਰਮ ਪਵਿੱਤਰ ਗਤੇ, ਜੀਤੈ ਜਮ ਲੋਕ ਪਤਿਤ ਜੇ ਪ੍ਰਾਣੀ, ਹਰ ਜਨ ਸਿਵ ਗੁਰ ਗਿਆਨ ਰਤੇ, ਰਘੁਬੰਸ ਤਿਲਕ ਸੁੰਦਰ ਦਸਰਤ ਘਰ, ਮੁਰ ਬੰਛੈ ਜਾ ਕੀ ਸਰਣ, ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨ, ਸੰਸਾਰ ਅਗਮ ਸਾਗਰ ਤੁਲਹਾਰ ਨਾਮ, ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ, ਇਹ ਆਈ ਹੀ ਹੈ ਪ੍ਰਤੀਤ, ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਤਿਨ ਕੋ ਪਦਵੀ ਉੱਚ ਪਈ, ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬ੍ਰਿਥਾ ਗਈ, ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ, ਦਿਵ ਦਿਸ਼ਟ ਕਾਰਣ ਕਰਨ, ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨ।
1: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਬਲੈ ਸ਼ਲਨ ਸਬਲ ਮਲਨ ਭਗਤ ਫਲਨ ਕਾਨਕੂਰ, ਨੇ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ, ਰਾਮ ਰਵਣ ਦੁਰਤ ਦਵਨ ਸਕਲ ਪਵਨ ਕੁਸਲ ਕਰਨ, ਸਰਬ ਭੂਤ ਆਪ ਹੀ ਦੇਵਾਦ ਦੇ, ਸਹਸ ਮੁਖ ਫਨਿੰਦ ਜੀਓ, ਜਰਮ ਕਰਮ ਮੱਛ ਕੱਛ ਹੋ ਵਰਹਾ, ਜਮੁਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ, ਨਾਮ

Satguru, Satguru, Satguru.

ਕਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲੈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ।

ਕੱਟੀਆ ਸੱਜਣ ਸੱਚਾ ਪਾਤ ਸਾਹ ਸਿਰ ਸਾਹ।

भी मोहल्ला पंजवा हार बिसरत सदा खुआरी।

ਸਤਿਗੁਰ ਬਿਟੋ ਵਾਰਿਆ ਜਿਤ ਮਿਲੇ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸਵਣ ਜਾ ਰਿਹਾ ਸਤਿਗੁਰ ਹੈ ਬੋਇਥਾ ਵਿਰ ਲੈ ਕੇ ਵਿਚਾਰਿਆ ਕਰ ਕਿਰਪਾ।

0: ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੇ ਨਾਨਕਾ ਗੁਣ ਚ ਗਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਪਰਤ ਰਜ ਤੋਲੀਏ ਨਿਵੇ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਸੀਸ ਨਿਵਾਇਆ ਕਿਆ ਥੀਏ ਜਰ ਦੇਖ ਸੁਦੇ ਜਾਏ ਮਹੱਲਾ ਪਹਿਲਾ
1: ਨਾਨਕ ਨੇਚੋ ਧਿਆਵੇ ਵਿਣ ਸਤਿਗੁਰ।

ਸਵਾਈਆਂ ਚੜ ਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ

ਸਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀਵਾ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਪਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨੋਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚਾਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖ ਪ੍ਰੇਮੀਆਂ ਵੱਲੋਂ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਪਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ ਨਾਨਕ ਨਾਮ ਚੜ੍ਹਦੀ

वाहिगुरु जी का खालसा, वाहिगुरु जी की फतेह।

ਅਨਕੂਲ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਦੀ ਜਗ ਕਸਾਈ ਨੀ ਬਸ ਸਰਕਾਰ ਵਾ ਪ੍ਰਮਾਣ ਲੈ ਸਥਾਨ ਲੈ ਪੂਜੇ ਪੁਰਾ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾ ਉੱਪਰ ਆਏ ਬੈਠੇ ਕੁੜਿਆ ਮਤ ਪਿੱਟੇ ਵੇ ਮਤ ਪਿੱਟੇ ਇਹੋ ਅਨ ਸਾਡਾ ਫਿੱਟੇ ਪੰਨ ਫਿੱਟੇ ਫੇੜ ਕਰਨ ਮਨ ਜੁਠਾ ਚੁੱਲੀ ਭਰੇ ਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ

ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇਂਦਾ ਵੱਡਾ ਵੱਡਾ ਵੱਡ ਮੇਦਨੀ ਸਿਰਾ ਸਿਰ ਥੰਦਾ ਲਾਇਂਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇਂਦਾ ਦਰ ਮੰਗਣ ਪਿਖਣਾ ਪਾਇਂਦਾ ਦਰ ਮੰਗਣ ਪਿਖਣਾ ਪਾਇਂਦਾ।

0: ਸਲੋਕ ਮਹੱਲਾ ਪਹਿਲਾ ਜੇ ਮਹਤਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸ ਸਿਆਣੀਏ ਪਿਤਰੀ ਚੋਰ ਕਰੇ ਵੱਡੀ ਹੈ ਹੱਥ ਦਲਾਲ ਕੇ ਮੁਸਕੀ ਹੈ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋਰ ਸੰਡਾਵਣੀ ਆਵੇ ਵਾਰ ਵਾਰ ਜੁੱਠੇ ਜੁੱਠਾ ਮੁਖ ਸੈਨ ਤੇ ਥੋਏ ਖੁਆ ਸੁੱਚੇ ਇਹ ਨਾ ਆਖੀਐ ਬੈਣ ਦੇ ਪਿੰਡਾਂ ਧੋਏ ਸੁੱਚੇ ਸੀ ਨਾਨਕਾ ਜਿਨ

ਤੁਰੇ ਪਲਾਣੇ ਪੌਣ ਵੇਗਾ ਰੰਗੀ ਹਰਮ ਸਵਾਰਿਆ ਕੋਠੇ ਮੰਡੇ ਮਾੜੀਆਂ ਲਾਇ ਬੈਠੇ ਘਰ ਪਾਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਪੁੱਜਣ ਆਈ ਹਾਰਿਆ ਕਰ ਫੁਰਮਾਇਸ਼ ਖਾਇਆ ਬੇਕ ਮੈਨੂੰ ਮਨ ਵਿਸਾਰਿਆ।